ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਹੈ। ਪੰਜਾਬੀ ਰੇਡੀਓ ਕੈਲਗਰੀ 102.7 FM 'ਤੇ ਇਹ ਪ੍ਰੋਗਰਾਮ ਤੁਹਾਡੀ ਸੇਵਾ ਦੇ ਵਿੱਚ ਹਰ ਹਫ਼ਤੇ 5 ਦਿਨ ਪ੍ਰਸਾਰਿਤ ਹੁੰਦਾ ਹੈ। ਪ੍ਰੋਗਰਾਮ ਦਾ ਪ੍ਰਸਾਰਣ ਸਮਾਂ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਕੈਲਗਰੀ ਸਮੇਂ ਅਨੁਸਾਰ ਸ਼ਾਮ ਦੇ 6 ਵਜੇ ਤੋਂ 8

ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼।

ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਬੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵਸਦਾ ਦਿਸ ਪਏਗਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾਂ ਜੀਆਂ ਵਿੱਚ ਵਸ ਰਿਹਾ ਹੈ। ਨਾ ਤਾਂ ਉਹ ਸਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹਿ ਤਹਾਂ ਮੌਜੂਦ। ਸਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ। ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।

0: ਦਾ ਇਹ ਹਿੱਸਾ ਤੁਹਾਡੇ ਤੱਕ ਰਿਓ ਬੈਂਕੁਇਟ ਹਾਲ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਵਿਆਹ ਸ਼ਾਦੀ ਦੇ ਪ੍ਰੋਗਰਾਮ, ਬਰਥਡੇ ਪਾਰਟੀ ਜਾਂ ਹੋਰ ਫੰਕਸ਼ਨ ਸੰਬੰਧੀ ਹਾਲ ਬੁੱਕ ਕਰਨ ਦੀ ਜਾਣਕਾਰੀ ਲੈਣ ਲਈ ਤੁਸੀਂ ਰਿਓ ਬੈਂਕੁਇਟ ਹਾਲ ਨੂੰ 403-633-2000 ਯਾਨੀ 403-633-2000 ਤੇ ਸੰਪਰਕ ਕਰ ਸਕਦੇ ਹੋ। ਰਿਓ ਬੈਂਕੁਇਟ ਹਾਲ ਦਾ ਪਤਾ ਹੈ ਯੂਨਿਟ ਨੰਬਰ 2850 ਹੋਪਵੈਲ ਪਲੇਸ ਨਾਰਥ ਈਸਟ ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347 403-454-0347 ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue ਸਾਊਥ ਈਸਟ ਕੈਲਗਰੀ ਨੀਅਰ ਸਟੈਂਪੇਡ ਗਰਾਊਂਡ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983 825-760-0983। ਪ੍ਰੋਗਰਾਮ ਦਾ ਇਹ ਹਿੱਸਾ ABM ਕਾਲਜ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ABM ਕਾਲਜ ਵਿੱਚ ਕਿਸੇ ਵੀ ਤਰ੍ਹਾਂ ਦੇ ਹੈਲਥ ਪ੍ਰੋਗਰਾਮਸ, ਬਿਜ਼ਨਸ ਜਾਂ IT ਪ੍ਰੋਗਰਾਮਸ ਦੀ ਜਾਣਕਾਰੀ ਲੈਣ ਲਈ ਕਾਲ ਕਰੋ 403-719-4300 403-719-4300। ਹੋਰ ਜਾਣਕਾਰੀ ਲਈ ਸਾਡੀ ਵੈਬਸਾਈਟ abmcollege.com ਤੇ ਵਿਜ਼ਿਟ ਕਰੋ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ ਯੂਨਿਟ ਨੰਬਰ 144-3670-63 Avenue ਨਾਰਥ ਈਸਟ ਕੈਲਗਰੀ।
0: ਪੰਜਾਬੀ ਰੇਡੀਓ 102.7 FM ਤੇ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਤੇ ਜੋ ਵੀ ਵਿਚਾਰ ਪੇਸ਼ ਕੀਤੇ ਜਾਂਦੇ ਨੇ ਉਹ ਉਹਨਾਂ ਵਿਦਵਾਨਾਂ ਦੇ ਆਪਣੇ ਵਿਚਾਰ ਨੇ। ਰੇਡੀਓ ਅਦਾਰਾ 102.7 FM ਇਹਨਾਂ ਦੇ ਨਾਲ ਸਹਿਮਤ ਹੋਵੇ ਇਹ ਲਾਜ਼ਮੀ ਨਹੀਂ।

ਤੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ। ਆਪਾਂ ਵਿਚਾਰ ਕਰ ਰਹੇ ਸੀ ਕੱਲ ਵੀ ਇਸੇ ਟੌਪਿਕ ਤੇ ਵਿਚਾਰ ਕੀਤੀ ਸੀ ਕਿ ਸਭ ਤੋਂ ਵੱਡਾ ਗਿਆਨ ਆਪਣੇ ਆਪ ਦੀ ਪਹਿਚਾਣ ਕਰ ਲੈਣਾ ਹੀ ਹੈ। ਬੇਸ਼ੱਕ ਉਸਨੂੰ ਆਪਾਂ ਕੱਲ ਕੰਪਲੀਟ ਨਹੀਂ ਕਰ ਸਕੇ ਸੀ ਤੇ ਆਪਾਂ ਜਿਹੜੀ ਕੰਕਲੂਜਨ ਕੀਤੀ ਸੀ ਉਹ ਦੋ ਗੁਰਬਾਣੀ ਦੀਆਂ ਪੰਕਤੀਆਂ ਤੇ ਆਧਾਰਿਤ ਸੀ। ਇੱਕ ਤਾਂ ਨਾਨਕ ਸਤਿਗੁਰ ਭੇਟੈ ਪੂਰੀ ਹੋਵੇ ਜੁਗਤ, ਹਸੰਦਿਆਂ ਖਿਲੰਦਿਆਂ ਪਹਿਨੰਦਿਆਂ ਖਾਵੰਦਿਆਂ ਵਿੱਚੇ ਹੋਵੇ ਮੁਕਤ। ਤੇ ਦੂਸਰੀ ਪੰਕਤੀ ਸੀ ਜਾਂ ਕੋ ਹਰ ਰੰਗ ਲਾਗੋ ਇਸ ਯੁਗ ਮੈਂ, ਸੋ ਕਈਅਤ ਹੈ ਸੂਰਾ ਆਤਮ ਜਿਣੈ ਸਗਲ ਵਸ ਤਾਂ ਕੇ ਜਾਂ ਕਾ ਸਤਿਗੁਰ ਪੂਰਾ। ਪਾਓ ਕਿ ਇੱਕ ਤਾਂ ਜਿਹੜੀ ਆਪਾਂ ਜ਼ਿੰਦਗੀ ਜਿਸਨੂੰ ਆਪਾਂ ਕਹਿੰਦੇ ਹਾਂ ਕਿ ਇਸ ਜੀਵਨ ਮਿਲਿਆ, ਇਸਨੂੰ ਪਾਓ ਸਾਗਰ ਚੋਂ ਪਾਰ ਕਿਵੇਂ ਉਤਰਨਾ ਹੈ, ਤੇ ਇਸ ਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਜੀਵਨ ਨੂੰ ਛੱਡ ਕੇ ਪਾਂਜਵਾਦੀ ਹੋ ਜਾਈਏ, ਜੰਗਲਾਂ ਦੇ ਵਿੱਚ ਜਾ ਕੇ ਨਿਵਾਸ ਕਰੀਏ। ਬਾਣੀ ਸਾਨੂੰ ਸਪਸ਼ਟ, ਦੋ ਬਾਣੀਕਾਰ ਵਿਸ਼ੇਸ਼ ਤੌਰ ਤੇ ਸਾਰਿਆਂ ਨੇ ਇਹੀ ਗੱਲ ਕਹੀ ਹੈ, ਪਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਭ ਤੋਂ ਬਾਣੀਕਾਰਾਂ ਚੋਂ ਸਭ ਤੋਂ ਪਹਿਲਾਂ ਜਿਹੜੇ ਹੋਏ ਨੇ ਸ਼ੇਖ ਫਰੀਦ ਸਾਹਿਬ 11ਵੀਂ 12ਵੀਂ ਸਦੀ ਚ। ਉਹਨਾਂ ਦਾ ਕਥਨ ਹੈ, ਕਾਹੇ ਰੇ ਬਨ ਖੋਜਨ ਜਾਈ, ਸਰਬ ਨਿਵਾਸੀ ਸਦਾ ਅਲੇਪਾ, ਤੋ ਹੀ ਸੰਗ ਸਮਾਈ। ਇਹ ਅਸਲ ਚ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਬਾਣੀ ਹੈ। ਕਾਹੇ ਰੇ ਬਨ ਖੋਜਨ ਜਾਈ, ਸਰਬ ਨਿਵਾਸੀ ਸਦਾ ਅਲੇਪਾ, ਤੋ ਹੀ ਸੰਗ ਸਮਾਈ। ਸਭ ਤੋਂ ਆਖਰੀ ਬਾਣੀਕਾਰ ਨੇ 17ਵੀਂ ਸਦੀ ਦੇ, ਤੇ ਸਭ ਤੋਂ ਪਹਿਲਾਂ 12ਵੀਂ ਸਦੀ ਦਾ, 11ਵੀਂ 12ਵੀਂ ਸਦੀ ਦਾ ਮੈਂ ਜ਼ਿਕਰ ਕੀਤਾ ਸੀ, ਬਾਬਾ ਫਰੀਦ। ਫਰੀਦਾ, ਜੰਗਲ ਜੰਗਲ ਕਿਆ ਪਾਵੈ, ਵਣ ਕੰਡਾ ਮੋੜੇ ਵੱਸੀ ਰੱਬ ਹੈ ਆਲੀਏ, ਜੰਗਲ ਕਿਆ ਟੁੱਟੇ। ਸੋ ਮਨੁੱਖ ਨੂੰ ਘਰ ਦੇ ਵਿੱਚ ਹੀ ਅਕਾਲ ਪੁਰਖ ਦੀ ਪਹਿਚਾਣ ਕਰਨ ਦੇ ਵਾਸਤੇ, ਉਸ ਨੂੰ ਟੁੰਡਣ ਵਾਸਤੇ ਘਰ ਦੇ ਵਿੱਚ ਹੀ ਟੁੰਡਣ ਦੀ ਸਲਾਹ ਦਿੰਦੇ ਨੇ। ਵਸੀ ਰੱਬ ਹੈ ਆਲੀਏ, ਜੰਗਲ ਕਿਆ ਟੁੰਡੇ। ਇਸੇ ਤਰ੍ਹਾਂ ਗੁਰੂ ਤੇਗ ਬਹਾਦਰ ਪਾਤਸ਼ਾਹ ਵੀ, ਸਾਰੇ ਗੁਰੂ ਯਾਨੀ ਕਿ ਗੁਰਬਾਣੀ ਚ ਹੋਰ ਕਈ ਥਾਵਾਂ ਤੇ ਆ, ਮਨ ਰੇ ਥਿਰ ਰਹੋ ਮਤ ਕਤ ਜਾਹੀ ਜੀਓ, ਬਾਹਰ ਢੂੰਡਤ ਬਹੁਤ ਦੁੱਖ ਪਾਵੈ, ਕਰ ਅੰਮ੍ਰਿਤ ਘਟ ਮਾਹੀ ਜੀਓ। ਸੋ ਆਪਾਂ ਗੱਲ ਕਰ ਰਹੇ ਸੀ ਕਿ ਜਦੋਂ ਤੱਕ ਆਪੇ ਦੀ ਸਮਝ ਨਹੀਂ ਆਉਂਦੀ ਤਦੋਂ ਤੱਕ ਅਸੀਂ ਉਸ ਮਾਲਕ ਨੂੰ ਵੀ ਸਮਝ ਨਹੀਂ ਸਕਦੇ। ਤੇ ਸਭ ਤੋਂ ਵੱਡਾ ਗਿਆਨੀ ਹੋਏ ਜਿਹੜਾ ਆਪਣੇ ਆਪ ਦੀ ਸਮਝ ਰੱਖਦਾ। ਕਬੀਰ ਸਾਹਿਬ ਫਰਮਾਉਂਦੇ ਨੇ ਉਹਨਾਂ ਲੋਕਾਂ ਦੇ ਬਾਰੇ ਜਿਹੜੇ ਦੁਨੀਆਂ ਨੂੰ ਸੁਧਾਰਨ ਤੁਰ ਪਏ ਪਰ ਆਪਣੇ ਆਪ ਦਾ ਕੋਈ ਪਤਾ ਨਹੀਂ। ਆਪਾਂ ਇੱਕ ਪ੍ਰੋਗਰਾਮ ਇਸ ਤੇ ਵੀ ਕੀਤਾ ਸੀ,
ਜਿਵੇਂ ਕਿ ਮਨਾਉਣਾ ਤਾਂ ਮਨ ਨੂੰ ਸੀ ਪਰ ਅਸੀਂ ਰੱਬ ਨੂੰ ਮਨਾਉਣ ਤੁਰ ਪਏ। ਭਾਵੇਂ ਕਿ ਸਭ ਤੋਂ ਪਹਿਲਾਂ ਜੇ ਅਸੀਂ ਆਪਣੇ ਆਪ ਨੂੰ ਮਨਾ ਲਈਏ, ਆਪਣੇ ਮਨ ਨੂੰ ਸਮਝ ਲਈਏ, ਸਾਨੂੰ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਇੱਕ ਪੰਕਤੀ ਦਾ ਮੈਂ ਜ਼ਿਕਰ ਕੱਲ੍ਹ ਕੀਤਾ ਸੀ, ਕਹੋ ਨਾਨਕ ਬਿਨ ਆਪਾ ਚੀਨੇ ਮਿਟੇ ਨਾ ਪਰਮ ਕੀ ਕਾਈ। ਪਰਮ ਨੂੰ ਜ਼ਿਆਦਾ ਜਦ ਤੱਕ ਸੈਲਫ ਐਨਾਲਿਸਿਸ ਨਾ ਕਰ ਸਕੀਏ। ਤੇ ਸਾਰੀ ਬਾਣੀ ਦੇ ਵਿੱਚ ਹੀ ਮਨ ਨੂੰ ਸਮਝਾਉਣ ਦੀ ਗੱਲ ਹੈ। ਆਪਾਂ ਕੱਲ ਵੀ ਜ਼ਿਕਰ ਕੀਤਾ ਸੀ, ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਆ ਜਿੱਥੇ ਇੱਕ ਪਾਸੇ ਆਨੰਦ ਦੀ ਅਵਸਥਾ ਦਾ ਜ਼ਿਕਰ ਕਰਦੇ ਨੇ ਪਰ ਉਸਦੀ ਸ਼ੁਰੂਆਤ ਕਿੱਥੋਂ ਕਰਦੇ ਨੇ, ਇਹ ਮਨ ਮੇਰਿਆ ਤੂੰ ਸਦਾ ਰੁਹਾਰ ਨਾ ਲੈ, ਇਹ ਮਨ ਤੂੰ ਸਦਾ ਸਾਜ ਸੁਣਾ ਲੈ, ਇਹ ਵੀ ਬਾਣੀ ਚ। ਇਸੇ ਤਰ੍ਹਾਂ ਗੁਰੂ ਅਮਰਦਾਸ ਪਾਤਸ਼ਾਹ ਵੀ ਕਹਿੰਦੇ ਆ ਇਸ ਮਨ ਕੋ ਕੋਈ ਖੋਜੋ ਪਾਈ, ਮਨ ਖੋਜਤ ਨਾਮ ਨੌ ਨਿਤ ਪਾਈ। ਜਾਂ ਕਬੀਰ ਸਾਹਿਬ ਇਸੇ ਤਰ੍ਹਾਂ ਹੀ ਕਹਿੰਦੇ ਇਸ ਮਨ ਕੋ ਕੋਈ ਖੋਜੋ ਪਾਈ ਤਨ ਛੂਟੇ ਮਨ ਕਹਾਂ ਸਮਾਈ। ਮਨ ਨੂੰ ਡਿਫਾਈਨ ਵੀ ਕੀਤਾ ਗਿਆ, ਮਨ ਨੂੰ ਸਮਝਾਉਣ ਦੀ ਗੱਲ ਵੀ ਕੀਤੀ। ਮਨ ਨੂੰ ਸਮਝਾਉਣ ਦਾ ਮਤਲਬ ਹੈ ਆਪਣੇ ਆਪ ਨੂੰ ਸਮਝਣਾ, ਆਪਣਾ ਸੈਲਫ ਐਨਾਲਿਸਿਸ ਕਰਨਾ, ਤੇ ਇਹੀ ਗਿਆਨ ਦਾ ਸਰੂਪ ਹੈ। ਆਪਾਂ ਕੱਲ ਵੀ ਸ਼ੁਰੂ ਕੀਤਾ ਸੀ ਨਾ ਕਿ ਗੁਰੂ ਅਰਜਨ ਪਾਤਸ਼ਾਹ ਕਹਿੰਦੇ ਆ ਗਿਆਨ ਅੰਜਨ ਗੁਰਦੀ ਆ। ਆਪਾਂ ਉਸ ਤੋਂ ਪਹਿਲਾਂ ਕਬੀਰ ਸਾਹਿਬ ਦੀ ਗੱਲ ਕਰ ਰਹੇ ਹਾਂ, ਉਹ ਲੋਕ ਜਿਹੜਾ ਦਾਵਾ ਕਰਦੇ ਨੇ ਅਸੀਂ ਸਭ ਕੁਛ ਪਾ ਲਿਆ, ਉਹ ਬੈਕੁੰਠ ਦੀਆਂ ਗੱਲਾਂ ਵੀ ਕਰਦੇ ਨੇ। ਕਬੀਰ ਸਾਹਿਬ ਕਹਿੰਦੇ ਆ ਆਪਨ ਆਪ ਕਾ ਮਰਮ ਨਾ ਜਾਣਾ, ਬਾਤਨ ਹੀ ਬੈਕੁੰਠ ਪਤਾ। ਉਹ ਲੋਕ ਜਿਨ੍ਹਾਂ ਨੂੰ ਆਪਣੇ ਬਾਰੇ ਵੀ ਨਹੀਂ ਪਤਾ, ਉਹ ਬੈਕੁੰਠ ਦੀਆਂ ਗੱਲਾਂ ਕਰਦੇ। ਖਾਈ ਕੋਟ ਦਾ ਪਰਲ ਪਕਾਰਾ ਨਾ ਜਾਣੇ ਬੈਕੁੰਠ ਦੁਆਰਾ। ਉਹ ਕਿਹੋ ਜਿਹੀ ਇਮਾਰਤ ਏ, ਉਹ ਕਿਹੋ ਜਿਹਾ ਸ਼ਹਿਰ ਏ, ਉਹ ਕਿਹੋ ਜਿਹਾ ਕਿਲਾ ਏ, ਕਿਸੇ ਨੂੰ ਨਹੀਂ ਪਤਾ, ਨਾ ਹੀ ਕਿਸੇ ਨੂੰ ਉਸਦਾ ਦੁਆਰ। ਤੇ ਫਿਰ ਕਹਿੰਦੇ ਨੇ ਕਹੋ ਕਬੀਰ ਅਬ ਕਹੀਏ ਕਾਏ, ਸਾਧ ਸੰਗਤ ਬੈਕੁੰਠੇ ਆਏ। ਜਿਸ ਬੈਕੁੰਠ ਦੀਆਂ ਤੁਸੀਂ ਗੱਲਾਂ ਕਰਦੇ ਹੋ ਉਹ ਸਾਧ ਸੰਗਤ ਵਿੱਚ। ਉਂਝ ਜੇ ਮਨ ਦੇ ਅੰਦਰ ਜਿਸ ਮਨ ਉਹ ਬੈਕੁੰਠ ਕੀ ਆਸਾ, ਜੇ ਬੈਕੁੰਠ ਦੀ ਆਸ ਰੱਖ ਕੇ ਅਕਾਲ ਪੁਰਖ ਦਾ ਪ੍ਰੇਮ ਭਾਲਦੇ ਹਾਂ, ਉਹ ਅਕਾਲ ਪੁਰਖ ਦੇ ਚਰਨਾਂ ਦੇ ਵਿੱਚ ਨਿਵਾਸ ਨਹੀਂ ਮਿਲੇਗਾ, ਉਸ ਨਾਲ ਭੇਤਾ ਨਹੀਂ ਮਿਲ ਸਕਦੀ, ਕਿਉਂਕਿ ਮਨ ਦੇ ਅੰਦਰ ਇੱਕ ਲਾਲਸਾ ਹੈ। ਉਸੇ ਤਰ੍ਹਾਂ ਜਿਸ ਤਰ੍ਹਾਂ ਸੇਵਾ ਕਰਤ ਹੋਏ ਨਾਕਾਮੀ ਤੇ ਸਕੋਲ ਪ੍ਰਾਪਤ ਸਵਾਮੀ, ਸਵਾਮੀ ਕਿਸ ਨੂੰ ਮਿਲਦਾ ਹੈ ਜਿਹੜਾ ਨਿਸ਼ਕਾਮ ਸੇਵਾ ਕਰਦਾ। ਇਸੇ ਤਰ੍ਹਾਂ ਨਿਸ਼ਕਾਮ ਪਿਆਰ ਜਿਹੜਾ ਹੈ ਉਹਦੇ ਨਾਲ ਹੀ ਉਸ ਮਾਲਕ ਦੇ ਚਰਨਾਂ ਦਾ ਨਿਵਾਸ ਮਿਲਦਾ ਹੈ, ਉਸ ਮਾਲਕ ਨਾਲ ਅਭੇਦਤਾ ਮਿਲਦੀ, ਉਸ ਦੇ ਦੀਦਾਰ ਹੁੰਦੇ ਨੇ, ਤੇ ਫਿਰ ਉਹੀ ਵਿਅਕਤੀ ਬ੍ਰਹਮ ਗਿਆਨੀ ਹੋ ਸਕਦਾ ਹੈ। ਗੁਰੂ ਨਾਨਕ ਪਾਤਸ਼ਾਹ ਸਰੇਆਮ ਇਸ ਗੱਲ ਦਾ ਹਵਾਲਾ ਦੇ ਕੇ ਇਸ ਗੱਲ ਨੂੰ ਦ੍ਰਿੜ ਕਰਵਾਉਂਦੇ ਨੇ ਕਿ ਉਹ ਬੇਅੰਤ ਏ, ਕਿਤਨੇ ਵੀ ਉਹਦਾ ਗੁਣਾਂ ਦਾ ਗਾਇਨ ਕੀਤਾ ਜਾ ਸਕੇ ਇੱਕ ਤਿਲ ਨਹੀਂ ਦੇ ਬਰਾਬਰ ਨਹੀਂ ਆ। ਬੜੀਆਂ ਬੜੀਆਂ ਐਗਜ਼ਾਮਪਲਸ ਦੇ ਕੇ ਭਾਵ ਇਸ ਦਾ ਮਤਲਬ ਆ ਕਿ ਸਮੁੱਚੇ ਤੌਰ ਤੇ ਬ੍ਰਹਮ ਦਾ ਕਿਸੇ ਨੂੰ ਗਿਆਨ ਨਹੀਂ ਹੋ ਸਕਦਾ। ਔਰ ਸੁਖਮਣੀ ਸਾਹਿਬ ਦੇ ਵਿੱਚ ਇਸੇ ਕਰਕੇ ਬ੍ਰਹਮ ਗਿਆਨੀ ਦੀਆਂ ਖੂਬੀਆਂ ਦੱਸਦੇ ਹੋਏ ਗੁਰੂ ਅਰਜਨ ਪਾਤਸ਼ਾਹ ਕਹਿੰਦੇ ਨੇ ਬ੍ਰਹਮ ਗਿਆਨੀ ਸਦ ਜੀਵੇ ਨਹੀਂ ਮਰਤਾ। ਉਹ ਗੁਰੂ ਅਕਾਲ ਪੁਰਖ ਦੀਆਂ ਸਿਫਤਾਂ ਹੀ ਦੱਸਦੇ ਨੇ, ਨਾਨਕ
यानी कि ब्रह्म ज्ञानी आप निरंकार, निरंकार ही अकाल पुरख ही आप अपने आप नूं जान सकता है, जपजी साहब दे विच वी आंदा है। सो इसे करके जे कोई यह दावा करन तुर जाए मैं अकाल पुरख नूं मना लिया या मैं कुछ होर प्राप्ति कर ली, वो किसी नूं नहीं हुंदी। हाँ किसे लेवल तक, जिस तरह सानू कहिंदे ना सच्चियारा बनना, रब बनना नहीं रब वर्गा बनना, ते रब वर्गा कोई पूरा कंप्लीट नहीं बन सकता। जिन्हिया को सिफतां जिन्ने को गुण ओहदे प्राप्त कर ले दैवी गुणां उन्ना को असीं उसदे नेड़े हो गए। कंप्लीटली कोई कहे कि मैं रब हो गया नहीं, असीं गुरु नानक पातशाह नूं ये नहीं कहिंदे कि गुरु नानक पातशाह रब है, असीं गुरु नानक पातशाह चो रब नूं देखदे हां, वो रब वर्गे ने। आप नारायण कला धार जग में परवरे, सो इसे करके सब तो वड़ा आपां गल कर सी ज्ञान दी, वो अपने आप नूं जिस तरह कहिंदे ना ज्ञान ध्यान किस कर्म न जाना सार न जाना तेरी, सब तो वड़ा सतगुर नानक जिन कल रखी मेरी, सतगुरु सब तो वड्डा है। उसने ही मेरे कोल कोई समर्था नहीं है मेरे कोल, क्योंकि ना मैनू ज्ञान है ना मैनू ध्यान लगाना होता है ना मेरे च एकाग्रता है। इस सारा कुछ जो मेरे कोल है इथों तक जिथे आपां एक अरदास करते हैं ना, तू दागे अरदास हमारी जियो पिंड सब तेरा, मेरा ते अपना कुछ नहीं है, मैं तेरे अगे बेनती करदा, कहो नानक सब तेरी वडियाई। नानक जी कहंदे ने जो मेरा भी किते कोई जिक्र हो रहा है तेरी वडियाई है, कोई नाम ना जाने, मैनू ते कोई जानदा ही नहीं, तेरे करके मेरी आइडेंटिफिकेशन जिहड़ी आ उह हो रही है, बाकी मेरे अंदर सारा कुछ तेरा किते है। जदों निम्रता दे इस लैवल ते आ जांदा मनुख, जदों ह्यूमैनिटी की यह लैवल आती है तदों जाके उसनों पहचान होती है। दो कॉन्सैप्ट, एक होमे आ एक स्वामान। स्वामान होमे नहीं हुंदा, वो गैरत की गल है। जे जीवे पतलत ही जाए सब हराम जीता किस का, सो जीव्या जिस मन वस्या सोए नानक और न जीवे। सो ओ एक लग पर दूजे पासे निम्रता है, इन्नी निम्रता मिठत नीवी नानका गुण चंगियाइया तत्। मसाल देंदे ने गुरु साहब, सिंबल रुख सरायरा अत दीर्घ अत मुच, ओ जे आवे आस कर चाहे निराशे कित। सो असी जड़ा आपां गल कर रहे सां कि सेल्फ एनालिसिस करना, मन नू जानना, मन नू पढ़ना, आपे दी समझ होनी ही अकाल पुरख दी समझ आ जाती है, क्योंकि अकाल पुरख दे दीदार तो नहीं हो सकते ना। रूप ना रेख ना रंग किच त्रै गुण ते प्रपिन, तिसे बुझाए नानका जी सो वैसो प्रसन्न। वो निरंकार है ते निरंकार साख्या उस तरह वो किसी भी रूप में सानू नजर आ, जिस तरह गुरु साहब कहते हैं सहस तो नैन नन नैन है तो है सहस मूरत नन्ना एक तो ही। उन संसार दिया हजारां ही जड़े सूरतां ने वो तेरिया ही ने, पर उस तरह तेरी कोई सूरत नहीं है, तेरी कोई मूरत नहीं है। हाँ एक परफेक्शन दे विच तेरा जड़ा अटरनल रूप है अकाल मूर्त, तेरा जड़ा स्वरूप है वजूद है वो टाइमलैस है, वो आद भी हैगा जुगाद भी हैगा, हैप्पी भी हैप्पी ते होसी भी, आद सच जुगाद सच हैप्पी सच नानक होसी भी सच। उससे सच्चे का सच्यारा बनने वास्ते
ਮਨੁੱਖ ਨੂੰ ਗੁਰੂ ਸਾਹਿਬਾਨ ਇਹ ਕਹਿੰਦੇ ਨੇ ਕਿ ਸਚਿਆਰਾ ਤਾਂ ਹੀ ਬਣੇਗਾ ਨਾ ਜੇ ਕਰਤੇ ਦੀ ਰਜ਼ਾ ਦੇ ਵਿੱਚ ਰਾਜ਼ੀ ਰਹੇ। ਹੁਣ ਹੁੰਦਾ ਕੀ ਹੈ, ਕਿਉਂਕਿ ਜ਼ਿੰਦਗੀ ਦੇ ਮੇਰੀ ਆਪਣੀ ਇੱਕ ਪੋਇਮ ਸੀ, ਜੀਵਨ ਜਿਹੜਾ ਹੈ ਉਹ ਇੱਕ ਇੱਕ ਸਾਰ ਨਹੀਂ ਹੈ, ਜ਼ਿੰਦਗਾਨੀ ਇੱਕ ਅਨੋਖੀ ਦੌੜ ਹੈ, ਹਾਦਸੇ ਸੰਗ ਹਾਦਸੇ ਦਾ ਜੋੜ ਹੈ, ਕਿੰਜ ਸਜਾਏ ਨੇ ਕਿਆਮਤ ਦੇ ਏਰਾ, ਹਰ ਪੜਾ ਇੱਕ ਖੂਬਸੂਰਤ ਮੋੜ ਹੈ। ਜ਼ਿੰਦਗੀ ਦੀ ਜਿਹੜੀ ਚਾਲ ਹੈ ਉਹ ਇੱਕ ਸਾਰ ਨਹੀਂ ਰਹਿੰਦੀ, ਬਦਲ ਜਾਂਦੀ, ਕਦੀ ਦੁੱਖ ਹੈ ਕਦੀ ਸੁੱਖ ਹੈ, ਜੋ ਹੈ ਉਹ ਚਲਾ ਜਾਏਗਾ, ਜੋ ਨਹੀਂ ਹੈ ਉਹ ਕਿਸੇ ਹੋਰ ਰੂਪ ਵਿੱਚ ਮੁੜ ਕੇ ਆਏਗਾ, ਜੋ ਚਲਾ ਗਿਆ ਉਹ ਫਿਰ ਕਿਸੇ ਹੋਰ ਰੂਪ, ਯਾਨੀ ਕਿ ਇੱਕ ਸਾਰਤਾ ਨਹੀਂ ਹੈ। ਸੋ ਇਸ ਕਰਕੇ ਜਿਹੜੇ ਹਾਲਾਤ ਨੇ ਉਸ ਤੇ, ਕੱਲ ਵੀ ਆਪਾਂ ਇੱਕ ਇੱਕ ਕਹਾਣੀ ਦੱਸੀ ਸੀ ਕਿ ਮਨੁੱਖ ਦੇ ਕੋਲ ਜੋ ਹੈ, ਮਨੁੱਖ ਦੀ ਸਥਿਤੀ ਇਹ ਚਾਹੀਦੀ ਆ ਕਿ ਅੰਜਨ ਮਾਇ ਨਿਰੰਜਨ ਕੀ ਆ, ਜਿਹੜਾ ਉਹਦੇ ਕੋਲ ਹੈ ਉਸਦੀ ਅਵਸਥਾ ਇਹ ਹੋਣੀ ਚਾਹੀਦੀ ਹੈ, ਜੇ ਕੱਲ੍ਹ ਉਹ ਨਾ ਵੀ ਹੋਵੇ ਤਾਂ ਵੀ ਉਸਨੂੰ ਕੋਈ ਜ਼ਿੰਦਗੀ ਦੇ ਸ਼ਿਕਵਾ ਨਹੀਂ ਹੋਣਾ ਚਾਹੀਦਾ, ਯਾਨੀ ਕਿ ਉਸ ਹਾਲਾਤ ਦੇ ਵਿੱਚ ਵੀ ਉਹ ਆਨੰਦ ਨਾਲ ਜੀ ਸਕੇ। ਇਸੇ ਕਰਕੇ ਮਨ ਨੂੰ ਸਮਝਾਵਾਂਗੇ, ਮਨ ਸਤਿਗੁਰੂ ਦੇ ਨਾਲ ਚੱਲੇਗਾ, ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲ, ਤਾਂ ਫਿਰ ਆਨੰਦ ਹੋਏਗਾ। ਤੇ ਜਿਹੜਾ ਆਨੰਦ ਹੈ ਉਹ ਜ਼ਿੰਦਗੀ ਦੀਆਂ ਸਹੂਲਤਾਂ ਐਸ਼ੋ ਆਰਾਮ ਦੇ ਨਾਲ ਨਹੀਂ ਹੁੰਦਾ, ਉਹ ਇੱਕ ਮਾਨਸਿਕ ਸਥਿਤੀ ਹੈ। ਜਿਹੜੀ ਮਾਨਸਿਕ ਸਥਿਤੀ ਹੈ ਉਹ ਚਲਾ ਜਾਏ ਤਾਂ ਵੀ ਉਹੋ ਜਿਹੀ ਰਹਿੰਦੀ ਆ, ਉਹ ਆ ਜਾਏ ਤਾਂ ਵੀ ਉਹੋ ਜਿਹੀ ਰਹਿੰਦੀ ਆ। ਸੋ ਇਸ ਕਰਕੇ ਯਾਨੀ ਕਿ ਉਹ ਦੁੱਖ ਸੁੱਖ ਤੋਂ ਪਰੇ ਆ, ਦੁੱਖ ਤੇ ਸੁੱਖ ਦੁਨੀਆਂ 'ਚ ਹਰ ਚੀਜ਼ ਦਾ ਜੋੜਾ ਹੈ, ਉਸੇ ਤਰ੍ਹਾਂ ਦੁੱਖ ਸੁੱਖ ਦਾ ਵੀ ਹੈ, ਸੰਯੋਗ ਵਿਯੋਗ ਦਾ ਵੀ ਹੈ। ਪਰ ਜੇ ਮਨੁੱਖ ਆਨੰਦ 'ਚ, ਆਨੰਦ ਦਾ ਕੋਈ ਦੂਜਾ ਜੋੜਾ ਨਹੀਂ, ਆਨੰਦ ਪੀਸ ਆਫ ਮਾਇੰਡ, ਇਸੇ ਕਰਕੇ ਜਦੋਂ ਮਨੁੱਖ ਮਾਨਸਿਕ ਤੌਰ ਤੇ ਉਸ ਅਵਸਥਾ ਤੇ ਪਹੁੰਚਦਾ ਹੈ, ਜਪਜੀ ਸਾਹਿਬ ਦੇ ਵਿੱਚ ਸਾਨੂੰ ਪਹਿਲੀ ਪੌੜੀ ਦੇ ਵਿੱਚ ਜਿਹੜਾ ਜੀਵਨ ਦਾ ਮਕਸਦ ਸਮਝਾਇਆ, ਉਸ ਮਕਸਦ ਤੱਕ ਪਹੁੰਚਣ ਵਾਸਤੇ 38 ਪੌੜੀਆਂ ਦੇ ਵਿੱਚ ਇੱਕ ਇੱਕ ਸਟੈਪ, ਇੱਕ ਇੱਕ ਪੌੜੀ ਦੇ ਰੂਪ ਦੇ ਵਿੱਚ ਗੁਰੂ ਸਾਹਿਬ ਸਾਨੂੰ ਗਿਆਨ ਦਿੰਦੇ ਨੇ ਕਿ ਕਿਵੇਂ ਸਚਿਆਰਾ ਬਣਨਾ ਹੈ, ਕਿਵੇਂ ਅੰਤ ਦੇ ਵਿੱਚ ਉਸ ਸੱਚਖੰਡ ਦੇ ਵਿੱਚ, ਸੱਚਖੰਡ ਦੀ ਅਵਸਥਾ ਦੇ ਵਿੱਚ, ਜਿਹੜੀ ਮਾਨਸਿਕ ਅਵਸਥਾ ਹੈ, ਜਿਹੜਾ ਜਿਸਨੂੰ ਆਪਾਂ ਕਹਿੰਦੇ ਹਾਂ ਬੁਲੰਦ ਉੱਚੀ ਸੋਚਣੀ ਜਿਹੜੀ ਹੈ, ਪਰਮ ਆਨੰਦ ਦੀ ਅਵਸਥਾ ਦੇ ਵਿੱਚ ਤਾਂ ਹੀ ਪਹੁੰਚੇਗਾ। ਉਹ ਸਥਿਤੀ ਤਾਂ ਹੀ ਪ੍ਰਾਪਤ ਹੋਏਗੀ ਜੇ ਅਸੀਂ ਆਪਣੇ ਆਪ ਨੂੰ ਸਮਝਾ ਲਿਆ, ਕਾਬੂ ਕਰ ਲਿਆ, ਆਪਣੇ ਆਪ ਨੂੰ ਜਾਣ ਲਿਆ। ਆਪਣੇ ਆਪ ਨੂੰ ਜਾਣਨ ਦਾ ਮਤਲਬ ਨਹੀਂ ਕਿ ਸਰੀਰ ਦੀ ਜਾਣਕਾਰੀ ਹੋਵੇ, ਆਪਣੀ ਮਾਨਸਿਕ ਅਵਸਥਾ ਨੂੰ ਸਮਝਣਾ, ਗੁਰੂ ਦੇ ਗਿਆਨ ਨੂੰ ਸਮਝਣਾ, ਤੇ ਫਿਰ ਉਸ ਲੈਵਲ ਤੇ ਪਹੁੰਚਣਾ ਜਦੋਂ ਸਾਨੂੰ ਆਪਣੇ ਅੰਦਰ ਜਿਸ ਰੱਬ ਦੀ ਹੋਂਦ ਦਾ ਅਹਿਸਾਸ ਹੋਏਗਾ, ਉਹ ਅਹਿਸਾਸ ਆਪਣੇ ਆਪ ਹੀ ਸਾਨੂੰ ਇਹ ਪਤਾ ਚੱਲ ਜਾਏਗਾ ਕਿ ਦੂਸਰੇ ਦੇ ਅੰਦਰ ਵੀ ਰੱਬ ਦੇ ਅੰਦਰ ਰੱਬ ਦਾ ਨਿਵਾਸ, ਤੇ ਫਿਰ ਸਾਡੀ ਦੂਜਿਆਂ ਪ੍ਰਤੀ ਸੋਚ ਜਿਹੜੀ ਆ ਉਹ ਇਕੁਆਲਿਟੀ ਦੀ ਹੋ ਜਾਏਗੀ, ਕਿਸੇ ਪੱਖਪਾਤ ਦੀ ਨਹੀਂ ਹੋਏਗੀ। ਭਾਈ ਕਨ੍ਹਈਆ ਜੀ ਦਾ ਦੀ ਮਿਸਾਲ ਦਿੰਦੇ ਆ ਨਾ, ਜੰਗ ਦੇ ਵਿੱਚ ਫੱਟੜ ਸਿਪਾਹੀਆਂ ਨੂੰ ਪਾਣੀ ਪਿਲਾ ਰਹੇ ਨੇ, ਉਸ ਨੂੰ ਦੁਸ਼ਮਣ ਦੀ ਤੇ ਦੋਸਤ ਦੀ ਕੋਈ ਪਹਿਚਾਣ ਨਹੀਂ ਆ। ਕਿਉਂ ਨਹੀਂ ਆ? ਕਿਉਂਕਿ ਉਹ ਜਵਾਬ ਵੀ ਗੁਰੂ ਸਾਹਿਬ ਨੂੰ ਇਹੀ ਦੇ ਰਹੇ ਨੇ ਕਿ ਮੈਨੂੰ ਹਰ ਇੱਕ ਦੇ ਵਿੱਚ ਤੁਹਾਡਾ ਹੀ ਸਰੂਪ ਨਜ਼ਰ ਆ ਰਿਹਾ। ਮਾਨਸਿਕ ਅਵਸਥਾ ਉਹ ਜੀ ਸੀ,
ਅਧਿਆਤਮਕ ਬੁਲੰਦੀ ਤੇ ਸਨ। ਸੋ ਇਸੇ ਕਰਕੇ ਜਦੋਂ ਅਸੀਂ ਉਸ ਲੈਵਲ ਤੇ ਉਸ ਬੁਲੰਦੀ ਤੇ ਹੁੰਦੇ ਹਾਂ ਉਹ ਤਾਂ ਹੀ ਪਹੁੰਚਾਂਗੇ ਜਦੋਂ ਪਹਿਲਾਂ ਆਪਣੇ ਆਪ ਨੂੰ ਜਿਸ ਤਰ੍ਹਾਂ ਕਹਿੰਦੇ ਆ ਨਾ ਕਿ ਵੀ ਆ ਉਸ ਬੁਲੰਦੀ ਤੇ ਪਹੁੰਚਾਂਗੇ ਤਾਂ ਹੀ ਉੱਥੇ ਅਕਾਲ ਪੁਰਖ ਦਾ ਮਿਲਾਪ। ਤੇ ਕਿਵੇਂ ਪਹੁੰਚਣਾ ਹੈ? ਪੈ ਕੇ ਚਰਨ ਕਰ ਪਾਉ ਕੇ ਉੱਥੇ ਅਸੀਂ ਕਿਸੇ ਹੋਰ ਤਰ੍ਹਾਂ ਤੁਰ ਕੇ ਨਹੀਂ ਜਾਣਾ, ਦਿਸੈ ਸੁਣੀਏ ਜਾਣੀਏ ਸ਼ਾਹ ਨਾ ਪਾਇਆ ਜਾਏ। ਜੇ ਤਾਂ ਹੁੰਦਾ ਜੇ ਦੇਖਣ ਨਾਲ ਸੁਣਨ ਨਾਲ ਇਸ ਤਰ੍ਹਾਂ ਕਿਸੇ ਨੂੰ ਸਾਹਮਣੇ ਅੱਖਾਂ ਦੇ ਸਾਹਮਣੇ ਦੇਖ ਕੇ ਇਸ ਤਰ੍ਹਾਂ ਪ੍ਰਾਪਤ ਕਰ ਲੈਂਦੇ, ਜੇ ਇਸ ਤਰ੍ਹਾਂ ਪ੍ਰਾਪਤ ਹੁੰਦਾ ਤਾਂ ਫਿਰ ਉਹ ਲੋਕ ਜਿਹੜੇ ਫਿਜ਼ੀਕਲ ਨੀਡਸ ਤੇ ਜਿਨ੍ਹਾਂ ਦੇ ਵਿੱਚ ਸਰੀਰਕ ਤੌਰ ਤੇ ਕਿਸੇ ਨੂੰ ਨਿਗਾਹ ਨਹੀਂ ਆ, ਕੋਈ ਚੱਲ ਨਹੀਂ ਸਕਦਾ, ਲੂਲਾ ਟੁੰਡਾ ਅੰਧੁਲਾ ਕਿਉਂ ਗੱਲ ਲੱਗੇ ਤਾਂ ਇਹ, ਫਿਰ ਤਾਂ ਉਹਦੇ ਨਾਲ ਜਾ ਕੇ ਮਿਲਾਪ ਹੀ ਨਹੀਂ ਕਰ ਸਕਦਾ। ਤੇ ਗੁਰੂ ਸਾਹਿਬ ਇਹੀ ਕਹਿੰਦੇ ਨੇ ਪੈ ਕੇ ਚਰਨ, ਗੁਰੂ ਅਮਿਤ ਪਾਤਸ਼ਾਹ ਸਮਝਾ ਰਹੇ ਨੇ ਪੈ ਕੇ ਚਰਨ ਕਰ ਪਾਉ ਕੇ ਲੋਹੇ ਨੂੰ ਸੁਰਤ ਕਰੇ, ਨਾਨਕ ਕਹਿ ਸਿਆੜੀ ਉਪੰਤ ਮਿਲਾਪ ਹੋਏ। ਉੱਥੇ ਜਾਣ ਵਾਸਤੇ ਪੈ ਕੇ ਚਰਨ, ਚਰਨ ਉਸ ਰਸਤੇ 'ਚ ਜਾਣ ਜਿਹੜਾ ਡਿਸਿਪਲਿਨਡ ਹੋਵੇ, ਭਾਵ ਇੱਕ ਉੱਚੇ ਕਿਰਦਾਰ ਦਾ ਜਿਸਨੂੰ ਆਪਾਂ ਜੱਤੀ ਸਤੀ ਕਹਿੰਦੇ ਹਾਂ, ਉਸ ਕਿਰਦਾਰ ਦਾ ਮਾਲਕ ਹੋਵੇ, ਸੇਵਾ ਭਾਵਨਾ ਹੋਵੇ, ਕਰ ਪਾਓ ਕੇ ਹੱਥ ਪ੍ਰੇਮ ਦੇ ਹੋਣ, ਫਿਰ ਲੋਹੇ ਨੂੰ ਸੁਰਤ ਕਰੇ, ਨੇਤਰ ਜਿਹੜੇ ਨੇ ਅੱਖਾਂ ਜਿਹੜੀਆਂ ਨੇ ਇਹ ਸੁਰਤੀ ਦੀਆਂ ਇਕਾਗਰਤਾ ਦੀਆਂ ਜਿਸਨੂੰ ਆਪਾਂ ਧਿਆਨ ਕਹਿੰਦੇ ਹਾਂ, ਇਸ ਤਰ੍ਹਾਂ ਗਿਆਨ ਧਿਆਨ ਆਏਗਾ। ਤੇ ਫਿਰ ਉਸ ਅਕਾਲ ਪੁਰਖ ਦੇ ਬਾਰੇ ਜਿਹੜਾ ਸਭ ਤੋਂ ਸ੍ਰੇਸ਼ਠ ਗਿਆਨ ਹੈ ਉਹ ਪ੍ਰਾਪਤ ਹੋਏਗਾ। ਉਂਝ ਕਿਸੇ ਨੂੰ ਆਪਣੀਆਂ ਡਿਗਰੀਆਂ ਦਾ ਮਾਣ ਹੁੰਦਾ ਹੈ, ਕਿਸੇ ਨੂੰ ਆਪਣੀ ਵਿਦਵਤਾ ਦਾ ਮਾਣ ਹੁੰਦਾ ਹੈ, ਕੋਈ ਆਪਣੇ ਆਪ ਨੂੰ ਗਿਆਨ ਦਾ ਬਹੁਤ ਵੱਡਾ ਸ੍ਰੇਸ਼ਠ ਧਨਾਤਰ ਕਹਿੰਦਾ ਹੈ, ਕੋਈ ਸਾਗਰ ਕਹਿੰਦਾ ਹੈ, ਕੋਈ ਕੁਝ ਹੋਰ ਲਕਬ ਦਿੰਦਾ ਹੈ, ਸਿਵਾਏ ਅਕਾਲ ਪੁਰਖ ਤੋਂ ਗਿਆਨ ਦਾ ਸਾਗਰ ਕੋਈ ਨਹੀਂ ਹੁੰਦਾ, ਕਿਉਂਕਿ ਕੋਈ ਵੀ ਮੁਕੰਮਲ ਨਹੀਂ ਹੈ, ਇਨਸਾਨ ਮੁਕੰਮਲ ਨਹੀਂ ਹੈ। ਗੁਰੂ ਸਾਹਿਬ ਗੁਰਬਾਣੀ 'ਚ ਹੀ ਕਹਿ ਰਹੇ ਹਨ, ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ। ਇੱਕ ਅਕਾਲ ਪੁਰਖ, ਇੱਕ ਗੁਰੂ ਸਤਿਗੁਰੂ, ਇਹ ਨਹੀਂ ਭੁੱਲਦੇ, ਇਹਨਾਂ ਤੋਂ ਗਲਤੀ ਨਹੀਂ ਹੁੰਦੀ, ਇੱਥੇ ਭੁੱਲ ਗਲਤੀ ਨਾਲ ਵੀ ਜੁੜਿਆ। ਪਰ ਬਾਕੀ ਜਿਸਨੂੰ ਕਹਿੰਦੇ ਨਾ ਟੂ ਐਰਰਸ ਹਿਊਮਨ, ਇਨਸਾਨ ਗਲਤੀਆਂ ਦਾ ਪੁਤਲਾ ਹੈ, ਸਾਰੇ ਹੀ ਭੁੱਲਦੇ ਆ, ਸਾਰਿਆਂ ਤੋਂ ਗਲਤੀ ਹੁੰਦੀ ਹੈ, ਪਰ ਗਲਤੀ ਕਰਕੇ ਜੇ ਉਸੇ ਰਾਹ ਤੇ ਮੁੜ ਕੇ ਤੁਰਦੇ ਰਹੇ ਹੋ, ਜੀਵਨ ਦੇ ਵਿੱਚ ਕਾਮਯਾਬੀ ਕੀ ਹੈ? ਕੇਵਲ ਮਿਹਨਤ ਕਰਦੇ ਰਹੀਏ ਪਰ ਉਸ ਪਾਸੇ ਸੁਚੇਤ ਨਾ ਹੋਈਏ, ਬਾਰ ਬਾਰ ਦਾਅ ਲਾਉਂਦੇ ਰਹੀਏ, ਉਹ ਜ਼ਿੰਦਗੀ ਨਾਲ ਜੂਆ ਖੇਡਣ ਵਾਲੀ ਹੈ। ਜੇ ਇੱਕ ਵਿਅਕਤੀ ਇੱਕ ਕਾਰੋਬਾਰ ਦੇ ਵਿੱਚ ਕਾਮਯਾਬ ਨਹੀਂ ਹੋਇਆ, ਉਸ ਨੂੰ ਦੁਬਾਰਾ ਸ਼ੁਰੂ ਕਰਨ ਤੋਂ ਪਹਿਲਾਂ ਉਹਨਾਂ ਹਾਲਾਤ ਨੂੰ ਵਾਚਣਾ ਹੈ, ਕਾਰਨ ਕੀ ਸਨ, ਕਿਉਂਕਿ ਕਈ ਵਾਰ ਹਾਲਾਤ, ਕਈ ਵਾਰ ਸਮਾਂ, ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਆਉਂਦੀਆਂ ਨੇ ਬਾਅਦ ਸਮਾਜ ਦੇ ਵਿੱਚ, ਜ਼ਮਾਨੇ ਦੇ ਵਿੱਚ ਉਸ ਉਹ ਅਨੁਕੂਲ ਨਹੀਂ ਹੁੰਦੀਆਂ, ਉਹਨਾਂ ਸਾਰੀਆਂ ਚੀਜ਼ ਤੇ ਫਿਰ ਆਪਣੀ ਕਲਾ ਨੂੰ ਵੀ ਦੇਖਣਾ ਹੈ ਮੇਰੇ 'ਚ ਕਿੰਨਾ ਕੁ ਉਸ ਬਾਰੇ ਗਿਆਨ ਹੈ। ਇਹ ਸਾਰਾ ਕੁਝ ਵਾਚਣ ਤੋਂ ਬਾਅਦ ਹੀ ਦੁਬਾਰਾ ਰਿਸਕ ਲਿਆ ਜਾ ਸਕਦਾ। ਇਹ ਵੱਖਰੀ ਗੱਲ ਹੈ ਕਿ ਮਨੁੱਖ ਦੁਬਾਰਾ ਕਾਮਯਾਬ ਹੋ ਸਕਦਾ ਹੈ ਅਗਰ ਉਹ ਉਸ ਸਾਰੇ ਨੂੰ ਸਮਝ ਲਏ, ਜਾਣ ਲਏ। ਤੇ ਇਸੇ ਕਰਕੇ ਗੁਰਬਾਣੀ ਸਾਨੂੰ ਜੀਵਨ ਨੂੰ ਸਮਝ ਕੇ, ਆਪਣੇ ਆਪ ਨੂੰ ਸਮਝ ਕੇ, ਆਪਣੇ ਕਿਰਦਾਰ ਨੂੰ ਬੁਲੰਦ ਰੱਖ ਕੇ
ਆਪਣੇ ਅੰਦਰ ਗੁਣਾਂ ਨੂੰ ਧਾਰਨ ਕਰਕੇ ਵਿਣ ਗੁਣ ਕੀਤੇ ਭਗਤ ਨਾ ਹੋਈ। ਗੁਣਾਂ ਦਾ ਧਾਰਨੀ ਹੋ ਕੇ ਉਸ ਗੁਣਾਂ ਦੇ ਵਿੱਚ ਸਾਡੇ ਉਸ ਕਿਰਤ ਦਾ ਗੁਣ ਵੀ ਆ ਜਾਂਦਾ ਹੈ ਜਿਸ ਦੇ ਵਿੱਚ ਜਿਹੜੀ ਕਲਾ ਅਸੀਂ ਸਿੱਖਣੀ ਹੈ, ਸਾਡਾ ਬੋਲਚਾਲ, ਸਾਡਾ ਵਿਵਹਾਰ, ਇਹ ਸਾਰਾ ਕੁਝ ਆ ਜਾਂਦਾ। ਜਿੱਥੇ ਅਸੀਂ ਅਕਾਲ ਪੁਰਖ ਦੇ ਗੁਣਾਂ ਨੂੰ ਚੇਤੇ ਕਰਨਾ ਹੈ, ਉਹਨੂੰ ਸਿਮਰਨ ਚ ਰੱਖਣਾ ਹੈ, ਉੱਥੇ ਨਾਲ ਦੀ ਨਾਲ ਅਸੀਂ ਸਮਾਜ ਦੇ ਅਨੁਕੂਲ, ਸਮਾਜ ਦੇ ਪ੍ਰਤੀ ਵੀ ਜਿਹੜੀ ਉਹ ਪ੍ਰੇਮ ਦੀ ਭਾਵਨਾ ਰੱਖਣੀ ਹੈ। ਜੇ ਸਾਡੇ ਕੋਲ ਉਹ ਹੈ ਤਾਂ ਨਿਸ਼ਚੇ ਹੀ ਅਸੀਂ ਗਿਆਨੀ ਵੀ ਹੋ ਗਏ ਤੇ ਅਸੀਂ ਜੀਵਨ ਦੇ ਵਿੱਚ ਸਫਲ ਵੀ ਹੋ ਸਕਦੇ ਹਾਂ। ਇਸੇ ਨੂੰ ਹੀ ਪਾਉ ਸਾਗਰ ਤੋਂ ਪਾਰ ਉਤਰਨਾ ਕਹਿੰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਇੱਕ ਵਾਰ ਫਿਰ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ। ਆਪਾਂ ਲਗਭਗ 3 ਦਿਨ ਤੋਂ ਗਿਆਨ ਦੀ ਗੱਲ ਕਰ ਰਹੇ ਹਾਂ ਕਿ ਆਪਣੇ ਆਪ ਨੂੰ ਸਮਝਣ ਦੀ, ਜਾਂ ਕੱਲ੍ਹ ਦੇ ਦਿਨ ਆਪਾਂ ਵਿਚਾਰ ਕਰ ਰਹੇ ਸੀ ਆਪਣੇ ਮਨ ਨੂੰ ਸਮਝਣ ਦੀ, ਦਾ ਉਪਦੇਸ਼ ਦੇ ਰਹੇ ਨੇ ਗੁਰੂ ਸਾਹਿਬ। ਅੱਜ ਆਪਾਂ ਇਸੇ ਨਾਲ ਰਿਲੇਟਿਡ ਵਿਸ਼ਾ ਹੈ, ਦੁੱਖ ਦਾਰੂ ਸੁਖ ਰੋਗ ਪਿਆ। ਅਸਲ ਦੇ ਵਿੱਚ ਗੁਰੂ ਸਾਹਿਬ ਆਸਾ ਦੀ ਵਾਰ ਦੇ ਵਿੱਚ ਇੱਕ ਸਲੋਕ ਵਿੱਚ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਆ, ਦੁੱਖ ਦਾਰੂ ਸੁਖ ਰੋਗ ਪਿਆ ਜਾਂ ਸੁਖ ਤਾਮ ਨਾ ਹੋਈ, ਤੂੰ ਕਰਤਾ ਕਰਣਾ ਮੈਂ ਨਾਹੀਂ ਜਾਂ ਹੋਂ ਕਰੀ ਨਾ ਹੋਈ। ਬਲਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲੱਖਿਆ ਰਹਾ। ਅਕਾਲ ਪੁਰਖ ਦੀ ਕੁਦਰਤ ਦਾ ਵਰਣਨ ਕਰਦੇ ਨੇ ਰਹਾਵ ਦੀ ਇਸ ਪੰਕਤੀ ਦੇ ਵਿੱਚ, ਅਤੇ ਨਾਲੇ ਉਸ ਤੋਂ ਕੁਰਬਾਨ ਜਾਣ ਦੀ ਗੱਲ ਕਰਦੇ ਨੇ ਕਿ ਉਹ ਕੁਦਰਤ ਦੇ ਵਿੱਚ ਵੱਸ ਰਿਹਾ ਹੈ। ਇਹ ਨਹੀਂ ਕਿ ਰੱਬ ਹੀ ਕੁਦਰਤ ਹੈ, ਬਲਕਿ ਰੱਬ ਦਾ ਨਿਵਾਸ ਜਿਹੜਾ ਹੈ ਉਹ ਕੁਦਰਤ ਹੈ। ਖੈਰ, ਇਸ ਵਿਸ਼ੇ 'ਚ ਆਪਾਂ ਨਹੀਂ ਜਾਂਦੇ, ਆਪਾਂ ਇੰਨੀ ਹੀ ਗੱਲ ਕਰਦੇ ਹਾਂ, ਦੁੱਖ ਦਾਰੂ ਸੁੱਖ ਰੋਗ ਪਿਆ। ਜਿਹੜੀ ਐਡਵਰਸਿਟੀ ਇਜ ਕਿਓਰ ਆਰ ਏਲਮੈਂਟ ਫਾਰ ਦਾ ਲਿਵਿੰਗ ਬੀਂਗਸ ਐਂਡ ਕੰਫਰਟ ਕੈਨ ਬੀ ਡਿਸਕ੍ਰਾਈਬਡ ਐਜ ਆਲ ਟਾਈਪ ਆਫ ਡਿਜ਼ੀਜ਼ਿਸ, ਆਲ ਟਾਈਪ ਆਫ ਲੇਜ਼ੀਨੈਸ, ਆਲ ਟਾਈਪਸ ਆਫ ਸਫਰਿੰਗਸ। ਕਈ ਵਾਰੀ ਇਸ ਗੱਲ ਨੂੰ ਵਿਚਾਰਨ ਲੱਗਿਆਂ ਕਈ ਵਿਅਕਤੀ ਇਸ ਨੂੰ ਵਿਰੋਧਾਭਾਸ ਦੇ ਵਿੱਚ ਵੀ ਲੈਂਦੇ ਆ ਕਿ ਕੰਟਰਾਡਿਕਸ਼ਨ ਹੈ ਬਾਣੀ 'ਚ। ਬਿਲਕੁਲ ਨਹੀਂ ਆ। ਕਬੀਰ ਸਾਹਿਬ ਕਹਿੰਦੇ ਆ, ਸੁੱਖ ਮੰਗਤ ਦੁੱਖ ਆਗੈ ਆਵੈ, ਐਸਾ ਸੁੱਖ ਨਾ ਹਮਹੂੰ ਪਾਵੈ। ਉਸ ਸ਼ਬਦ ਦੇ ਵਿੱਚ ਜਿਸ ਵਿੱਚ ਉਹ ਕਹਿੰਦੇ ਆ, ਇਸ ਮਨ ਕੋ ਕੋਈ ਖੋਜੋ ਪਾਈ, ਇੱਕ ਵਿਸ਼ਾ ਹੈ। ਅਤੇ ਇਸੇ ਕਰਕੇ, ਕਿਉਂਕਿ ਜਦੋਂ ਲਾਈਫ ਈਜ਼ੀ ਹੋ ਜਾਂਦੀ ਆ, ਜਦੋਂ ਜੀਵਨ ਦੇ ਵਿੱਚ ਸੰਘਰਸ਼ ਨਹੀਂ ਰਹਿੰਦਾ, ਤਾਂ ਫਿਰ ਸਾਡੀਆਂ ਜਿੰਨੀਆਂ ਵੀ ਸੰਭਾਵਨਾਵਾਂ ਨੇ, ਅੰਦਰੂਨੀ ਸ਼ਕਤੀਆਂ ਨੇ, ਇਹਨਾਂ ਦਾ ਇਜ਼ਹਾਰ ਕਰਨ ਦਾ, ਇਹਨਾਂ ਨੂੰ ਐਗਜ਼ਿਬਿਟ ਕਰਨ ਦਾ, ਇਹਨਾਂ ਦਾ ਇਸਤੇਮਾਲ ਕਰਨ ਦਾ ਅਵਸਰ ਨਹੀਂ ਹੁੰਦਾ। ਪਰ ਜਦੋਂ ਲਾਈਫ ਸਟਰਗਲ 'ਚ ਹੁੰਦੀ ਹੈ, ਇੱਥੇ ਦੁੱਖ ਤੋਂ ਭਾਵ ਸਟਰਗਲ ਹੈ, ਸੰਘਰਸ਼। ਜਿਸ ਤਰ੍ਹਾਂ ਆਪਾਂ ਰੋਗ ਦਾ ਅਰਥ ਕਈ ਵਾਰੀ ਬਿਮਾਰੀ, ਅਤੇ ਕਈ ਵਾਰੀ ਜਦੋਂ ਇਸ ਸ਼ਬਦ ਦੇ ਵਿੱਚ ਦੇਖਦੇ ਹਾਂ, ਹੋਮੈ ਰੋਗ ਮਾਨਕ ਕੋ ਦੀਨਾ, ਕਾਮ ਰੋਗ ਮੈਗਲ ਵਸਲੀਨਾ, ਦਿਸ਼ਟ ਰੋਗ ਪਚਮੂਆ ਪਤੰਗਾ। ਇਸ ਸ਼ਬਦ ਦੇ ਵਿੱਚ ਜਿੱਥੇ ਰੋਗਾਂ ਦਾ ਜ਼ਿਕਰ ਆਉਂਦਾ ਹੈ, ਚਸ਼ਕਿਆਂ ਦਾ ਜ਼ਿਕਰ ਹੈ, ਕਮਜ਼ੋਰੀਆਂ ਦਾ ਜ਼ਿਕਰ ਹੈ ਕਿ ਮਨੁੱਖ ਦਾ ਦੀ ਕਮਜ਼ੋਰੀ ਹੋਮੈ ਦਾ ਰੋਗ ਹੈ। ਉਸੇ ਤਰ੍ਹਾਂ ਜਿਸ ਤਰ੍ਹਾਂ ਕਾਮ ਰੋਗ ਦਾ ਗ੍ਰਸਿਆ ਹੋਇਆ, ਕਮਜ਼ੋਰੀ ਦਾ, ਚਸ਼ਕੇ ਦਾ ਮਾਰਿਆ ਹਾਥੀ ਇਨਸਾਨ ਦੇ ਕਾਬੂ 'ਚ ਆ ਜਾਂਦਾ ਹੈ, ਇਸ ਤਰ੍ਹਾਂ ਜੇਬਾ ਰੋਗ ਮੀਨ ਗਰਸਿਆਂ ਨੂੰ, ਜੀਭ ਦਾ ਚਸ਼ਕਾ ਜਿਹੜੀ ਮੱਛੀ ਹੈ ਉਹ ਫਸ ਜਾਂਦੀ ਹੈ, ਖਤਮ ਹੋ ਜਾਂਦੀ ਹੈ, ਸ਼ਿਕਾਰ ਬਣ ਜਾਂਦੀ ਹੈ। ਸੋ ਇਸੇ ਤਰ੍ਹਾਂ ਹੀ ਇੱਥੇ ਰੋਗ ਦਾ ਭਾਵ ਹੈ ਸੰਘਰਸ਼ ਦਾ ਜੀਵਨ। ਜਦੋਂ ਕੰਫਰਟਸ ਨਾ ਹੋਣ, ਆਰਾਮ ਤੋਂ ਬਗੈਰ ਦੀ ਜ਼ਿੰਦਗੀ, ਕੰਫਰਟਲੈਸ ਲਾਈਫ, ਪਰ ਇਹੀ ਜਿਹੜਾ ਸੰਘਰਸ਼ ਹੈ ਇਹ ਮਨੁੱਖ ਨੂੰ ਉਭਰਨ ਦਾ ਸਮਾਂ ਦਿੰਦਾ ਹੈ, ਔਫਰ ਦਿੰਦਾ ਹੈ। ਕਿਉਂਕਿ ਇਸੇ ਚਾਹ ਕਿ ਜਦੋਂ ਕਹਿੰਦਾ ਦੁੱਖ ਦਾਰੂ ਸੁੱਖ ਰੋਗ ਪਿਆਸ ਜਾਂ ਸੁੱਖ ਤਾਮ ਨਾ ਹੋਈ, ਪਰ ਜਿਨ੍ਹਾਂ ਨੂੰ ਅਧਿਆਤਮਕ ਸੁੱਖ ਪ੍ਰਾਪਤ ਹੋ ਜਾਂਦਾ, ਆਨੰਦ ਦੀ ਗੱਲ ਕਰ ਰਹੇ ਹਾਂ, ਉਹਨਾਂ ਨੂੰ ਪਰੇਸ਼ਾਨੀ ਨਹੀਂ ਹੁੰਦੀ। ਸੋ ਆਨੰਦ ਇੱਕ ਹੋਰ ਅਵਸਥਾ ਹੈ, ਪਰ ਜਿਹੜਾ ਸੰਘਰਸ਼ ਹੈ ਇਹ ਹੀ ਮਨੁੱਖ ਨੂੰ, ਜੇ ਮਨੁੱਖਤਾ ਨੂੰ ਸੰਘਰਸ਼ ਨਾ ਹੁੰਦਾ ਅਤੇ ਸੰਘਰਸ਼ ਦੇ ਨਾਲ ਨਾਲ ਮਨੁੱਖ ਆਪਣੀਆਂ ਯੋਗਤਾਵਾਂ ਦਾ ਇਸਤੇਮਾਲ ਨਾ ਕਰਦਾ, ਵਰਤੋਂ ਨਾ ਕਰਦਾ, ਜਿਸ ਤਰ੍ਹਾਂ ਕਿ ਆਪਾਂ 3 ਲੱਖ ਸਾਲ ਤੋਂ ਹੋਮੋਸੈਪੀਅਨ ਸੰਘਰਸ਼ ਕਰਦੇ ਕਰਦੇ, ਜਾਂ ਉਸ ਤੋਂ ਪਹਿਲਾਂ ਦੇ ਜਿਹੜੇ ਪੂਰਵਜ ਨੇ ਹੋਮੋ ਇਰੈਕਟਸ ਹੋ ਗਿਆ, ਉਸ ਤੋਂ ਪਹਿਲਾਂ ਜਿਹੜੇ ਹੋ ਗਏ ਹੋਮੋ ਹੈਬਿਲਸ, ਜਿਨ੍ਹਾਂ ਨੇ ਪੱਥਰ ਨੂੰ ਹਥਿਆਰ ਬਣਾਇਆ, ਸੰਘਰਸ਼ ਕੀਤਾ, ਉਹਨਾਂ ਨੂੰ ਲਾਈਫ ਬਚਾਉਣ ਵਾਸਤੇ ਸੰਘਰਸ਼ ਸੀ। ਉਸ ਜੰਗਲ ਦੇ ਵਿੱਚ, ਉਸ ਸੰਘਰਸ਼ ਦੇ ਵਿੱਚ ਜਿਉਂਦਾ ਕਿਵੇਂ ਰਹਿਣਾ ਹੈ, ਉਸ ਸੰਘਰਸ਼ ਨੇ ਹੀ ਮਨੁੱਖ ਨੂੰ ਅੱਜ ਲਗਭਗ ਜਿਹੜੀ ਜਿੰਨੀ ਵੀ ਜ਼ਮੀਨ ਦਾ ਅਤੇ ਆਪਾਂ ਧਰਤੀ ਦਾ ਤਾਂ ਕਹਿ ਹੀ ਸਕਦੇ ਹਾਂ ਕਿ ਬਈ ਇੱਥੇ ਤਾਂ ਸਰਦਾਰ ਹੀ ਹੈ, ਮਾਲਕ ਹੈ, ਪਰ ਹੋ ਸਕਦਾ ਹੈ ਬ੍ਰਹਿਮੰਡ ਦੀ ਦੇ ਵਿੱਚ ਹੀ ਇਕੱਲਾ ਹੀ ਇਹ ਹੋਵੇ ਜਿਹੜਾ ਇਸ ਅਵਸਥਾ ਦੇ ਵਿੱਚ ਇੰਨਾ ਪਾਵਰਫੁੱਲ ਹੈ। ਉਹ ਪਾਵਰਫੁੱਲ ਕਿਵੇਂ ਬਣਿਆ? ਸੰਘਰਸ਼ ਨੇ ਬਣਾਇਆ। ਇਸੇ ਤਰ੍ਹਾਂ ਅੱਜ ਤੋਂ 75,000 ਸਾਲ ਤੱਕ ਇਹ ਮਨੁੱਖ ਹੀ ਅਫਰੀਕਾ ਦੇ ਜੰਗਲਾਂ ਦੇ ਵਿੱਚ ਪਸ਼ੂਆਂ ਵਾਂਗੂੰ ਹੀ ਵਿਚਰ ਰਿਹਾ ਸੀ। ਪਾਓ ਗ੍ਰੇਟ ਐਪਸ ਦੇ ਵਿੱਚ ਆਉਂਦਾ ਹੈ, ਜਿਵੇਂ ਚੰਪੈਂਜ਼ੀ, ਮੰਕੀ, ਗੁਰੇਲਾ, ਬੋਨੋਬੋਸ, ਇਹ ਸਾਰੇ ਵਿਚਰ ਰਹੇ ਸਨ, ਜਾਂ ਜਿਹੜੇ ਦੂਜੇ ਜਾਨਵਰ ਨੇ ਖੂੰਖਾਰ, ਜਿਵੇਂ ਸ਼ੇਰ ਹੋ ਗਿਆ, ਚੀਤਾ ਹੋ ਗਿਆ, ਬਗਿਆੜ ਹੋ ਗਿਆ, ਇਹ ਵੀ ਉਸ ਤਰ੍ਹਾਂ ਹੀ ਸੰਘਰਸ਼ ਕਰ ਰਿਹਾ ਸੀ। ਪਰ ਇਸ ਦੇ ਉਸ ਸੰਘਰਸ਼ ਨੂੰ ਜਦੋਂ ਇਸ ਨੇ, ਕਿਉਂਕਿ ਦੋ ਪੈਰਾਂ 'ਤੇ ਖੜ੍ਹਾ ਹੋਣ ਦੇ ਕਰਕੇ ਇਹਦੀ ਅਕਲ ਵਧਣੀ ਸ਼ੁਰੂ ਹੋ ਗਈ, ਦਿਮਾਗ ਵਧਣਾ ਸ਼ੁਰੂ ਹੋਇਆ, ਇਹਦੇ ਵਿੱਚ ਸੋਚਣ ਸ਼ਕਤੀ ਆ ਗਈ, ਤਾਂ ਅੱਜ ਇਹ ਕਿੱਥੇ ਪਹੁੰਚ ਗਿਆ ਹੈ। ਆਮ ਜ਼ਿੰਦਗੀ ਦੇ ਵਿੱਚ ਵੀ ਇਸੇ ਕਰਕੇ ਜਿਹੜੀ ਜ਼ਿੰਦਗੀ ਦੀ ਪਾਜ਼ਿਟਿਵਿਟੀ ਹੈ, ਜਿਹੜਾ ਜ਼ਿੰਦਗੀ ਦਾ ਸਕਾਰਾਤਮਕ ਪੱਖ ਹੈ, ਉਸ ਨੂੰ ਗੁਰਮਤ ਨੇ ਉਭਾਰਿਆ ਹੈ। ਜਿਸ ਤਰ੍ਹਾਂ ਪੁਰਾਤਨ ਭਾਰਤੀ ਧਰਮ ਜਾਂ ਪੁਰਾਤਨ ਭਾਰਤੀ ਜੀਵਨ ਜਾਂਚ ਜਿਹੜੀ ਹੈ ਸੀ, ਉਸ ਦੇ ਵਿੱਚ ਭਾਵੇਂ ਉਹ ਕੋਈ ਵੀ ਕਿਸੇ ਵੀ, ਭਾਵੇਂ ਉਹ ਬੌਧ ਧਰਮ ਸੀ, ਜੈਨ ਧਰਮ ਸੀ, ਹਿੰਦੂ ਸਨਾਤਨ ਮਤ ਸੀ, ਵਰਣ ਆਸ਼ਰਮ ਸੀ, ਉਹ ਸਾਰਿਆਂ ਦਾ ਇੱਕੋ ਨਿਸ਼ਾਨਾ ਇਹ ਸੀ ਕਿ ਦੁਨੀਆ ਦੁੱਖਾਂ ਦਾ ਹੀ ਘਰ ਹੈ, ਜਾਂ ਮਨੁੱਖ ਜਿਹੜਾ ਇੱਥੇ ਆਇਆ ਹੈ ਇਸ 'ਤੇ ਜੀਵਨ ਦਾ ਸੰਘਰਸ਼ ਕਿਹਾ, ਇਹ ਇਹਦੀ ਸਜ਼ਾ ਹੈ, ਅਤੇ ਇਸ ਨੇ ਇੱਥੇ ਸੰਘਰਸ਼ ਕਰਕੇ ਮੁਕਤ ਹੋਣਾ ਹੈ ਮਰਨ ਤੋਂ ਬਾਅਦ, ਯਾਨੀ ਆਵਾਗਾਉਣ ਤੋਂ ਬਚਣ ਦਾ ਸਾਧਨ ਹੀ ਇਹਦਾ, ਅਤੇ ਕਰਮਾਂ ਨੂੰ ਜੋੜਿਆ ਗਿਆ, ਪਰ ਉਹ ਕਰਮਾਂ ਦੇ ਨਾਲ ਨਾਲ ਤਿਆਗਵਾਦ ਦੀ ਗੱਲ ਕੀਤੀ ਗਈ, ਕਾਰੋਬਾਰ ਤਿਆਗ ਕੇ, ਕਰਮ ਨੂੰ ਵੀ ਤਿਆਗ ਕੇ ਜੰਗਲਾਂ ਦੇ ਵਿੱਚ ਬੈਠ ਕੇ ਇਹੋ ਜਿਹੀ ਸਾਧਨਾ ਕਰਕੇ ਮੁਕਤ ਹੋਣ ਦੀ ਗੱਲ ਸੀ। ਭਗਤੀ ਮੂਵਮੈਂਟ ਜਿਸ ਦੇ ਵਿੱਚ ਆਪਾਂ ਗੁਰਮਤ ਕਹਿੰਦੇ ਹਾਂ, ਸਾਰੇ ਹੀ ਭਗਤ ਸਾਹਿਬਾਨ ਭਾਵੇਂ ਉਹ ਰਾਮਾਨੰਦ ਜੀ ਤੋਂ ਲੈ ਕੇ ਵਰਤਮਾਨ ਸਮੇਂ ਤੱਕ ਜਿਹੜੇ ਵੀ ਉਹ ਭਗਤ ਸਾਹਿਬਾਨ ਜਿਹੜੇ ਕਿਰਤੀ ਸਨ, ਉਹਨਾਂ ਨੇ ਇਸ ਗੱਲ ਨੂੰ ਠੁਕਰਾ ਦਿੱਤਾ। ਉਹਨਾਂ ਨੇ ਜੀਵਨ ਦੇ ਵਿੱਚ ਸੰਘਰਸ਼ ਨੂੰ ਹੀ, ਕਿਰਤ ਨੂੰ ਹੀ ਇੰਪੋਰਟੈਂਸ ਦਿੱਤੀ ਅਤੇ ਕਿਰਤ ਕਰਦਿਆਂ ਹੀ ਇਸ ਜੀਵਨ ਦੇ ਵਿੱਚ ਜੀਵਨ ਮੁਕਤ ਹੋਣ ਦੇ ਕੰਸੈਪਟ ਨੂੰ, ਜੀਵਨ ਜਾਂਚ ਨੂੰ ਉਭਾਰਿਆ। ਇਸੇ ਕਰਕੇ ਭਗਤ ਬੈਣੀ ਜੀ ਕਹਿੰਦੇ ਆ, ਬੈਣੀ ਕਹੈ ਸੁਣੋ ਰੇ ਭਗਤੋ, ਮਰਨ ਮੁਕਤ ਕਿਨ ਪਾਈ। ਜਾਂ ਭਗਤ ਨਾਮਦੇਵ ਜੀ, ਉਹ ਕਹਿੰਦੇ ਨੇ, ਮੋਏ ਹੋਏ ਜੇ ਮੁਕਤ ਦਿਓਗਾ, ਮੁਕਤ ਨਾ ਜਾਣੇ ਕੋਇਲਾ। ਸੋ ਇੱਕ ਸੰਘਰਸ਼ ਦੇ ਜੀਵਨ ਨੂੰ, ਬਲਕਿ ਗੁਰੂ ਨਾਨਕ ਪਾਤਸ਼ਾਹ ਨੇ ਸਿੱਖ ਨੂੰ ਆਪਣੇ ਇਸ ਮਾਰਗ ਦਾ ਜ਼ਿਕਰ ਹੀ ਕੀਤਾ ਹੈ, ਉਦਮ ਕਰੇਂਦਿਆਂ ਜੀਵ ਤੂੰ, ਕਮਾਉਂਦਿਆਂ ਸੁਖ ਪੁੰਚ, ਧਿਆਉਂਦਿਆਂ ਤੂੰ ਪ੍ਰਭੂ ਮਿਲ ਨਾਨਕ ਉਤਰੀ ਚਿੰਤ। ਉਦਮ ਜਿਹੜਾ ਹੈ ਉਹ ਸਿੱਖ ਦੇ ਜੀਵਨ ਦਾ ਲਕਸ਼ ਹੈ। ਸਿੱਖ ਨੇ ਆਪਣੇ ਜੀਵਨ ਨੂੰ ਉਦਮੀ ਹੋ ਕੇ ਕਿਰਤ ਕਰਕੇ ਸੰਘਰਸ਼ ਦੇ ਨਾਲ ਜੀਵਨ ਨੂੰ ਸਵਾਰਨਾ ਹੈ, ਅਤੇ ਇਸੇ ਕਰਕੇ ਜੇ ਕਈ ਵਾਰੀ ਜ਼ਿੰਦਗੀ ਦੇ ਵਿੱਚ ਅਸੀਂ ਇਹ ਦੇਖਦੇ ਹਾਂ ਕਿ ਉਹ ਸਮਾਂ ਜਦੋਂ ਕੰਪੈਰੀਜ਼ਨ ਕਰਦੇ ਹਾਂ ਇੱਕ ਦੂਜੇ ਦੇ ਨਾਲ, ਕਈ ਵਾਰੀ ਸਮਾਂ ਮਾੜਾ ਹੁੰਦਾ ਹੈ। ਜ਼ਿੰਦਗੀ ਦੇ ਵਿੱਚ ਹਮੇਸ਼ਾ ਸਮੇਂ ਦੀ ਚਾਲ ਠੀਕ ਨਹੀਂ ਹੁੰਦੀ, ਪਰ ਉਹ ਮਾੜਾ ਸਮਾਂ ਕਈ ਵਾਰੀ ਇੱਕ ਵਰਦਾਨ ਹੁੰਦਾ ਹੈ, ਇੱਕ ਅਵਸਰ ਹੁੰਦਾ ਹੈ, ਇੱਕ ਇਮਤਿਹਾਨ ਹੁੰਦਾ ਹੈ, ਆਪਣੀਆਂ ਸੁੱਤੀਆਂ ਕਲਾਵਾਂ ਨੂੰ ਜਗਾ ਕੇ ਉਹਨਾਂ ਦੀ ਵਰਤੋਂ ਕਰਕੇ ਸੰਘਰਸ਼ ਕਰਨ ਦਾ, ਹਿੰਮਤ ਹਾਰਨ ਦਾ ਨਹੀਂ ਹੁੰਦਾ। ਕਿਉਂਕਿ ਇਸ ਜ਼ਿੰਦਗੀ ਦੀ ਦੌੜ 'ਚ ਕੋਈ ਪਹਿਲਾਂ ਤੇਜ਼ ਨਿਕਲ ਜਾਂਦਾ, ਕੋਈ ਬਾਅਦ ਵਿੱਚ ਨਿਕਲ ਜਾਂਦਾ, ਪਰ ਜ਼ਿੰਦਗੀ ਜਿਹੜੀ ਆ ਇਹ ਉਸੇ ਤਰ੍ਹਾਂ ਹੀ ਮੌਸਮ ਦੇ ਫੁੱਲਾਂ ਦੇ ਸਮਾਨ ਹੈ। ਸੀਜ਼ਨਲ ਫਲਾਵਰਸ ਜਾਂ ਸੀਜ਼ਨਲ ਫਰੂਟਸ, ਕਿ ਕੋਈ ਕਿਸ ਮੌਸਮ ਵਿੱਚ ਫੁੱਲ ਖਿੜਦਾ, ਫੁੱਲ ਰੰਗ ਬਿਰੰਗੇ ਕਈ ਤਰ੍ਹਾਂ ਦੇ ਨੇ, ਕੋਈ ਮੌਸਮ ਬਸੰਤ ਦੇ ਵਿੱਚ ਖਿਲਦੇ ਨੇ ਕੁਝ ਫੁੱਲ, ਕੁਛ ਗਰਮੀਆਂ 'ਚ, ਕੁਛ ਬਰਸਾਤਾਂ 'ਚ, ਇੱਥੋਂ ਤੱਕ ਕਿ ਕੁਛ ਪਤਝੜ 'ਚ, ਅਤੇ ਕੁਛ ਆਪਣਾ ਇੱਕ ਹੋਰ ਯਾਨੀ ਕਿ ਇੱਕ ਦ੍ਰਿਸ਼ਟੀਕੋਣ ਹੁੰਦਾ, ਇੱਕ ਰਮਣੀਕ ਨਜ਼ਾਰਾ ਹੁੰਦਾ ਹੈ ਸਰਦ ਰੁੱਤ ਦਾ ਵੀ। ਸੋ ਜ਼ਿੰਦਗੀ ਦੇ ਵਿੱਚ ਜਿਸ ਤਰ੍ਹਾਂ ਹਰ ਮੌਸਮ ਇੰਪੋਰਟੈਂਟ ਹੈ, ਇਸੇ ਤਰ੍ਹਾਂ ਹੀ ਹਰ ਰੁੱਤ ਇੰਪੋਰਟੈਂਟ ਹੈ, ਅਤੇ ਹਰ ਮਨੁੱਖ ਦਾ ਜਿਹੜਾ ਸੰਘਰਸ਼ ਹੈ, ਕਿਸੇ ਨੇ ਕਦੋਂ ਕਿਸੇ ਦੀ ਪਹਿਲਾਂ ਕਾਮਯਾਬੀ ਹੋ ਕੇ ਆਪਣੇ ਆਪ ਨੂੰ ਉਸ ਦੇ ਮੁਕਾਬਲੇ 'ਚ ਰੱਖ ਕੇ ਤੋਲਣ ਦੀ ਲੋੜ ਨਹੀਂ ਹੁੰਦੀ, ਆਪਣੀ ਚਾਲ 'ਚ ਆਪ, ਕਿਉਂਕਿ ਮਨੁੱਖ ਨੂੰ ਇੱਕ ਕਾਮਲ ਨਿਸ਼ਚਾ ਹੋਣਾ ਚਾਹੀਦਾ ਹੈ, ਇੱਕ ਯਕੀਨ ਹੋਣਾ ਚਾਹੀਦਾ ਹੈ ਆਪਣੇ ਆਪ 'ਤੇ, ਸੈਲਫ ਕੌਨਫੀਡੈਂਸ 'ਤੇ, ਕਿਉਂਕਿ ਉਸਨੇ ਜਿਹੜਾ ਜੀਵਨ ਜਿਉਣਾ ਹੈ ਉਹ ਉਦਮੀ ਜੀਵਨ ਹੈ, ਅਤੇ ਉਦਮ ਦੇ ਵਿੱਚ ਹੀ ਉਸਨੂੰ ਉਹ ਅਕਾਲ ਪੁਰਖ ਵੀ ਚੇਤੇ ਹੀ ਰਹੇਗਾ। ਕਿਉਂਕਿ ਮਨੁੱਖ ਦਾ ਕੰਮ ਕਰਮ ਕਰਨਾ ਹੈ, ਫਲ ਜਿਹੜੇ ਨੇ ਉਹ ਉਸ ਮਾਲਕ ਨੇ ਦੇਣੇ ਨੇ ਜਾਂ ਉਹਨਾਂ ਪਰਿਸਥਿਤੀਆਂ ਦੇ ਮੁਤਾਬਕ ਹੈ। ਆਪਾਂ ਕੱਲ੍ਹ ਵੀ ਇਹ ਗੱਲ ਕਰ ਰਹੇ ਸੀ ਕਿ ਕਈ ਵਾਰੀ ਅਸੀਂ ਇੱਕ ਕੰਮ ਆਰੰਭਦੇ ਹਾਂ, ਉਹਦੇ 'ਚ ਨਹੀਂ ਕਾਮਯਾਬੀ ਹੁੰਦੀ, ਫਿਰ ਸਾਨੂੰ, ਕਿਉਂਕਿ ਬਾਬੇ ਨੇ ਸਾਨੂੰ, ਅਕਾਲ ਪੁਰਖ ਨੇ ਸਾਨੂੰ ਬੁੱਧ ਦਿੱਤੀ ਹੋਈ ਹੈ, ਅਕਲ ਦਿੱਤੀ ਹੋਈ ਹੈ, ਸਾਨੂੰ ਵਿਚਾਰਨਾ ਹੈ ਜੇ ਇਸ ਫੀਲਡ ਦੇ ਵਿੱਚ ਜਾਂ ਇਸ ਰਸਤੇ ਦੇ ਵਿੱਚ ਜਾਂ ਇਸ ਸਟੇਜ 'ਤੇ ਸਾਡੀ ਨਾਕਾਮੀ ਦੇ ਕਾਰਨ ਕੀ ਸਨ, ਕਿਹੋ ਜਿਹੇ ਹਾਲਾਤ ਸਨ, ਕਿਹੋ ਜਿਹਾ ਦੇ ਸਟੈਪ ਸਨ, ਅਤੇ ਜੇ ਉਹਨਾਂ 'ਚੋਂ ਅਸੀਂ ਜਦੋਂ ਉਸਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਤਾਂ ਜ਼ਰੂਰ ਸਾਨੂੰ ਉਸਦਾ ਰਾਜ਼, ਉਹਦੇ ਕਾਰਨ ਜਿਹੜੇ ਆ ਪਤਾ ਲੱਗਣਗੇ। ਉਹਨਾਂ ਦਾ ਸਮਾਧਾਨ ਕਰਕੇ ਅਸੀਂ ਮੁੜ ਉਸਨੂੰ, ਕਿਉਂਕਿ ਜ਼ਿੰਦਗੀ ਦੇ ਵਿੱਚ ਇੱਕ ਸਾਰ ਤਾਂ ਨਹੀਂ ਹੈ, ਕਈ ਵਾਰੀ ਰਾਹਾਂ ਬਦਲ ਜਾਂਦੀਆਂ ਨੇ, ਕਈ ਵਾਰੀ ਮੰਜ਼ਿਲ ਬਦਲ ਜਾਂਦੀ ਹੈ, ਪਰ ਸੰਘਰਸ਼ੀ ਅਤੇ ਕਾਮਯਾਬ ਮਨੁੱਖ, ਜਿਸ ਨੂੰ ਗੁਰਬਾਣੀ 'ਚ ਇਹ ਵੀ ਕਿਹਾ ਨਾ, ਪਾਉ ਸਾਗਰ ਤੋਂ ਪਾਰ ਉਤਰਨਾ, ਜਿਸ ਤਰ੍ਹਾਂ ਜਿਸ ਮਾਨੁਖ ਤੇ ਕਰੇ ਬੇਨਤੀ ਸੋ ਆਪਣੇ ਦੁੱਖ ਭਰਿਆ। ਇੱਥੇ ਦੁੱਖ ਸਮੱਸਿਆਵਾਂ ਨੇ। ਜਿਸ ਮਾਨੁਖ ਤੇ ਕਰੋ ਬੇਨਤੀ ਸੋ ਆਪਣੇ ਦੁੱਖ ਭਰਿਆ, ਪਾਰ ਬ੍ਰਹਮ ਜਿਨ ਹਿਰਦੇ ਅਰਾਧਿਆ ਤਿਨ ਪਾਉ ਸਾਗਰ ਤਰਿਆ। ਹੁਣ ਇੱਥੇ ਪਾਰ ਬ੍ਰਹਮ ਦੇ ਆਰਾਧਨਾ ਦਾ ਮਤਲਬ ਇਹ ਆ ਕਿ ਇੱਥੇ ਗਿਆਨ ਨੂੰ ਚੇਤੇ ਕਰਨਾ ਹੈ, ਫੋਕਸ ਕਰਨਾ ਹੈ, ਉਸ ਅਕਾਲ ਪੁਰਖ 'ਤੇ ਨਿਸ਼ਚਾ ਵੀ ਰੱਖਣਾ ਹੈ ਅਤੇ ਆਪਣੇ ਜੀਵਨ ਨੂੰ ਸਵਾਰਨਾ ਵੀ ਹੈ। ਬਾਬਾ ਫਰੀਦ ਜੀ ਕਹਿੰਦੇ ਆ, ਆਪ ਸਵਾਰੇ ਮੈਂ ਮਿਲੇ, ਮੈਂ ਮਿਲੋ, ਮੈਂ ਮਿਲਿਆ ਸੁਖ ਹੋਏ, ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ। ਜਿਸ ਤਰ੍ਹਾਂ ਆਪਾਂ ਕੱਲ੍ਹ ਦੇ ਪ੍ਰੋਗਰਾਮ 'ਚ ਵਿਚਾਰ ਰਹੇ ਸੀ ਕਿ ਆਤਮ ਜਿਣੇ ਸਗਲ ਵਸ ਤਾਂ ਕਿ ਜਾਂ ਕਾ ਸਤਿਗੁਰ ਪੂਰਾ, ਜਾਂ ਕੋ ਹਰ ਰੰਗ ਲਾਗੋ ਇਸ ਯੁਗ ਮੈਂ, ਸੋ ਕਈਅਤ ਹੈ ਸੂਰਾ, ਆਤਮ ਜਿਣੇ ਸਗਲ ਵਸ ਤਾਂ ਕਿ ਜਾਂ ਕਾ ਸਤਿਗੁਰ ਪੂਰਾ। ਹੁਣ ਇੱਥੇ ਆਤਮ ਨੂੰ, ਆਪਣੇ ਆਪ ਨੂੰ ਜਿਣਨਾ, ਆਪਣੇ ਆਪ ਨੂੰ ਸਮਝਣਾ, ਇਹ ਵੀ ਗਿਆਨ, ਕਿਉਂਕਿ ਜੇ ਅਸੀਂ ਆਪੇ ਨੂੰ ਸਮਝਿਆ ਅਸੀਂ ਸਾਰੇ ਵੱਡੇ, ਸਭ ਤੋਂ ਵੱਡੇ ਗਿਆਨੀ ਹੋ ਗਏ। ਪਰ ਅਸੀਂ ਜ਼ਿੰਦਗੀ 'ਚ ਕਰਦੇ ਕੀ ਹਾਂ, ਅਸੀਂ ਆਪਣੇ ਵੱਲ ਨਹੀਂ ਦੇਖਦੇ, ਅਸੀਂ ਸੰਸਾਰ ਦੀਆਂ ਕਮਜ਼ੋਰੀਆਂ, ਦੂਜਿਆਂ ਦੀਆਂ ਕਮਜ਼ੋਰੀਆਂ ਲੱਭਣ ਤੁਰ ਪੈਂਦੇ ਹਾਂ, ਕਿਉਂਕਿ ਸਾਨੂੰ ਭੁੱਲ ਜਾਂਦਾ ਹੈ ਕਿ ਅਸੀਂ ਵੀ ਇਨਸਾਨ ਹਾਂ ਅਤੇ ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ, ਅਕਾਲ ਪੁਰਖ ਸੱਚਾ ਸਤਿਗੁਰੂ ਹੀ ਨਹੀਂ ਭੁੱਲਦੇ। ਮਨੁੱਖ ਨੇ ਤਾਂ ਭੁੱਲਣਾ ਹੈ ਅਤੇ ਮਨੁੱਖ ਨੇ ਆਪਣੀਆਂ ਭੁੱਲਾਂ ਤੋਂ ਹੀ ਸਬਕ ਲੈਣਾ ਹੈ। ਇਸ ਕਰਕੇ ਹਰ ਸਥਿਤੀ ਜਿਹੜੀ ਹੈ ਮਨੁੱਖ ਦੀ ਜੀਵਨ ਦੀ, ਜਦੋਂ ਸੰਘਰਸ਼ ਦਾ ਜੀਵਨ ਹੈ, ਉਹਦੇ 'ਚ ਹਰ ਸਥਿਤੀ ਮਾੜੀ ਚੰਗੀ ਸਮਝਣ ਦਾ, ਲਰਨ ਕਰਨ ਦਾ ਅਵਸਰ ਹੁੰਦਾ ਹੈ। ਦੁਨੀਆਂ ਦੇ ਵਿੱਚ ਕੋਈ ਵੀ ਸ਼ੈ ਜਿਹੜੀ ਹੈ, ਈਵਨ ਜਿਹੜਾ ਅਸੀਂ ਕਹਿੰਦੇ ਹਾਂ ਅਕਾਲ ਪੁਰਖ ਦੀ ਪ੍ਰਾਪਤੀ ਵੀ, ਇਹਦੇ ਵਾਸਤੇ ਵੀ ਕੁਛ ਦੇ ਕੇ ਕੁਛ ਪਾਉਣਾ ਪੈਂਦਾ। ਮਨ ਦੇ ਰਾਮ ਲਿਆ ਹੈ ਮੋਲ, ਕੰਚਨ ਸੇ ਪਾਇਓ ਨਹੀਂ ਤੋਲ, ਪਰ ਮਨ ਨੂੰ ਦੇ ਕੇ ਹੀ ਉਸਨੂੰ ਪਾਉਣਾ ਹੈ। ਇਸੇ ਤਰ੍ਹਾਂ ਸੰਘਰਸ਼ ਦੇ ਵਿੱਚ ਵੀ ਅਸੀਂ ਲਰਨ ਕਰਨਾ ਹੈ, ਅਤੇ ਜਿਹੜਾ ਲਰਨ ਕਰਨਾ ਹੈ ਨਾ, ਉਹ ਨਾਕਾਮੀਆਂ ਤੋਂ ਹੀ ਲਰਨ ਕਰਨਾ ਹੈ। ਕਹਿੰਦੇ ਨਾ ਕਿ ਗਿਰਤੇ ਹੈ ਮੈਦਾਨ ਅਮਲ ਮੈਂ ਸ਼ਾਹ ਸਵਾਰ, ਉੱਤੇ ਫੁਲਕਿਆ ਗਿਰੇ ਜੋ ਕੁਠਨੂ ਕੇ ਪਲ ਚਲਤੇ ਹੈ। ਹਰ ਨਾਕਾਮੀ ਕਿਸੇ ਵੱਡੀ ਕਾਮਯਾਬੀ ਦਾ ਸੰਕੇਤ ਹੁੰਦੀ ਹੈ। ਜਿਸ ਤਰ੍ਹਾਂ ਆਮ ਤੌਰ 'ਤੇ ਇੱਕ ਇੰਗਲਿਸ਼ ਦਾ ਮੁਹਾਵਰਾ, ਫੇਲੀਅਰਸ ਆਰ ਦਾ ਪਿਲਰਸ ਆਫ ਸਕਸੈਸ। ਅਸੀਂ ਜਦੋਂ ਪੜ੍ਹਦੇ ਹੁੰਦੇ ਸਾਂ ਸਕੂਲ ਦੇ ਲੈਵਲ 'ਤੇ, ਅਤੇ ਜੇ ਕੋਈ ਸਾਥੀ ਫੇਲ ਹੋ ਜਾਣਾ, ਅਸੀਂ ਉਸਨੂੰ ਹੌਸਲਾ ਹੀ ਦਿੰਦੇ ਹੁੰਦੇ ਸਾਂ ਕਿ ਫੇਲੀਅਰਸ ਆਰ ਦਾ ਪਿਲਰਸ ਆਫ ਸਕਸੈਸ। ਅਤੇ ਵਾਕਈ ਜਦੋਂ ਉਹ ਉਸਨੂੰ ਦਿਲ 'ਤੇ ਨਹੀਂ ਸੀ ਲਾਉਂਦੇ, ਉਹ ਹੋਰ ਦੁੱਗਣੀ ਮਿਹਨਤ ਕਰਕੇ ਦੂਸਰੇ ਸਾਲ ਪਹਿਲਾਂ ਨਾਲੋਂ ਵੀ ਜਾਂ ਪਾਸ ਪਹਿਲਾਂ ਪਾਸ ਹੋਣ ਵਾਲਿਆਂ ਨਾਲੋਂ ਵੀ ਦੁੱਗਣਾ ਨੰਬਰ ਲੈ ਕੇ ਅੱਛੀ ਪੋਜੀਸ਼ਨ ਲੈ ਕੇ ਪਾਸ ਹੁੰਦੇ ਸੀ, ਕਿਉਂਕਿ ਉਹਨਾਂ ਨੂੰ ਮੌਕਾ ਮਿਲ ਜਾਂਦਾ ਸੀ ਇਹ ਐਨਾਲਾਈਜ਼ ਕਰਨ ਦਾ ਕਿ ਅਸੀਂ ਕਿਹੜੇ ਕਿਹੜੇ ਸਬਜੈਕਟ ਦੇ ਵਿੱਚ, ਕਿਹੜੇ ਕਿਹੜੇ ਫੀਲਡ ਦੇ ਵਿੱਚ, ਕਿਹੜੇ ਕਿਹੜੇ ਕੁਐਸਚਨ ਦਾ ਆਨਸਰ ਗਲਤ ਦਿੱਤਾ ਹੈ। ਇਸੇ ਤਰ੍ਹਾਂ ਜੀਵਨ ਹੈ, ਹਰ ਨਾਕਾਮੀ ਜਿਹੜੀ ਹੁੰਦੀ ਹੈ ਉਹ ਇੱਕ ਤਰ੍ਹਾਂ ਦੀ ਅਵਸਰ ਹੁੰਦਾ ਹੈ ਲਰਨ ਕਰਨ ਦਾ। ਤਾਂ ਹੀ ਤਾਂ ਗੁਰੂ ਸਾਹਿਬ ਕਹਿੰਦੇ ਹਨ, ਗੁਰੂ ਨਾਨਕ ਪਾਤਸ਼ਾਹ ਕਹਿੰਦੇ, ਜਬ ਲੱਗ ਦੁਨੀਆ ਰਹੀ ਹੈ ਨਾਨਕ, ਕਿਛ ਸੁਣੀਏ ਕਿਛ ਕਹੀਏ। ਇੱਥੇ ਬਿਆਨ ਕਰਨ ਦੀ ਗੱਲ ਹੈ, ਪਰ ਇੱਥੇ ਨਾਲ ਦੀ ਨਾਲ ਲਰਨ ਕਰਨ ਦੀ ਗੱਲ ਹੈ, ਜਿਸ ਨੂੰ ਆਪਾਂ ਆਮ ਬੋਲੀ 'ਚ ਕਹਿੰਦੇ ਹਾਂ, ਜਬ ਤੱਕ ਸਾਸ ਤਬ ਤੱਕ ਆਸ। ਉਮੀਦ ਰੱਖਣੀ ਹੁੰਦੀ ਹੈ ਅਤੇ ਉਮੀਦ ਹੀ ਸਾਨੂੰ ਸਹਾਰਾ ਸਿੱਖਣ ਦਾ ਮੌਕਾ ਦਿੰਦੀ ਹੈ। ਦੁਨੀਆਂ ਦੇ ਵਿੱਚ ਜਿੰਨਾ ਚਿਰ ਮਨੁੱਖ ਵਿਚਰਦਾ ਹੈ, ਸਿੱਖ ਸ਼ਬਦ ਜਿਹੜਾ ਹੈ ਇਹ ਸਿੱਖਿਆ ਨਾਲ ਹੈ, ਗਿਆਨ ਦਾ ਮਾਰਗ ਹੈ, ਅਤੇ ਗਿਆਨ ਦੀ ਪ੍ਰਾਪਤੀ ਜਿਹੜੀ ਹੈ ਆਖਰੀ ਸਾਹਾਂ ਤੱਕ ਜਿਹੜੀ ਹੈ ਉਹ ਕਰਨੀ ਹੈ। ਇਸੇ ਨੂੰ ਪੋਜ਼ਿਟਿਵਿਟੀ ਆਫ ਲਾਈਫ ਕਹਿੰਦੇ ਆ। ਦੁਨੀਆਂ 'ਚ ਨਿਰਾਸ਼ ਹੋ ਕੇ ਕਈ ਬੰਦੇ, ਖਾਸ ਤੌਰ 'ਤੇ ਇੱਕ ਵਾਰ ਮੈਨੂੰ ਕਿਸੇ ਨੇ ਸਵਾਲ ਵੀ ਕੀਤਾ ਸੀ, ਇਸ 'ਤੇ ਆਪਾਂ ਪ੍ਰੋਗਰਾਮ ਪਹਿਲਾਂ ਵੀ ਕੀਤਾ ਹੋਇਆ, ਉਹ ਕਹਿੰਦੇ ਆ ਜੀ ਗੁਰਬਾਣੀ ਡਿਪਰੈਸ਼ਨ ਦਾ ਇਲਾਜ ਦੱਸਦੀ ਹੈ। ਮੇਰਾ ਜਵਾਬ ਸੀ ਕਿ ਗੁਰਬਾਣੀ ਡਿਪਰੈਸ਼ਨ ਦਾ ਹੀ ਇਲਾਜ ਹੈ। ਟਹਿੰਦੀਆਂ ਕਲਾਂ ਵਾਲੇ ਨੂੰ ਚੜ੍ਹਦੀਆਂ ਕਲਾਂ ਵਿੱਚ ਲੈ ਕੇ ਜਾਣ ਦਾ ਮਾਰਗ ਹੈ, ਪਰ ਜਿਹੜਾ ਕੋਈ ਗੁਰਸਿੱਖ ਹੈ ਨਾ, ਪਹਿਲੀ ਗੱਲ ਤਾਂ ਉਹਨੂੰ ਡਿਪਰੈਸ਼ਨ ਹੋਏਗਾ ਹੀ ਨਹੀਂ। ਫਿਰ ਵੀ ਜੇ ਕੋਈ ਹਾਲਾਤ ਦੇ ਅੰਤਰਗਤ ਨਾ ਸਮਝੀ ਦੇ ਕਾਰਨ ਕਿਸੇ ਸਟੇਜ 'ਤੇ ਡਿਪਰੈਸਡ ਹੋ ਜਾਂਦਾ ਹੈ, ਗੁਰਬਾਣੀ ਅਜਿਹਾ ਪਾਜ਼ਿਟਿਵ ਦਰਸ਼ਨ ਹੈ ਜੀਵਨ ਦੀ ਜਾਂਚ, ਜਿਹੜੀ ਬਿਲਕੁਲ ਮੁਰਝਾਈ ਸੋਚ ਵਾਲੇ ਨੂੰ ਵੀ ਹਰਾ ਕਰ ਦਿੰਦੀ ਹੈ। ਜਦੋਂ ਕਹਿੰਦੇ ਚਿਮ ਚਿਮ ਵਰਸੈ ਅੰਮ੍ਰਿਤ ਧਾਰਾ, ਮਨ ਪੀਵੈ ਸੁਣ ਸ਼ਬਦ ਵਿਚਾਰਾ, ਅਨੰਦ ਵਿਨੋਦ ਕਰੇ ਦਿਨ ਰਾਤੀ ਸਦਾ ਸਦਾ ਹਰ ਕੇਲਾ ਜੀ। ਇਸੇ ਸ਼ਬਦ ਦੇ ਵਿੱਚ ਆਉਂਦਾ ਹੈ ਗੁਰ ਕਿਰਪਾ ਤੇ ਸੁਖ ਹਰਿਆ, ਜਨਮ ਜਨਮ ਕਾ ਵਿਛੜਿਆ ਮਿਲਿਆ, ਗੁਰ ਕਿਰਪਾ ਤੇ ਸੁਖ ਹਰਿਆ। ਜਿਹੜੀ ਮੁਰਝਾਈ ਹੋਈ ਸੋਚ ਹੈ ਨਾ, ਜਦੋਂ ਇਹ ਅਹਿਸਾਸ ਹੋ ਜਾਂਦਾ ਹੈ ਕਿ ਉਹ ਅਕਾਲ ਪੁਰਖ ਮੇਰੇ ਅੰਦਰ ਹੈ, ਕਾਫੀ ਲੰਬੇ ਸਮੇਂ ਤੋਂ ਜਦੋਂ ਇੱਕ ਮਨੁੱਖ ਦੀ ਅਵਸਥਾ ਜਿਹੜੀ ਹੈ ਉਹ ਨਿਵਾਣ ਵੱਲ ਜਾ ਰਹੀ ਹੋਵੇ, ਟਹਿੰਦੀ ਕਲਾ ਵੱਲ ਜਾ ਰਹੀ ਹੋਵੇ, ਜਾਂ ਨੈਗੇਟਿਵਿਟੀ ਸੋਚ ਹੋਵੇ, ਅਤੇ ਜਦੋਂ ਚੰਗੇ ਗੁਣਾਂ ਦਾ ਧਾਰਣੀ ਹੋ ਕੇ ਉਸ ਦੇ ਅੰਦਰ ਉਸ ਅਕਾਲ ਪੁਰਖ ਦੀ ਹੋਂਦ ਦਾ ਅਹਿਸਾਸ ਹੋ ਗਿਆ, ਉਹਨੂੰ ਦੂਜਿਆਂ ਸਰੀਰਾਂ ਦੇ ਵਿੱਚ ਵੀ, ਦੂਜਿਆਂ ਹਿਰਦਿਆਂ ਦੇ ਵਿੱਚ ਵੀ ਅਕਾਲ ਪੁਰਖ ਦੀ ਹੋਂਦ ਪ੍ਰਤੀਤ ਹੋਏਗੀ, ਤਾਂ ਇਸ ਦਾ ਮਤਲਬ ਹੈ ਕਿ ਮੁਰਝਾਈ ਹੋਈ ਸੋਚ ਵੀ ਜਿਹੜੀ ਉਹ ਹਰੀ ਹੋ ਗਈ, ਉਹ ਜੀਵਨ ਹਰਾ ਹੋ ਗਿਆ। ਜਿਸ ਤਰ੍ਹਾਂ ਸ਼ਬਦ ਆਉਂਦਾ ਹੈ, ਜਿੱਥੇ ਜਾਏ ਬਹੇ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ, ਜਾਂ ਆਮ ਤੌਰ 'ਤੇ ਅਸੀਂ ਕਹਿੰਦੇ ਹਾਂ ਸੇ ਜੰਤ ਪਏ ਹਰਿਆਵਲੇ, ਜਿਨੀ ਮੇਰਾ ਸਤਿਗੁਰ ਦੇਖਿਆ ਆਏ, ਸੋ ਤਰਤ ਪਈ ਹਰਿਆਵਲੀ, ਜਿੱਥੇ ਮੇਰਾ ਸਤਿਗੁਰ ਬੈਠਾ ਆਏ ਜਾਏ, ਸੇ ਜੰਤ ਪਏ ਹਰਿਆਵਲੇ, ਜਿਨੀ ਮੇਰਾ ਸਤਿਗੁਰ ਦੇਖਿਆ ਆਏ। ਉਹ ਸਾਰੇ ਹੀ ਜੀਵ ਜਿਨ੍ਹਾਂ ਨੂੰ ਸਤਿਗੁਰੂ ਦੀ ਹੋਂਦ ਦਾ ਅਹਿਸਾਸ ਹੋ ਜਾਂਦਾ ਹੈ, ਜਿਹੜੇ ਉਹ ਆਪਣੇ ਆਪ ਹੀ ਇੱਕ ਪਾਜ਼ਿਟਿਵ ਥਿੰਕਿੰਗ ਨਾਲ ਜੁੜ ਜਾਂਦੇ ਨੇ, ਕਿਉਂਕਿ ਸੰਘਰਸ਼ ਦੇ ਵਿੱਚੋਂ ਜੀਵਨ ਨਿਕਲਦਾ ਹੈ। ਆਮ ਤੌਰ 'ਤੇ ਆਪਾਂ ਕਹਿੰਦੇ ਹੁੰਦੇ ਹਾਂ ਨਾ ਕਿ ਗਿਫਟਸ ਆਫ ਫਾਰਚੂਨ ਨਾਲੋਂ, ਯਾਨੀ ਕਿ ਦ ਫਰੂਟਸ ਆਫ ਲੇਬਰ ਆਰ ਸਵੀਟਰ ਦੈਨ ਦੀ ਗਿਫਟਸ ਆਫ ਫਾਰਚੂਨ। ਮਿਹਨਤ ਦਾ ਜਿਹੜਾ ਫਲ ਹੈ ਉਹ ਮੁਕੱਦਰ ਦੇ ਕਿਸੇ ਤੋਹਫ਼ੇ ਨਾਲੋਂ ਜ਼ਿਆਦਾ ਮਿੱਠਾ ਹੁੰਦਾ ਹੈ, ਜ਼ਿਆਦਾ ਚੰਗਾ ਹੁੰਦਾ ਹੈ, ਕਿਉਂਕਿ ਉਸ ਦੇ ਵਿੱਚ ਅਕਸਰ ਤਜਰਬਾ ਵੀ ਹੁੰਦਾ ਹੈ। ਇਸੇ ਕਰਕੇ ਕਈ ਵਾਰੀ ਆਪਾਂ ਦੇਖਦੇ ਹਾਂ ਮੋਸਟਲੀ ਉਹ ਲੋਕ ਜਿਨ੍ਹਾਂ ਨੂੰ ਦੌਲਤ ਕਈ ਵਾਰੀ ਪੁਰਖਿਆਂ ਤੋਂ ਮਿਲੀ ਉਹਨਾਂ ਨੇ ਉਜਾੜ ਦਿੱਤੀ, ਜਾਂ ਉਹ ਲੋਕ ਮੋਸਟਲੀ ਜਿਨ੍ਹਾਂ ਨੂੰ ਲਾਟਰੀ ਨਿਕਲੀ ਵਕਤ ਆਉਣ 'ਤੇ ਉਹ ਲੋਕ ਦਿਵਾਲੀਆ ਵੀ ਹੋਏ। ਕਿਉਂ? ਕਿਉਂਕਿ ਉਹ ਇੱਕਦਮ ਉਛੱਪੜ ਫਾੜ ਕੇ ਮਿਲਣ ਵਾਲੀ ਗੱਲ ਸੀ, ਉਹਦੇ ਪਿੱਛੇ ਤਜਰਬਾ ਨਹੀਂ ਸੀ, ਉਹਦੇ ਪਿੱਛੇ ਉਹ ਸਵੀਟਨੈਸ ਹੈ ਹੀ ਨਹੀਂ ਸੀ, ਕਿਉਂਕਿ ਉਹ ਅਚਾਨਕ ਆ ਗਿਆ। ਜਿਹੜੀ ਚੀਜ਼ ਮਿਹਨਤ ਕਰਕੇ ਜਿਸ ਦੇ ਵਿੱਚ ਦਰਦ ਲੁਕਿਆ ਹੋਵੇ ਉਹੀ ਜਿਹੜੀ ਦਾਰੂ ਹੈ। ਇਸੇ ਕਰਕੇ ਦੁੱਖ ਦਾਰੂ ਸੁੱਖ ਰੋਗ ਪਿਆ ਜਾਂ ਸੁੱਖ ਤਾਮ ਨਾ ਹੋਈ। ਆਖਾਂ ਜੀਵਾਂ ਵਿਸਰੇ ਮਰ ਜਾਂ, ਜੇ ਚੇਤੇ ਆ ਤੇ ਜ਼ਿੰਦੇ ਆ, ਜੇ ਭੁੱਲ ਗਿਆ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕਿਸੇ ਦੀ
0: ਆਓ ਫਤਿਹ ਦੀ ਸਾਂਝ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-770-1099 ਯਾਨੀ 4037771099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾ ਦਾ ਪਤਾ ਹੈ, ਯੂਨਿਟ ਨੰਬਰ 1507, 14 Avenue, ਸਾਊਥ ਵੈਸਟ, ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਮਾਲਵਾ ਟਾਇਰਸ ਐਂਡ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ 24 ਘੰਟੇ 7 ਦਿਨ ਮੋਬਾਈਲ ਸਰਵਿਸਿਜ਼ ਪ੍ਰਦਾਨ ਕਰਦੇ ਨੇ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਨਵੇਂ ਤੇ ਪੁਰਾਣੇ ਟਰੱਕ ਐਂਡ ਟ੍ਰੇਲਰ ਟਾਇਰਸ, ਵੀਲ ਬੈਲੈਂਸ ਐਂਡ ਅਲਾਈਨਮੈਂਟਸ, ਟਾਇਰ ਰੋਟੇਸ਼ਨ ਐਂਡ ਰਿਪੇਅਰਸ ਦੀਆਂ ਸੇਵਾਵਾਂ ਲੈਣ ਲਈ ਤੁਸੀਂ ਮਾਲਵਾ ਟਾਇਰਸ ਨੂੰ 403-899-1985 ਜਾਂ ਫਿਰ 4038991984 ਤੇ ਸੰਪਰਕ ਕਰ ਸਕਦੇ ਹੋ। ਮਾਲਵਾ ਟਾਇਰਸ ਐਂਡ ਸਰਵਿਸਿਜ਼ ਦਾ ਪਤਾ ਹੈ, ਬਿਲਡਿੰਗ ਨੰਬਰ 8616, 44th Street, ਸਾਊਥ ਈਸਟ, ਕੈਲਗਰੀ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983, 825-760-0983। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ, 3501 23rd Street, ਨਾਰਥ ਈਸਟ, ਕੈਲਗਰੀ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੈਲਗਰੀ 'ਚ 24 ਘੰਟੇ 7 ਦਿਨ ਚੱਲਣ ਵਾਲੇ ਇੱਕੋ ਇੱਕ ਧਾਰਮਿਕ ਪੰਜਾਬੀ ਰੇਡੀਓ 102.7 FM ਤੋਂ ਹੁਣ ਸਰਵਣ ਕਰੋ ਜੀ ਆਦਿ ਗੁਰੂ ਜੁਗੋ ਜੁਗ ਅਟਲ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੱਚ ਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਹੋਇਆ ਅੱਜ ਅੰਮ੍ਰਿਤ ਵੇਲੇ ਦਾ ਮੁੱਖ ਵਾਕ ਤੇ ਵਿਆਖਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਖੰਡਾਂ ਬ੍ਰਹਿਮੰਡਾਂ ਦੇ ਮਾਲਕ ਵਾਹਿਗੁਰੂ ਅਕਾਲ ਪੁਰਖ ਜੀ ਦੇ ਸ਼ਬਦ ਸਵਰੂਪ ਚਵਰ ਛਤਰ ਤਖਤ ਦੇ ਮਾਲਕ ਜੁਗੋ ਜੁਗ ਅਟਲ ਪ੍ਰਤੱਖ ਤੇ ਸਮਰੱਥ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮੁਕੱਦਸ ਹਜ਼ੂਰੀ ਅੰਦਰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਤਥਾ ਵੱਖ ਵੱਖ ਟੀਵੀ ਚੈਨਲਾਂ ਦੇ ਮਾਧਿਅਮ ਰਾਹੀਂ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਿਆਰ ਦੇ ਪਾਤਰ ਬਣ ਰਹੇ ਸਮੂਹ ਸਤਸੰਗੀ ਜਨੋ, ਵਾਹਿਗੁਰੂ ਜੀ ਦੀ ਅਪਾਰ ਕਿਰਪਾ ਦੇ ਸਦਕਾ ਗੁਰੂ ਵਰਸੋਈ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਮੁਕੱਦਸ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਜੋ ਅੱਜ ਅੰਮ੍ਰਿਤ ਵੇਲੇ ਦੀਨ ਦੁਨੀ ਦੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਪਾਵਨ ਫਰਮਾਨ ਰੂਪੀ ਦਾਤ ਆਪਾਂ ਸਾਰਿਆਂ ਦੀ ਝੋਲੀ ਵਿੱਚ ਪਾ ਕੇ ਨਵਾਜਿਆ ਹੈ, ਇਹਨਾਂ ਅੰਮ੍ਰਿਤ ਬਚਨਾਂ ਦੀ ਵਿਚਾਰ ਸਾਂਝ ਕਰਨ ਦਾ ਆਪਾਂ ਸਾਰਿਆਂ ਨੂੰ ਸੁਭਾਗ ਨਸੀਬ ਹੋਇਆ ਹੈ। ਆਓ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਅੰਮ੍ਰਿਤ ਬਚਨਾਂ ਨੂੰ ਸਮਝਣ ਵਿਚਾਰਨ ਤੋਂ ਪਹਿਲਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਓਟ ਆਸਰਾ ਤੇ ਅਸੀਸ ਪ੍ਰਾਪਤ ਕਰਦਿਆਂ ਹੋਇਆਂ ਬੜੇ ਹੀ ਪਿਆਰ ਅਦਬ ਸਤਿਕਾਰ ਦੇ ਸਹਿਤ ਉਚਾਰਨ ਕਰੀਏ ਜੀ ਸਤਨਾਮ।

ਜਿਸ ਮੁਬਾਰਕ ਬਚਨਾਂ ਦੇ ਆਪ ਜੀ ਨੇ ਉਪਦੇਸ਼ ਨੂੰ ਸ਼੍ਰਵਣ ਕਰਨ ਦਾ ਸੁਭਾਗ ਪ੍ਰਾਪਤ ਕੀਤਾ ਹੈ, ਇਹ ਅੰਮ੍ਰਿਤ ਬੋਲ ਕਲਯੁਗ ਦੇ ਜਹਾਜ਼ ਸ਼ਹੀਦਾਂ ਦੇ ਸਰਤਾਜ ਬਾਣੀ ਕੇ ਬੋਹਿਤ ਸ਼ਾਂਤੀ ਦੇ ਪੁੰਜ ਸਾਹਿਬ ਸ੍ਰੀ ਗੁਰੂ ਅਰਜੁਨ ਦੇਵ ਮਹਾਰਾਜ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤੀ ਹੋਈ ਜੈਤ ਸ੍ਰੀ ਕੀ ਵਾਰ ਦੇ ਵਿੱਚੋਂ ਦਸਵੀਂ ਪੌੜੀ ਦਾ ਮੂਲ ਪਾਠ ਹੈ, ਜਿਸ ਨਾਲ ਸੰਬੰਧਿਤ ਦੋ ਪਾਵਨ ਸਲੋਕ ਹਨ ਅਤੇ ਗੁਰ ਫੁਰਮਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਮੁਕੱਦਸ ਅੰਕ 708 ਦੇ ਉੱਪਰ ਸੁਭਾਇਮਾਨ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਮੁੱਚੀ ਮਾਨਵਤਾ ਦੇ ਉੱਪਰ ਕਿਰਪਾ ਕਰਦਿਆਂ ਹੋਇਆਂ ਸਰਬ ਸਾਂਝਾ ਉਪਦੇਸ਼ ਦਿੰਦਿਆਂ ਹੋਇਆਂ ਆਪਾਂ ਜੀਵਾਂ ਨੂੰ ਬੜੇ ਪਿਆਰ ਦੇ ਨਾਲ ਔਰ ਬੜੇ ਹੀ ਸਰਲ ਤੇ ਸੁਖੈਣ ਸ਼ਬਦਾਂ ਦੇ ਰਾਹੀਂ ਸਮਝਾਉਣ ਦਾ ਮਹਾਨ ਉਪਕਾਰ ਕੀਤਾ ਹੈ, ਕਿਉਂਕਿ ਜਦੋਂ ਤੋਂ ਮਨੁੱਖ ਸੰਸਾਰ ਦੇ ਅੰਦਰ ਆਇਆ ਹੈ ਤੇ ਵਾਹਿਗੁਰੂ ਅਕਾਲ ਪੁਰਖ ਜੀ ਨੇ ਇੰਜ ਕਹਿ ਲਈਏ ਜਦੋਂ ਤੋਂ ਜਗਤ ਪੈਦਾ ਕੀਤਾ ਹੈ ਉਦੋਂ ਤੋਂ ਹੀ ਆਪਣੀ ਮਾਇਆ ਦਾ ਪ੍ਰਭਾਵ ਜਿਹੜਾ ਉਸਨੂੰ ਵੀ ਹੋਂਦ ਵਿੱਚ ਲਿਆਂਦਾ ਹੈ। ਲਿਵ ਛੁੜਕੀ ਲਾਗੀ ਤ੍ਰਿਸ਼ਨਾ ਮਾਇਆ

ਇਹ ਹਜ਼ਾਰਾਂ ਹੀ ਖਿਸ਼ਾਂ ਉਹਦੇ ਮਾਨਸਿਕ ਮੰਡਲ ਦੇ ਵਿੱਚ ਫੁਰਨੇ ਜਾਂ ਸੰਸਕਾਰ ਰੂਪ ਦੇ ਵਿੱਚ ਫਿਰ ਰਹੇ ਹੁੰਦੇ ਨੇ ਔਰ ਇਹਨਾਂ ਖਿਸ਼ਾਂ ਨੂੰ ਇਹਨਾਂ ਵਾਸ਼ਨਾਵਾਂ ਨੂੰ ਇਹਨਾਂ ਸੱਧਰਾਂ ਨੂੰ ਪੂਰੀਆਂ ਕਰਨ ਵਾਸਤੇ ਬੰਦਾ ਫਿਰ ਸਾਮ ਦਾਮ ਦੰਡ ਭੇਦ ਹਰ ਤਰ੍ਹਾਂ ਦਾ ਵਸੀਲਾ ਜਿਹੜਾ ਅਪਣਾਉਂਦਾ ਹੈ ਕਿ ਜੋ ਕੁਝ ਮੈਂ ਚਾਹੁੰਦਾ ਹਾਂ ਉਹ ਮੈਨੂੰ ਪ੍ਰਾਪਤ ਹੋ ਜਾਵੇ ਪਰ ਭੁੱਲ ਜਾਂਦਾ ਹੈ ਕਿ ਇਹ ਜਿਹੜੀ ਤ੍ਰੈ ਗੁਣੀ ਮਾਇਆ ਹੈ ਇਹ ਪਰਮਾਤਮਾ ਦੀ ਛਾਇਆ ਹੈ ਤੇ ਛਾਇਆ ਦੀ ਕੋਈ ਆਪਣਾ ਵਜੂਦ ਨਹੀਂ ਹੁੰਦਾ ਆਪਣੀ ਹੋਂਦ ਨਹੀਂ ਹੁੰਦੀ ਛਾਂ ਤੇ ਓਨੀ ਦੇਰ ਤੱਕ ਹੈ ਜਦੋਂ ਤੱਕ ਕੋਈ ਦਰਖਤ ਹੈ ਕੋਈ ਕੰਧ ਕੌਲਾ ਹੈ ਉਹਦਾ ਪਰਛਾਵਾਂ ਹੈ ਅਗਰ ਇਹ ਨਹੀਂ ਤੇ ਛਾਂ ਦੀ ਆਪਣੀ ਹੋਂਦ ਕੋਈ ਨਹੀਂ ਹੁੰਦੀ ਮਾਇਆ ਵੀ ਪਰਮਾਤਮਾ ਕਰਕੇ ਹੈ ਪਰ ਮਨੁੱਖ ਦਾ ਧਿਆਨ ਜਿਹੜਾ ਸੀ ਇਸ ਪਾਸੇ ਨੂੰ ਵਧੇਰੇ ਹੋ ਗਿਆ ਦੁਨੀਆਂ ਦੀ ਹਰ ਇੱਕੋ ਚੀਜ਼ ਜਿਹੜੀ ਮਨ ਨੂੰ ਭਾਈ ਪ੍ਰਾਪਤ ਕਰ ਲਵਾਂ ਜਿਹੜੀ ਸਾਡੀ ਸੁਰਤ ਨੂੰ ਰੱਬ ਵਾਲੇ ਪਾਸੇ ਤੋਂ ਤੋੜ ਦੇਵੇ ਆਪਣੇ ਨਾਲ ਜੋੜ ਦੇਵੇ ਉਹ ਮਾਇਆ ਹੁੰਦੀ ਹੈ ਔਰ ਇਹਦੀ ਗ੍ਰਿਫਤ ਵਿੱਚ ਆਇਆ ਹੋਇਆ ਬੰਦਾ ਚਾਹੁੰਦਾ ਹੈ ਕਿ ਹਰ ਪਾਸੇ ਮੇਰਾ ਹੁਕਮ ਹੋਣਾ ਚਾਹੀਦਾ ਹੈ ਆਪਾਂ ਪਰਿਵਾਰਾਂ ਤੋਂ ਸ਼ੁਰੂ ਕਰ ਲਈਏ ਬੱਚੇ ਚਾਹੁੰਦੇ ਨੇ ਕਿ ਮਾਂ ਪਿਓ ਸਾਡੀ ਗੱਲ ਮੰਨਣ ਮਾਂ ਪਿਓ ਕਹਿੰਦਾ ਬੱਚੇ ਸਾਡੀ ਗੱਲ ਮੰਨਣ ਫਿਰ ਹੌਲੀ ਹੌਲੀ ਅਸੀਂ ਕਹਿੰਦੇ ਕਿ ਮੇਰੇ ਵਿਹੜੇ ਬਾਜ਼ਾਰ ਵਾਲੇ ਮੇਰੀ ਆਗਿਆ ਚੱਲਣ ਮੇਰੇ ਪਿੰਡ ਦੇ ਲੋਕ ਮੇਰੀ ਗੱਲ ਮੰਨਣ ਹੌਲੀ ਹੌਲੀ ਜਿਵੇਂ ਜਿਵੇਂ ਲਲਸਾਵਾਂ ਵੱਧਦੀਆਂ ਜਾਂਦੀਆਂ ਬੰਦਾ ਪੰਚ ਬਣਿਆ ਸਰਪੰਚ ਬਣਿਆ MLA ਬਣਿਆ MP ਬਣਿਆ ਇਹ ਨਹੀਂ ਕਿ ਭੁੱਖ ਨਿਕਲ ਗਈ ਹੁਣ ਇਸ ਤੋਂ ਅਗਲੀ ਲੜਸ ਹੈ ਮੁੱਖ ਮੰਤਰੀ ਬਣਾ ਮੈਂ ਪ੍ਰਧਾਨ ਮੰਤਰੀ ਬਣਾ ਔਰ ਕਦੇ ਕਦੇ ਇਹਦਾ ਸੁਪਨਾ ਸਾਕਾਰ ਹੋ ਜਾਂਦਾ ਹੈ ਰਾਜ ਭਾਗ ਮਿਲ ਜਾਂਦਾ ਹੈ ਔਰ ਰਾਜ ਭਾਗ ਦੀ ਉਲਝਣ ਦੇ ਵਿੱਚ ਇੰਨਾ ਉਲਝ ਜਾਂਦਾ ਹੈ ਕਿ ਧਰਮ ਸਿਧਾਂਤ ਦੀ ਗੱਲ ਤਾਂ ਇੱਕ ਪਾਸੇ ਰਹੀ ਆਪਣੇ ਸਵੈ ਦੀ ਜ਼ਿੰਦਗੀ ਨੂੰ ਕਿਹੜੇ ਢੰਗ ਨਾਲ ਜਿਉਣਾ ਹੈ ਬੰਦਾ ਇਹ ਵੀ ਭੁੱਲ ਜਾਂਦਾ ਹੈ ਜਿਸ ਕਾਰਨ ਕਰਕੇ ਸ਼ਰਾਬ ਕਬਾਬ ਸ਼ਬਾਬ ਐਸ਼ੋ ਇਸ਼ਰਤ ਦਾ ਸ਼ਿਕਾਰ ਹੋ ਜਾਂਦਾ ਹੈ ਦੁਨੀਆਂ ਦੇ ਉੱਪਰ ਹੁਕਮ ਚਲਾਉਣ ਵਾਲਾ ਰਾਜ ਸਤਾ ਦੇ ਆਨੰਦ ਨੂੰ ਮਾਨਣ ਵਾਲਾ ਜਦੋਂ ਇਸ ਤਰ੍ਹਾਂ ਉਹਦੀ ਵਿਚਾਰਧਾਰਾ ਗਲਤ ਹੋ ਜਾਂਦੀ ਹੈ ਆਪਣੇ ਫਰਜ਼ ਆਪਣੇ ਧਰਮ ਤੋਂ ਭਟਕ ਜਾਂਦਾ ਹੈ ਫਿਰ ਉਹਨੂੰ ਸਮਾਜ ਦੇ ਅੰਦਰ ਕੋਈ ਬਹੁਤੀ ਅਹਿਮੀਅਤ ਨਹੀਂ ਦਿੱਤੀ ਜਾਂਦੀ ਉਹਦਾ ਕੋਈ ਅਦਬ ਸਤਿਕਾਰ ਨਹੀਂ ਰਹਿੰਦਾ ਬੇਸ਼ੱਕ ਉਹ ਲੱਖ ਯਤਨ ਵੀ ਕਰਦਾ ਹੈ ਕਿ ਮੈਂ ਪਬਲਿਕ ਨੂੰ ਕਿਸੇ ਨਾ ਕਿਸੇ ਤਰ੍ਹਾਂ ਗੁੰਮਰਾਹ ਕਰ ਸਕਾਂ ਪਰ ਨਹੀਂ ਜਿਹੜਾ ਉਸਦੇ ਵਿਚਾਰ ਹੁੰਦੇ ਨੇ ਜਿਹੜਾ ਉਸਦਾ ਕਿਰਦਾਰ ਹੁੰਦਾ ਹੈ ਉਸ ਨੂੰ ਵੇਖ ਕੇ ਨਾ ਤੇ ਸੰਗਤ ਵਿੱਚ ਉਹਦਾ ਮਾਣ ਸਨਮਾਨ ਰਹਿੰਦਾ ਦੁਨੀਆਂ ਨੂੰ ਖੁਸ਼ ਕਰਦਾ ਕਰਦਾ ਦੀਨ ਗਵਾਇਆ ਦੁਨੀ ਸਿਉਂ ਦੁਨੀ ਦਾ ਚਾਲੀ ਸਾਥ ਪਾਇਓ ਕੁਹਾੜਾ ਮਾਰਿਆ ਗਾਫਲ ਆਪਣੇ ਹੱਥ ਉਹ ਦੁਨੀਆਂ ਵੀ ਗਵਾ ਬੈਠਦਾ ਹੈ ਤੇ ਦੀਨ ਵੀ ਗਵਾ ਬੈਠਦਾ ਹੈ ਧਰਮ ਵੀ ਗਵਾ ਬੈਠਦਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਅਸਲ ਦੇ ਵਿੱਚ ਇਹ ਛਲ ਹੈ ਇਹ ਫਰੇਬ ਹੈ ਚਾਹੀਦਾ ਤਾਂ ਇਹ ਸੀ ਕਿ ਜੇ ਮੈਨੂੰ ਰਾਸਤਾ ਪ੍ਰਾਪਤ ਹੋਈ ਹੈ ਰਾਜਾ ਇਹ ਰਾਜ ਲਤੀਨੀ ਭਾਸ਼ਾ ਦਾ ਸ਼ਬਦ ਹੈ ਸਟੇਟ ਸਟੇਟ ਦਾ ਮਤਲਬ ਸਟੇਟਸ ਸਟੇਟਸ ਦਾ ਮਤਲਬ ਹੁੰਦਾ ਹੈ ਆਚਰਣ ਬੰਦੇ ਦੀ ਵਿਚਾਰਧਾਰਾ ਬੰਦੇ ਦਾ ਕਿਰਦਾਰ ਹੁਣ ਇਹ ਰਾਜਾ ਜਿਹੜਾ ਸੀ ਦੁਨਿਆਵੀ ਰਸਾਂ ਨੂੰ ਮੰਨਣ ਦੇ ਵਿੱਚ ਲੱਗ ਗਿਆ ਸ਼ੌਹਰਤ ਪ੍ਰਾਪਤੀ ਦੇ ਵਿੱਚ ਲੱਗ ਗਿਆ ਕਿ ਹੋਰ ਹੋਰ ਹੋਰ ਹੋਰ ਮੇਰੇ ਹੁਕਮ ਨੂੰ ਸਵੀਕਾਰ ਕਰਦੇ ਜਾਣ ਮੈਂ ਫਿਰ ਬੇਨਤੀ ਕਰਾਂ ਜ਼ਰੂਰੀ ਨਹੀਂ ਕਿ ਮਨੁੱਖ ਦੀਆਂ ਲਲਸਾਵਾਂ ਪੂਰੀਆਂ ਹੋ ਜਾਣ ਸਿਰਫ ਤ੍ਰਿਪਤੀ ਹੁੰਦੀ ਹੈ ਜਿਹੜੀ ਰੱਬੀ ਰੰਗ ਦੇ ਵਿੱਚ ਰਤੜੀਆਂ ਹੋਈਆਂ ਰੂਹਾਂ ਹੁੰਦੀਆਂ ਨੇ ਉਹਨਾਂ ਦੀ ਨਹੀਂ ਤਾਂ ਅਸੀਂ ਪੜ੍ਹਦੇ ਹਾਂ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਭਾਵੇਂ ਉਹ ਸ੍ਰਿਸ਼ਟੀ ਸਾਰੀ ਦਾ ਰਾਜਾ ਬਣ ਜਾਵੇ ਉਹ ਤਾਂ ਵੀ ਦੁਖੀ ਹੈ ਤ੍ਰਿਪਤ ਨਹੀਂ ਹੈ ਤਾਂ ਵੀ ਦੁਖੀ ਹੈ ਹਾਂ ਇੰਨਾ ਜ਼ਰੂਰ ਹੈ ਕਿ ਨਾਮ ਜਪਤ ਜੇ ਪਰਮੇਸ਼ਰ ਦੇ ਨਾਮ ਨੂੰ ਜਪੇ ਫਿਰ ਉਹਨੂੰ ਆਤਮਕ ਸੁੱਖ ਦੀ ਪ੍ਰਾਪਤੀ ਹੋ ਜਾਂਦੀ ਹੈ ਹਰ ਕੋ ਨਾਮ ਜਪਤ ਹੋਏ ਸੁਖੀ ਆ ਫਿਰ ਉਹਨੂੰ ਸੁੱਖ ਮਿਲਦਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬੜੀ ਕਿਰਪਾ ਕੀਤੀ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਮ ਦੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸਦਾ ਇੱਥੇ ਰਹਿਣ ਵਾਲੇ ਪਰਮੇਸ਼ਰ ਨੂੰ ਉਸਦੇ ਨਾਮ ਦਾ ਇੱਕ ਕਿਲ੍ਹਾ ਬਣਾਇਆ ਸੱਚ ਦੀ ਨੀਂਹ

ਅਖਬਾਰਾਂ ਵਿੱਚ ਵੀ ਅਸੀਂ ਪੜ੍ਹਦੇ ਹਾਂ, ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਰਾਇਆ। ਔਰ ਇਹ ਜਿਹੜਾ ਰਾਸ ਸੀ, ਇਹ ਹਲੇਮੀ ਰਾਸ ਸੀ ਜਿਹੜਾ ਸਮੁੱਚੀ ਮਾਨਵਤਾ ਨੂੰ ਆਪਣੇ ਪਿਆਰ ਕਲਾਵੇ ਵਿੱਚ ਲੈਂਦਾ ਹੈ, ਜਿਹੜਾ ਮਨੁੱਖੀ ਅਧਿਕਾਰਾਂ ਦੀ ਗੱਲ ਕਰਦਾ ਹੈ, ਜਿਹੜਾ ਦੁਨਿਆਵੀ ਰਾਜਿਆਂ ਨੂੰ ਰਾਜ ਕਰਨ ਦੀ ਜਾਚ ਸਿਖਾਉਂਦਾ ਹੈ ਕਿ ਰਾਜੇ ਦੇ ਕੀ ਫਰਜ਼ ਹੁੰਦੇ ਨੇ। ਔਰ ਪਬਲਿਕ ਨੂੰ ਵੀ ਸੇਧ ਦਿੰਦਾ ਹੈ ਕਿ ਰਾਜਾ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ। ਤਖ਼ਤ ਰਾਜਾ ਸੋ ਬਹਿ ਜੇ ਤਖ਼ਤ ਲਾਇਕ ਹੋਇਆ। ਔਰ ਫਿਰ ਅਸੀਂ ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚੋਂ ਪੜ੍ਹਦੇ, ਪੰਜ ਪਿਆਲੇ ਪੰਜ ਪੀੜ ਛੱਟਮ ਪੀਰ ਬੈਠਾ ਗੁਰ ਭਾਰੀ, ਅਰਜਨ ਕਾਇਆ ਪਲਟ ਕੇ ਮੂਰਤ ਹਰ ਗੋਬਿੰਦ ਸਵਾਰੀ, ਚੱਲੀ ਪੀੜ੍ਹੀ ਸੋਢੀਆਂ ਰੂਪ ਦਿਖਾਵਣ ਵਾਰੋ ਵਾਰੀ, ਦਲ ਭੰਜਣ ਗੁਰ ਸੂਰਮਾ ਵੱਟ ਜੋਧਾ ਬਾਪਾ ਰੂਪਕਾਰੀ। ਇੰਝ ਕਹਿ ਲਈਏ ਕਿ ਪ੍ਰੈਕਟੀਕਲੀ ਤੌਰ ਤੇ ਗੁਰੂ ਨਾਨਕ ਸਾਹਿਬ ਦੀ ਜੋਤ ਜਦੋਂ ਛੇਵੇਂ ਜਾਮੇ ਵਿੱਚ ਵਿਚਰਦੀ ਹੈ, ਔਰ ਤਿੰਨਾਂ ਦੇ ਵੱਲੋਂ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਦੇ ਸਨਮੁਖ ਭਾਈ ਗੁਰਦਾਸ ਜੀ ਨੂੰ ਨਾਲ ਲੈ ਕੇ, ਬਾਬਾ ਬੁੱਢਾ ਜੀ ਨੂੰ ਨਾਲ ਲੈ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਮੁੱਢਲੇ ਥੜੇ ਦਾ ਨਿਰਮਾਣ ਕੀਤਾ ਜਾਂਦਾ ਹੈ। ਜਿਵੇਂ ਅਸੀਂ ਪੜ੍ਹਦੇ, ਕਿਸੇ ਰਾਜ ਨੇ ਹੱਥ ਲਗਾਇਓ ਬੁੱਢੇ ਹੋ ਗੁਰਦਾਸ ਬਣਾਇਓ। ਔਰ ਜਿੱਥੇ ਬੈਠ ਕੇ ਜਿਹੜੇ ਦੁਖਿਆਰੀਏ ਆਉਂਦੇ ਨੇ ਉਹਨਾਂ ਦੇ ਦੁੱਖਾਂ ਨੂੰ ਸੁਣਦੇ ਨੇ, ਜਿਨ੍ਹਾਂ ਨਾਲ ਅਨਿਆਂ ਹੁੰਦਾ ਹੈ ਉਹਨਾਂ ਨੂੰ ਨਿਆਂ ਇਨਸਾਫ਼ ਦਿਵਾਉਂਦੇ ਨੇ। ਜਿਸ ਤਖ਼ਤ ਤੇ ਬੈਠ ਕੇ ਢਾਡੀਆਂ ਦੀਆਂ ਵਾਰਾਂ ਦੇ ਰਾਹੀਂ ਨਾਨਕ ਨਾਮ ਲੇਵਾ ਦੇ ਅੰਦਰ ਸੱਚ ਦੇ ਸਪਿਰਟ ਉਜਾਗਰ ਕਰਦੇ ਨੇ, ਜਿੱਥੇ ਉਹ ਸਿੱਖ ਫੌਜ ਨੂੰ ਤਿਆਰ ਕਰਕੇ ਇਹਨਾਂ ਨੂੰ ਸ਼ਾਸਤਰ ਵਿੱਦਿਆ ਦੇ ਵਿੱਚ ਨਿਪੁੰਨਤਾ ਦੀ ਬਖਸ਼ਿਸ਼ ਕਰਦੇ ਨੇ, ਇਸ ਮਹਾਨ ਤਖ਼ਤ ਦਾ ਨਿਰਮਾਣ ਕਰਵਾਉਂਦੇ ਨੇ। ਔਰ ਗੁਰੂ ਕਾ ਖਾਲਸਾ ਅੱਜ ਵੀ ਬੜੇ ਅਦਬ ਦੇ ਨਾਲ ਅਜਿਹੇ ਵਿਸ਼ੇਸ਼ਣ ਵਰਤਦਾ ਹੈ, ਸਰਵਉੱਚ ਸ੍ਰੀ ਅਕਾਲ ਤਖ਼ਤ ਸਾਹਿਬ। ਅਕਾਲ ਤਖ਼ਤ ਮਹਾਨ ਹੈ, ਸਿੱਖ ਪੰਥ ਦੀ ਸ਼ਾਨ ਹੈ, ਇਹ ਸੱਚ ਹੈ, ਝੂਠ ਨਹੀਂ, ਸੱਚ ਹੈ। ਕਿਉਂਕਿ ਜਿਹੜੇ ਦੁਨਿਆਵੀ ਰਾਜੇ ਨੇ ਆਪਾਂ ਵੇਖਦੇ ਆਮ ਤੌਰ ਤੇ, ਉਹ ਹੋ ਸਕਦਾ ਕਿਸੇ ਦੀ ਪੱਖਵਾਦੀ ਕਰ ਜਾਣ, ਕਿਸੇ ਦੀ ਪੱਖਵਾਦੀ ਕਰ ਸਕਦੇ ਨੇ, ਉਹਨਾਂ ਕੋਲ ਇੰਨੀ ਬੁੱਧੀ ਨਹੀਂ ਹੁੰਦੀ, ਕਈ ਵਾਰ ਇਨਸਾਫ਼ ਜਿਹਨੂੰ ਦਬਾਉਣਾ ਹੁੰਦਾ ਉਹਦੇ ਨੇ ਬੇਇਨਸਾਫ਼ੀ ਕਰ ਦਿੰਦੇ ਨੇ। ਬੰਦਾ ਉੱਥੇ ਝੂਠ ਬੋਲਦਾ ਹੈ, ਅਦਾਲਤਾਂ 'ਚ ਜਾਂਦਾ ਹੈ, ਕੇਸ ਮੁਕਰਰ ਹੁੰਦੇ ਨੇ, ਫਿਰ ਉਹਦੇ ਮੁਤਾਬਕ ਉਹਨੂੰ ਸਜ਼ਾਵਾਂ ਦਿੱਤੀਆਂ ਜਾਂਦੀਆਂ ਨੇ। ਲੇਕਿਨ ਅਜਿਹਾ ਤਖ਼ਤ ਹੈ ਜਿੱਥੇ ਹਮੇਸ਼ਾ ਸੱਚ ਵਰਤਦਾ, ਉੱਥੇ ਸੱਚੋ ਹੀ ਸੱਚ ਵਰਤਦਾ, ਉੱਥੇ ਸੱਚ ਦੀ ਗੱਲ ਹੀ ਹੁੰਦੀ ਹੈ। ਔਰ ਹੋ ਸਕਦਾ ਅਸੀਂ ਕਿਸੇ ਦੁਨਿਆਵੀ ਰਾਜੇ ਦੇ ਕੋਲ ਸੱਚ ਬੋਲ ਦਈਏ ਤੇ ਸਾਨੂੰ ਸਜ਼ਾ ਮਿਲ ਜਾਵੇ, ਤੇ ਸਜ਼ਾ ਵੀ ਡਾਢੀ ਮਿਲ ਜਾਵੇ ਸਾਡੇ ਔਗੁਣ ਗੁਣਾਂ ਤੋਂ ਵੱਧ ਕੇ। ਲੇਕਿਨ ਗੁਰੂ ਦੇ ਤਖ਼ਤ ਤੇ ਜੇਕਰ ਅਸੀਂ ਸੱਚ ਬੋਲ ਦਿੰਦੇ ਹਾਂ, ਜਿਵੇਂ ਹਰ ਇੱਕ ਮਾਂ ਪਿਓ ਚਾਹੁੰਦਾ ਹੈ ਮੇਰਾ ਬੱਚਾ ਸੱਚ ਬੋਲੇ, ਤੁਸੀਂ ਮੈਂ ਆਪਾਂ ਸਾਰੇ ਚਾਹੁੰਦੇ, ਅਸੀਂ ਆਪਣੇ ਬੱਚਿਆਂ ਨੂੰ ਕਹਿੰਦੇ ਪੁੱਤ ਸੱਚ ਬੋਲ ਦੇ, ਪਰਵਾਹ ਕੋਈ ਨਹੀਂ। ਅਗਰ ਬੱਚਾ ਸਾਡਾ ਸੱਚ ਬੋਲ ਦਿੰਦਾ ਤੇ ਆਪਾਂ ਕੀ ਕਰਦੇ ਹਾਂ, ਉਹਨੂੰ ਅਸੀਂ ਫਿਰ ਸਮਝਾਉਂਦੇ ਹਾਂ, ਜੈਸਾ ਬਾਲਕ ਭਾਏ ਸੋ ਭਾਈ, ਲੱਖ ਅਪਰਾਧ ਕਮਾਵੇ ਕਰ ਉਪਦੇਸ਼ ਝਿੜਕੇ, ਬਹੁ ਪਾਤੀ ਬਹੁ ਪਿਤਾ ਗੜ ਲਾਵੇ, ਪਿਛਲੇ ਔਗਣ ਬਖਸ਼ ਲੈ ਪ੍ਰਭ ਆਗੇ ਮਾਰਗ ਪਾਵੇ। ਫਿਰ ਉਹਨੂੰ ਸਮਝਾਉਂਦੇ ਹਾਂ। ਹੁਣ ਜਦੋਂ ਅਸੀਂ ਗੁਰੂ ਦੇ ਤਖ਼ਤ ਤੇ ਆਣ ਕੇ ਸੱਚ ਬੋਲਦੇ ਹਾਂ, ਆਪਣੇ ਤੌਰ ਤੇ ਆਣ ਕੇ ਸੱਚ ਕਹਿੰਦੇ, ਮੈਂ ਵੀ ਬੇਨਤੀ ਕਰ ਦੇਵਾਂ, ਹੋ ਸਕਦਾ ਅਸੀਂ ਕਿਸੇ ਬੰਦੇ ਕੋਲ ਤਾਂ ਸੱਚ ਕਹਿ ਦਈਏ, ਪਰ ਗੁਰੂ ਕੋਲ ਆਣ ਕੇ ਕੋਈ ਵਿਰਲਾ ਸੱਚ ਕਹਿੰਦਾ ਹੈ, ਤੁਸੀਂ ਮੈਂ ਆਪਾਂ ਆਪਣੀ ਵਿਚਾਰ ਕਰ ਲਈਏ। ਅਸੀਂ ਕਦੀ ਗੁਰੂ ਨੂੰ ਜਾ ਕੇ ਨਹੀਂ ਕਹਿੰਦੇ ਕਿ ਸਤਿਗੁਰੂ ਜੇ ਤਾਂ ਸਮੁੰਦ ਸਾਗਰ ਨੀਰ ਭਰਿਆ ਤੇ ਔਗਣ ਹਮਾਰੇ, ਦਇਆ ਕਰੋ ਕਿਸ਼ਮੇਰ ਪਾਵੋ ਡੁੱਬਦੇ ਪੱਥਰ ਤਾਰੇ, ਮੇਰੇ ਵਿੱਚ ਇੰਨੇ ਔਗਣ ਨੇ, ਮੇਰੀਆਂ ਇੰਨੀਆਂ ਬੁਰਿਆਈਆਂ। ਜਿਸ ਦਿਨ ਸੱਚਮੁੱਚ ਗੁਰੂ ਦੇ ਸਨਮੁੱਖ ਜਾ ਕੇ ਅਸੀਂ ਆਪਣੇ ਗਲਤੀਆਂ ਗੁਨਾਹ ਕਬੂਲ ਕਰ ਲਏ ਤੇ ਮੇਰਾ ਸਤਿਗੁਰੂ ਆਪਣੇ ਅੰਮ੍ਰਿਤ ਬਚਨਾਂ ਦੇ ਰਾਹੀਂ ਸਾਨੂੰ ਸੱਚ ਦਾ ਰਸਤਾ ਵਿਖਾ ਦਿੰਦਾ ਹੈ। ਔਰ ਇਸੇ ਹੀ ਤਰ੍ਹਾਂ ਇਸ ਮਹਾਨ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ, ਹਰ ਇੱਕ ਨਾਨਕ ਨਾਮ ਲੇਵਾ ਸ਼ਰਧਾਵਾਨ ਗੁਰਸਿੱਖ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਉਦੇਸ਼ ਨੂੰ, ਹੁਕਮ ਨੂੰ ਬੜੀ ਤਤਪਰਤਾ ਦੇ ਨਾਲ ਉਡੀਕਦਾ ਹੈ।
ਇਹ ਵੀ ਸਿੱਖ ਜਗਤ ਦੇ ਅੰਦਰ ਨਿਆਰਾਪਣ ਹੈ ਕਿ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਫਸੀਲ ਤੋਂ ਸੇਵਾ ਨਿਭਾਉਣ ਵਾਲਾ ਮੁੱਖ ਸੇਵਾਦਾਰ ਜਥੇਦਾਰ ਨਾਲ ਆਪਣੇ ਹੋਰ ਚਾਰ ਸਿੰਘ ਸਾਹਿਬਾਨ ਨੂੰ ਲੈ ਕੇ ਕੋਈ ਹੁਕਮ ਸੁਣਾਉਂਦਾ ਹੈ ਤੇ ਸੰਗਤ ਬੜੀ ਉਤਾਵਲੀ ਹੋ ਕੇ ਉਸ ਹੁਕਮ ਨੂੰ ਸੁਣਦੀ ਹੈ, ਮੰਨਣ ਲਈ ਤਿਆਰ ਵੀ ਹੁੰਦੀ ਹੈ। ਔਰ ਇਹਦੇ ਨਾਲ ਕੀ ਹੁੰਦਾ ਹੈ, ਇੱਕ ਤਾਂ ਜੋ ਸਾਡਾ ਤਖਤ ਸਾਹਿਬਾਨ ਹੈ ਉਸ ਦੀ ਮਾਣ ਮਰਿਆਦਾ ਬਰਕਰਾਰ ਰਹਿੰਦੀ ਹੈ, ਪਬਲਿਕਲੀ ਇਹ ਗੱਲ ਜਾਂਦੀ ਹੈ ਕਿ ਹਾਂ ਭਾਈ ਸਿੱਖ ਜਿਹੜਾ ਉਹ ਕਹਿੰਦਾ ਹੀ ਨਹੀਂ ਹੈ ਕਿ ਅਕਾਲ ਤਖਤ ਮਹਾਨ ਹੈ, ਸਿੱਖ ਪੰਥ ਦੀ ਸ਼ਾਨ ਹੈ, ਸੱਚਮੁੱਚ ਇਹ ਸ੍ਰੀ ਅਕਾਲ ਤਖਤ ਸਾਹਿਬ ਜੀ ਤੋਂ ਸਦਕੇ ਜਾਂਦਾ ਹੈ, ਵਾਰਨੇ ਜਾਂਦਾ ਹੈ, ਇਹ ਆਪਣੇ ਗੁਰੂ ਦੇ ਤਖਤ ਵਾਸਤੇ ਕੁਛ ਵੀ ਕਰ ਸਕਦਾ ਹੈ। ਅਗਰ ਕੋਈ ਤਖਤ ਨੂੰ ਢਾਉਣ ਦੀ ਕੋਸ਼ਿਸ਼ ਵੀ ਕਰੇ ਤਾਂ ਤਖਤ ਨੂੰ ਢਾਉਣ ਵਾਲਿਆਂ ਨੂੰ ਵੀ ਇਹ ਉਸੇ ਤਰ੍ਹਾਂ ਢਾ ਦਿੰਦਾ ਹੈ, ਮੁਕਾ ਦਿੰਦਾ ਹੈ। ਅੱਜ ਵੀ ਜਦੋਂ ਕਦੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਆਦੇਸ਼ ਹੋਵੇ, ਤੁਸੀਂ ਹੋ, ਮੈਂ ਹੋਵਾਂ, ਕੋਈ ਵੀ ਹੋਵੇ, ਅਸੀਂ ਗੁਰੂ ਨਾਲੋਂ ਵੱਡੇ ਨਹੀਂ ਹਾਂ, ਤੇ ਇਸ ਗੱਲ ਨੂੰ ਸਮਝਣਾ। ਦੂਜਾ, ਜੇ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਜੀ ਤੇ ਜਾ ਕੇ ਆਪਣੀ ਖਿਮਾ ਜਾਚਣਾ ਕਰ ਲੈਂਦੇ ਹਾਂ, ਮੇਰੇ ਤੋਂ ਭੁੱਲ ਹੋਈ ਹੈ, ਇਹਦੇ ਨਾਲ ਅਸੀਂ ਛੋਟੇ ਨਹੀਂ ਹੋ ਜਾਂਦੇ, ਇਹਦੇ ਨਾਲ ਸਾਡਾ ਵੱਡਪਣ ਉਜਾਗਰ ਹੁੰਦਾ ਹੈ, ਸਾਡਾ ਵੱਡਪਣ ਸਾਹਮਣੇ ਆਉਂਦਾ ਹੈ। ਅੱਜ ਵੀ ਜ਼ਰੂਰਤ ਹੈ, ਮੈਂ ਬੇਨਤੀ ਕਰਾਂ, ਗਲਤੀਆਂ ਤੁਹਾਡੇ ਮੇਰੇ ਵਰਗੇ ਲੋਕਾਂ ਤੋਂ ਵੀ ਹੁੰਦੀਆਂ ਹੈ, ਪਰੰਤੂ ਜਦੋਂ ਕੋਈ ਬੰਦਾ ਰਾਜ ਸਤਾ ਤੇ ਕਾਬਜ ਹੁੰਦਾ ਹੈ ਤੇ ਇਸ ਸਤਾ ਦੇ ਨਸ਼ੇ ਦੇ ਵਿੱਚ ਬਹੁਤ ਸਾਰੀਆਂ ਭੁੱਲਾਂ ਕਰ ਲੈਂਦਾ ਹੈ, ਜਾਣੇ ਅਣਜਾਣੇ ਚ, ਤੁਸੀਂ ਕਿਸੇ ਵੀ ਢੰਗ ਨਾਲ ਕਹਿ ਲਓ, ਤੇ ਜੇ ਉਹ ਕਤਾਈਆਂ ਸਾਹਮਣੇ ਆ ਜਾਣ, ਕੋਈ ਗੱਲ ਕਰਦਾ ਹੈ ਉਸ ਦੇ ਬਾਰੇ ਵਿੱਚ ਸਾਨੂੰ ਪੁੱਛਿਆ ਜਾਂਦਾ ਹੈ, ਤੇ ਮੈਂ ਕਹਿੰਦਾ ਸਾਡਾ ਵੱਡਪਣ ਹੋਵੇਗਾ। ਪਿਛਲੇ ਦਿਨੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਵੱਲੋਂ ਆਦੇਸ਼ ਹੋਇਆ ਸੀ, ਪੰਜਾਬ ਸਰਕਾਰ ਦੀ ਸਮੁੱਚੀ ਕੈਬਨਿਟ ਨੂੰ ਬੁਲਾਇਆ ਗਿਆ ਹੈ, ਔਰ ਇਸੇ ਤਰ੍ਹਾਂ ਪੰਜਾਬ ਸਰਕਾਰ ਦੇ ਜਾਂ ਪੰਜਾਬ ਦੇ ਮੁੱਖ ਮੰਤਰੀ ਨੂੰ ਵੀ, ਕਿਉਂਕਿ ਉਹਨਾਂ ਨੇ ਆਦੇਸ਼ ਨੂੰ ਸਵੀਕਾਰ ਨਾ ਕੀਤਾ ਜਾਂ ਸਹਿਯੋਗ ਨਹੀਂ ਕੀਤਾ, ਜਿਸ ਕਾਰਨ ਕਰਕੇ ਇਹਨਾਂ ਨੂੰ ਜਿਹੜਾ ਸੀ ਗੁਰੂ ਦੋਖੀ ਖਾਲਸਾ ਪੰਥ ਵਿਰੋਧੀ ਜਿਹੜਾ ਸੀ ਉਹ ਕਰਾਰ ਦਿੱਤਾ ਗਿਆ। ਕਿੰਨੀ ਚੰਗੀ ਗੱਲ ਹੋਵੇ ਜਿਵੇਂ ਸਾਡੇ ਪੰਜਾਬ ਕੈਬਨਿਟ ਦੇ ਕੁਝ MLAs ਕਹਿ ਰਹੇ ਨੇ ਕਿ ਹਾਂ ਜੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮ ਹੋਇਆ ਹੈ ਤੇ ਅਸੀਂ ਜ਼ਰੂਰ ਸੱਦੇ ਹੋਏ ਦਿਨ ਤੇ ਪਹੁੰਚਾਂਗੇ। ਬੜੀ ਚੰਗੀ ਗੱਲ, ਅਸੀਂ ਕਿਸੇ ਬੰਦੇ ਕੋਲ ਨਹੀਂ ਜਾਣਾ, ਅਸੀਂ ਗੁਰੂ ਹਰਗੋਬਿੰਦ ਸਾਹਿਬ ਦੇ ਸਥਾਨ ਤੇ ਆਉਣਾ। ਔਰ ਦੂਸਰਾ, ਜਿਹੜਾ ਕੰਟਰੋਵਰਸੀ ਵਾਲਾ ਮਾਹੌਲ ਬਣਿਆ ਹੋਇਆ ਹੈ ਇਹਦੇ ਨਾਲ ਇਕੱਲੀ ਗੁਰੂ ਪੰਥ ਨੂੰ ਢਾਹ ਨਹੀਂ ਲੱਗ ਰਹੀ, ਇਕੱਲਾ ਸਿੱਖਾਂ ਦੀ ਚੜ੍ਹਦੀ ਕਲਾ ਦੇ ਵਿੱਚ ਹੀ ਨਿਘਾਰ ਨਹੀਂ ਆ ਰਿਹਾ, ਛੋਟੇ ਸ਼ਬਦਾਂ ਚ ਕਹਿ ਲਈਏ ਇਹ ਪੰਜਾਬ ਔਰ ਪੰਥ ਲਈ ਬਹੁਤਾ ਸਹੀ ਸਾਬਤ ਨਹੀਂ ਹੋ ਰਿਹਾ। ਇਸ ਵਾਸਤੇ ਯਤਨ ਕਰਨਾ ਚਾਹੀਦਾ ਹੈ, ਜਦੋਂ ਵੀ ਕੋਈ ਆਦੇਸ਼ ਹੁੰਦਾ ਸ੍ਰੀ ਅਕਾਲ ਤਖਤ ਸਾਹਿਬ ਜੀ ਤੋਂ ਸਾਨੂੰ ਸਵੀਕਾਰ ਕਰਨਾ ਚਾਹੀਦਾ ਹੈ। ਪਰ ਬੰਦਾ ਰਾਜ ਸੱਤਾ ਦੇ ਕਪਟ ਦੇ ਵਿੱਚ ਹੁੰਦਾ ਤੇ ਪਤਾ ਨਹੀਂ ਹੁੰਦਾ ਰਾਜ ਕਿੰਨਾ ਚਿਰ ਰਹਿਣਾ ਹੈ। ਸਤਿਗੁਰਾਂ ਦੇ ਬੋਲ ਨੇ, ਕਉ ਹਰ ਸਮਾਨ ਨਹੀਂ ਰਾਜਾ, ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ। ਵਾਹਿਗੁਰੂ ਅਕਾਲ ਪੁਰਖ ਵਰਗਾ ਕੋਈ ਰਾਜਾ ਨਹੀਂ ਹੈ। ਆਹ ਜਿਹੜੇ ਦੁਨਿਆਵੀ ਰਾਜੇ ਹੁੰਦੇ, ਕੀ ਪਤਾ ਕਦੋਂ ਸਰਕਾਰ ਡਿੱਗ ਪੈਣੀ ਹੈ, ਕਦੋਂ ਬਗਾਵਤੀ ਅਸੁਰਾਂ ਜਿਹੜੀਆਂ ਉੱਠ ਪੈਣੀਆਂ ਹੁੰਦੀਆਂ ਰਾਜ ਦੇ ਵਿੱਚੋਂ। ਇਸ ਵਾਸਤੇ ਰਾਜ ਸਤਾ ਸਦਾ ਨਹੀਂ ਰਹਿੰਦੇ ਹੁੰਦੇ, ਇਸ ਹਉਮੈ ਹੰਕਾਰ ਨੂੰ ਛੱਡਣਾ ਚਾਹੀਦਾ ਹੈ। ਤੇ ਦੂਸਰਾ, ਬੰਦੇ ਨੂੰ ਹੁੰਦਾ ਆਪਣੇ ਰੂਪ ਦਾ, ਮੈਂ ਸੋਹਣਾ ਬੜਾ ਹਾਂ। ਆਸਾ ਕੀ ਵਾਰ ਵਿੱਚ ਅਸੀਂ ਪੜ੍ਹਦੇ ਹਾਂ, ਕੱਪੜ ਰੂਪ ਸੁਹਾਵਣਾ ਛੱਡ ਦੁਨੀਆਂ ਅੰਦਰ ਜਾਵਣਾ, ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ। ਠੀਕ ਹੈ, ਸਾਡਾ ਰੰਗ ਰੂਪ ਨੈਣ ਨਕਸ਼ ਵਧੀਆ ਹੋਣੇ ਚਾਹੀਦੇ ਨੇ, ਤਨ ਨੂੰ ਸਵਾਰਨਾ ਕੋਈ ਮਾੜੀ ਗੱਲ ਨਹੀਂ, ਪਰ ਜਿੰਨੀ ਦੇਰ ਤੱਕ ਸਾਡਾ ਮਨ ਘੁਟੱਬਾ ਹੈ, ਮਨ ਸੁੰਦਰ ਨਹੀਂ, ਓਨੀ ਦੇਰ ਤੱਕ ਤਨ ਦੀ ਸੁੰਦਰਤਾ ਵੀ ਕੋਈ ਬਹੁਤੀ ਅਹਿਮੀਅਤ ਨਹੀਂ ਰੱਖਦੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਬੰਦੇ ਨੂੰ ਰੂਪ ਨੇ ਵੀ ਛਲਿਆ ਹੋਇਆ ਹੈ, ਜੋ ਜਾਣੇ ਮੈਂ ਜੋ ਬਣਵੰਤ ਸੋ ਹੋਵਤ ਬਿਸਤਾ ਕਜੰਤ। ਤੇ ਤੀਸਰਾ, ਮਨੁੱਖ ਨੂੰ ਛਲਿਆ ਹੋਇਆ ਹੈ ਧਨ ਨੇ, ਕਿ ਮੇਰੇ ਕੋਲ ਬਹੁਤ ਸਾਰਾ ਪੈਸਾ ਹੋਣਾ ਚਾਹੀਦਾ ਹੈ, ਤੇ ਪੈਸੇ ਨੂੰ ਪ੍ਰਾਪਤ ਕਰਨ ਵਾਸਤੇ ਬੰਦਾ ਹਰ ਤਰ੍ਹਾਂ ਦਾ ਸਟੈਪ ਚੁੱਕਦਾ ਹੈ।
ਕਈ ਤਾਂ ਇਹੋ ਜਿਹੇ ਲੋਕ ਵੀ ਨੇ, ਅੱਜ ਅਸੀਂ ਜਦੋਂ ਭਾਵੇਂ ਦੂਜੀਆਂ ਸਟੇਟਾਂ ਦੇ ਵਿੱਚ ਵੀ ਨਸ਼ਾ ਬਹੁਤ ਹੈ, ਪਰੰਤੂ ਪੰਜਾਬ ਜਿਹੜਾ ਇਹ ਗਲੀ ਗਲੀ ਦੇ ਵਿੱਚ ਘਰ ਘਰ ਤੱਕ ਜਿਹੜਾ ਨਸ਼ਾ ਆਣ ਪਹੁੰਚਿਆ ਹੋਇਆ। ਔਰ ਮੈਂ ਬੇਨਤੀ ਕਰਦਾ ਹੁੰਦਾ ਜਿੱਥੇ ਵੀ ਕਥਾ ਪ੍ਰਚਾਰ ਲਈ ਜਾਵਾਂ, ਉਹਨਾਂ ਵੀਰਾਂ ਦੇ ਅੱਗੇ ਜਿਹੜੇ ਨਸ਼ੇ ਵੇਚ ਵੇਚ ਕੇ ਆਪਣਾ ਕਾਰੋਬਾਰ ਚਲਾ ਰਹੇ ਨੇ, ਮੈਂ ਬੇਨਤੀ ਕਰਦਾ ਹੁੰਦਾ ਵੇਖਿਓ, ਲੋਕਾਂ ਦੇ ਵਸਦੇ ਰਸਦੇ ਘਰ ਉਜਾੜ ਰਹੇ ਹੋ, ਤੇ ਜਿਹੋ ਜਿਹਾ ਤੁਸੀਂ ਬੀਜਣਾ ਉਹੋ ਜਿਹਾ ਤੁਹਾਨੂੰ ਫਲ ਕੱਟਣਾ ਵੀ ਪੈਣਾ ਹੈ। ਇਹ ਨਾ ਹੋਵੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਡੇ ਧੀਆਂ ਪੁੱਤ ਵੀ ਇਸ ਵਹਿਣ ਦੇ ਵਿੱਚ ਵਹਿ ਜਾਣ। ਰੱਬ ਦਾ ਵਾਸਤਾ ਹੈ, ਵਸਦੇ ਰਸਦੇ ਘਰ ਨਾ ਉਜਾੜੋ। ਪੈਸੇ ਕਮਾਉਣ ਦੇ ਹੋਰ ਬੜੇ ਸਾਧਨ ਹੈਗੇ ਨੇ, ਅਸੀਂ ਕਿਰਤ ਵਿਰਤ ਕਰੀਏ, ਹੋਰ ਮਿਹਨਤ ਮੁਸ਼ਕਤ ਕਰ ਲਈਏ, ਪਰ ਬੰਦਾ ਛਲ ਫਰੇਬ ਕਰਦਾ, ਠੱਗੀਆਂ ਮਾਰਦਾ, ਦੂਜਿਆਂ ਦੇ ਹੱਕ ਮਾਰਦਾ ਕਿ ਮੇਰੇ ਕੋਲ ਪੈਸਾ ਆ ਜੇ। ਉਹਨੇ ਪੈਸੇ ਨੂੰ ਹੀ ਮਾਂ ਪਿਓ ਸਮਝਿਆ ਹੋਇਆ, ਪੈਸੇ ਨੂੰ ਗੁਰੂ ਪੀਰ ਸਮਝਿਆ ਹੋਇਆ। ਮਨੁੱਖ ਦੀ ਫਿਤਰਤ ਐਸੀ ਬਣ ਗਈ ਹੈ, ਰਾਜ ਕਪਟੰ, ਰੂਪ ਕਪਟੰ, ਧਨ ਕਪਟੰ, ਕੁਲ ਗਰਭ ਤੇ ਵੱਡਾ ਹੰਕਾਰ ਇਸ ਗੱਲ ਦਾ ਵੀ ਹੋ ਗਿਆ, ਮੇਰੀ ਜਾਤ ਬੜੀ ਉੱਚੀ ਹੈ, ਮੇਰੀ ਕੁਲ ਬੜੀ ਉੱਚੀ ਹੈ, ਜਦੋਂ ਕਿ ਰੱਬ ਦੇ ਘਰ ਦੇ ਵਿੱਚ ਨਾ ਕਿਸੇ ਨੇ ਤੇਰੀ ਜਾਤ ਵੇਖਣੀ ਹੈ ਤੇ ਨਾ ਤੇਰਾ ਕੋਈ ਬਾਲੀ ਵੇਖਣਾ ਹੈ। ਅੱਗੇ ਜਾਤ ਨਾ ਜ਼ੋਰ ਹੈ, ਕਿਸੇ ਨੇ ਤੈਨੂੰ ਇਹ ਨਹੀਂ ਪੁੱਛਣਾ। ਇਹੀ ਗੱਲ ਕਦੀ ਜਦੋਂ ਕਾਜ਼ੀਆਂ ਮੌਲਾਣਿਆਂ ਨੇ ਗੁਰੂ ਨਾਨਕ ਸਾਹਿਬ ਦੇ ਹਜ਼ੂਰ ਰੱਖੀ ਸੀ ਕਿ ਹਿੰਦੂ ਵੱਡਾ ਹੈ ਕਿ ਮੁਸਲਮਾਨ, ਤੇ ਭਾਈ ਗੁਰਦਾਸ ਜੀ ਕਹਿੰਦੇ ਬਾਬਾ ਆਖੇ ਹਾਜੀਆਂ, ਸ਼ੁਭ ਅਮਲਾਂ ਬਾਝੋ ਦੋਨੋਂ ਰੋਈ। ਰਾਜ ਰੂਪ ਧਨ ਦਾ ਛਲਾਵਾ ਤੇ ਇਹਦੇ ਨਾਲ ਆਪਣੀ

0: ਦੰਤ ਵਿਖਿਆ। ਬੰਦਾ ਫਿਰ ਇਸ ਮਾਇਆ ਨੂੰ ਇਕੱਠੀ ਕਰਦਾ ਹੈ, ਦੂਜਿਆਂ ਨੂੰ ਛਲ ਛਲ ਕੇ ਕਿਸੇ ਦਾ ਹੱਕ ਕਿਵੇਂ ਮਾਰਨਾ ਹੈ। ਸ਼ਦਰੰਗ, ਸ਼ਦਰੰਗ ਹੁੰਦਾ ਦੋਖ, ਕਿਸੇ ਦੇ ਉੱਪਰ ਦੋਸ਼ ਸਥਾਪਿਤ ਕਰਕੇ, ਪਾਪ ਬਿਰਤੀ ਦੇ ਕਾਰਨ ਕਰਕੇ ਕੋਈ ਨਾ ਕੋਈ ਕਿਸੇ ਦੇ ਉੱਪਰ ਇਲਜ਼ਾਮ ਲਾ ਕੇ ਇਹਦੇ ਕੋਲੋਂ ਮੈਂ ਪੈਸੇ ਕਿਵੇਂ ਲੈਣੇ ਆ। ਇਸ ਤਰ੍ਹਾਂ ਬਹੁਤ ਕੁਝ ਇਕੱਠਾ ਕਰ ਲੈਂਦਾ ਹੈ, ਪਰ ਹੁੰਦਾ ਕੀ ਹੈ, ਚੱਲਦਿਆਂ ਨਾਲ ਨਾ ਚੱਲੇ। ਜਿਸ ਮਾਇਆ ਨੇ ਸਾਡੇ ਨਾਲ ਜਾਣਾ ਨਹੀਂ, ਉਸ ਮਾਇਆ ਨੂੰ ਇਕੱਤਰ ਕਰਨ ਵਾਸਤੇ ਹਰ ਤਰ੍ਹਾਂ ਦਾ ਯਤਨ ਕਰਦਾ ਹੈ। ਫਿਰ ਮੇਰੇ ਪਾਤਸ਼ਾਹ ਕਹਿੰਦੇ, ਪਾਪਾਂ ਬਾਝੋਂ ਹੋਵੇ ਨਾ ਹੀ, ਮੋਇਆ ਸਾਥ ਨਾ ਜਾਈ। ਇਹ ਨਾਲ ਨਿਭਦੀ ਵੀ ਨਹੀਂ ਹੈ। ਠੀਕ ਹੈ, ਸਾਨੂੰ ਕਿਰਤ ਵਿਰਤ ਕਰਨੀ ਚਾਹੀਦੀ ਹੈ ਆਪਣੇ ਪਰਿਵਾਰ ਦੇ ਗੁਜ਼ਾਰੇ ਦੇ ਵਾਸਤੇ, ਸਾਨੂੰ ਹੱਕ ਸੱਚ ਦੀ ਕਿਰਤ ਕਰਨੀ ਚਾਹੀਦੀ ਹੈ। ਪੈਸੇ ਤੋਂ ਬਿਨਾਂ ਮਨੁੱਖ ਦੀ ਕਦਰ ਕੋਈ ਨਹੀਂ ਹੈਗੀ, ਇਹ ਪਰਿਵਾਰ ਸਮਾਜ ਨਹੀਂ ਚੱਲਦਾ। ਪਰ ਗਲਤ ਢੰਗ ਦੇ ਨਾਲ ਪੈਸਾ ਕਮਾਇਆ ਹੋਇਆ ਕਈ ਵਾਰ ਸਾਡੇ ਗਲੇ ਦੀ ਹੱਡੀ ਬਣ ਜਾਂਦਾ, ਸਾਡੇ ਲਈ ਦੁੱਖਦਾਇਕ ਬਣ ਜਾਂਦਾ ਹੈ। ਪਰਮੇਸ਼ਰ ਦੇ ਨਾਮ ਤੋਂ ਵੀ ਹੋਣਾ ਵਿਅਕਤੀ ਜਿਹੜਾ ਉਹ ਸੱਚ ਧਰਮ ਨੂੰ ਇੱਕ ਪਾਸੇ ਛੱਡ ਕੇ ਕੇਵਲ ਤੇ ਕੇਵਲ ਇਸ ਮਿਆਵੀ ਮੋਹ ਦੇ ਵਿੱਚ ਲੱਗਿਆ ਹੋਇਆ, ਕੇਵਲ ਦੁਨਿਆਵੀ ਧਨ ਦੌਲਤ ਸੁਭਾ ਸ਼ੌਹਰਤ ਨੂੰ ਜੋੜਨ ਵਿੱਚ ਲੱਗਿਆ ਹੋਇਆ ਹੈ।
1: ਖੰਦੜੋ ਕੀ ਭੁੱਲ ਤੁਮਾ ਦਸਮ ਸੋਹਣਾ।
0: ਦੂਸਰੇ ਸਲੋਕ ਦੇ ਵਿੱਚ ਸਾਹਿਬ ਸ੍ਰੀ ਗੁਰੂ ਅਰਜੁਨ ਦੇ ਮਹਾਰਾਜ ਕਿਰਪਾ ਕਰਦੇ ਨੇ ਕਿ ਜਿਹੜਾ ਤੁਮਾ ਹੁੰਦਾ ਹੈ, ਤੁਮਾ ਅੰਦਰੋਂ ਕੌੜਾ ਹੁੰਦਾ ਹੈ, ਕਹਿੰਦੇ ਬਾਹਰੋਂ ਵੇਖਣ ਨੂੰ ਬੜਾ ਸੋਹਣਾ ਲੱਗਦਾ ਹੈ। ਇਹ ਖੰਦੜੋ ਵੇਖਦਿਆਂ, ਇਹ ਖੰਦੜੋ ਕੀ ਭੁੱਲ ਤੁਮਾ ਦਿਸਮ ਸੋਹਣਾ। ਪਰ ਇਹ ਭੁੱਲ ਹੋ ਗਈ, ਖਰੀਦ ਤਾਂ ਲਿਆ, ਭੁਲੇਖਾ ਖਾ ਲਿਆ, ਸ਼ਾਇਦ ਸਬਜ਼ੀ ਹੋਵੇਗੀ, ਖਾਣ ਵਾਲਾ ਫਲ ਹੋਵੇਗਾ, ਖਰਬੂਜਾ ਹੋਵੇਗਾ, ਕਿਸੇ ਢੰਗ ਦੇ ਨਾਲ ਉਹਨੇ ਵਿਚਾਰ ਲਿਆ, ਹੋ ਸਕਦਾ ਕੱਦੂ ਹੋਵੇ, ਸੋਹਣਾ ਬੜਾ ਲੱਗਦਾ ਹੈ। ਜੇ ਪਤਾ ਲੱਗਿਆ ਤੁਮਾ, ਕਹਿੰਦੇ ਕੋਈ ਗੱਲ ਨੀ, ਫਿਰ ਕੀ ਹੋਇਆ, ਸੋਹਣਾ ਤੇ ਲੱਗਦਾ ਹੀ ਨਾ। ਕਈ ਵਾਰ ਸਾਨੂੰ ਕੋਈ ਚੀਜ਼ਾਂ ਚੰਗੀਆਂ ਲੱਗਦੀਆਂ, ਅਸੀਂ ਖਰੀਦ ਲੈਂਦੇ ਹਾਂ, ਬੇਸ਼ੱਕ ਸਾਡੀ ਵਰਤੋਂ ਵਿੱਚ ਆਉਣ ਚਾਹੇ ਨਾ ਆਉਣ, ਅਸੀਂ ਕਹਿੰਦੇ ਘਰ ਹੀ ਚੀਜ਼ ਕੋਈ ਮਾੜੀ ਥੋੜਾ ਹੁੰਦੀ ਹੈ। ਇਹ ਖੰਦੜੋ ਕੀ ਭੁੱਲ ਤੁਮਾ ਦਿਸਮ ਸੋਹਣਾ। ਪਰ ਅੱਗੇ ਕੀ ਹੁੰਦਾ ਹੈ,
1: ਅੱਡ ਨਾਲ ਹੰਦੜੋ ਮੁੱਲ ਨਾਨਕ ਸਾਥ ਨਾ ਜੁਲਈ ਮਾਇਆ।
0: ਕਹਿੰਦੇ ਜਿਸ ਮਾਇਆਵੀ ਮੋਹ ਵਿੱਚ ਲੱਗਿਆ ਹੋਇਆ ਮਨੁੱਖ ਦੁਨਿਆਵੀ ਧਨ ਦੌਲਤ ਸੋਭਾ ਸ਼ੌਹਰਤ ਨੂੰ ਇਕੱਠਾ ਕਰਨ ਵਿੱਚ ਲੱਗਿਆ ਹੋਇਆ ਸੀ, ਵੇਖਣ ਨੂੰ ਸੋਹਣਾ ਲੱਗਦਾ ਸੀ, ਪਰ ਅੱਡ ਨਾਲ ਹੰਦੜੋ ਮੁੱਲ, ਇਹਦਾ ਮੁੱਲ ਅੱਧੀ ਕੌਡੀ ਵੀ ਨਾ ਪਿਆ। ਕਈ ਵਾਰ ਇਸ ਤਰ੍ਹਾਂ ਹੁੰਦਾ, ਬੰਦੇ ਕੋਲ ਪੈਸਾ ਹੁੰਦਾ, ਉਹਨੂੰ ਕੋਈ ਰੋਗ ਇਹੋ ਜਿਹਾ ਲੱਗ ਜਾਂਦਾ ਹੈ, ਡਾਕਟਰ ਕਹਿ ਦਿੰਦੇ ਨਹੀਂ ਜੀ ਇਹਦਾ ਇਲਾਜ ਹੈ ਨਹੀਂ, ਉਹ ਵਿਚਾਰਾ ਪਛਤਾਉਂਦਾ ਹੈ ਔਰ ਕਹਿੰਦਾ ਵੀ ਮੇਰੇ ਤੋਂ ਜਿੰਨੇ ਪੈਸੇ ਲੈਣੇ ਲੈ ਲਓ, ਕਹਿੰਦੇ ਨਹੀਂ ਜੀ ਇਹਦਾ ਇਲਾਜ ਹੀ ਹੈ ਨਹੀਂ, ਕਰੀਏ ਕੀ। ਔਰ ਉਸ ਧਨ ਦੌਲਤ ਨੂੰ ਇਕੱਠਾ ਕਰਦਾ ਰਹਿ ਜਾਂਦਾ ਹੈ, ਜਿਵੇਂ ਸ਼ਹਿਦ ਦੀ ਮੱਖੀ ਜਿਹੜੀ ਹੈ ਤਰ੍ਹਾਂ ਤਰ੍ਹਾਂ ਦੇ ਫੁੱਲਾਂ ਤੋਂ ਬੂਟਿਆਂ ਤੋਂ ਰਸ ਲੈ ਕੇ ਆਉਂਦੀ, ਆਪਣੇ ਖੱਗੇ ਦੇ ਵਿੱਚ ਰਸ ਭਰਦੀ ਹੈ, ਪਰ ਇਹ ਸ਼ਹਿਦ ਚੋ ਕੇ ਕੋਈ ਹੋਰ ਹੀ ਲੈ ਜਾਂਦਾ, ਰਸ ਕੋਈ ਹੋਰ ਹੀ ਲੈ ਜਾਂਦਾ। ਇਸੇ ਤਰ੍ਹਾਂ ਇਹ ਸੰਸਾਰ ਸਮਾਜ ਬਣਿਆ ਹੋਇਆ। ਪਹਿਲਾਂ ਜਿਹੜੀ ਪ੍ਰੋਪਰਟੀ ਧਨ ਦੌਲਤ ਸਾਡੇ ਪਿਓ ਦਾਦੇ ਕੋਲ ਸੀ, ਅੱਜ ਸਾਡੇ ਕੋਲ ਹੈ, ਔਰ ਅਸੀਂ ਜਿਉਂਦੇ ਜੀ ਅੱਗੇ ਆਪਣੇ ਬੱਚਿਆਂ ਦੇ ਨਾਂ ਕਰ ਦਿੰਦੇ ਹਾਂ। ਸਿਰਫ ਇਸ ਦਾ ਆਉਣਾ ਜਾਣਾ ਬਣਿਆ ਹੋਇਆ, ਬਲਕਿ ਇਹ ਕੁਛ ਵੀ ਨਾਲ ਨਹੀਂ ਨਿਭਦਾ।
1: ਪੌੜੀ
0: ਪੌੜੀ ਰੂਪ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਤਰਸ ਕਰਦੇ ਹਨ,
1: ਚੱਲਦਿਆਂ ਨਾਲ ਨਾ ਚੱਲੇ ਸੋ ਕਿਉਂ ਸੰਜੀਐ।
0: ਜਿਹਨੇ ਸੰਸਾਰ ਤੋਂ ਜਾਣ ਵੇਲੇ ਸਾਡੇ ਨਾਲ ਜਾਣਾ ਹੀ ਨਹੀਂ ਹੈ, ਭਾਈ ਫਿਰ ਉਸਨੂੰ ਇਕੱਠਿਆਂ ਕਰਨ ਦਾ ਕੀ ਫਾਇਦਾ ਹੈ। ਦੁਨਿਆਵੀ ਧਨ ਦੇ ਨਾਲ ਦੁਨੀਆਂ ਦੇ ਕਾਰਜ ਚੱਲਦੇ ਨੇ, ਦੁਨਿਆਵੀ ਵਸਤੂਆਂ ਖਰੀਦ ਸਕਦੇ ਨੇ ਜਿਹਦੇ ਨਾਲ ਸਾਡੇ ਤਨ ਨੂੰ ਕੋਈ ਸੁੱਖ ਸਹੂਲਤ ਮਿਲ ਸਕੇ। ਦੁਨਿਆਵੀ ਧਨ ਦੇ ਨਾਲ ਅਸੀਂ ਆਤਮਕ ਆਨੰਦ ਪ੍ਰਾਪਤ ਨਹੀਂ ਕਰ ਸਕਦੇ। ਔਰ ਇੱਕ ਪਰਮੇਸ਼ਰ ਦਾ ਨਾਮ ਰੂਪੀ ਧਨ ਹੈ ਜਿਹੜਾ ਸਾਨੂੰ ਆਤਮਕ ਆਨੰਦ ਵੀ ਦਿੰਦਾ ਹੈ ਔਰ ਲੋਕ ਤੋਂ ਲੈ ਕੇ ਪਰਲੋਕ ਤੱਕ ਸਾਡਾ ਮਦਦਗਾਰ ਵੀ ਬਣਦਾ ਹੈ।
1: ਇਸ ਕਾ ਕਹੋ ਕਿਆ ਯਤਨ ਜਿਸ ਤੇ ਵੰਜੀ ਹੈ।
0: ਫਿਰ ਉਸਦੇ ਵਾਸਤੇ ਕੀ ਯਤਨ ਕਰਨਾ, ਕਿਉਂ ਛਲ ਫਰੇਬ ਕਰਨੇ, ਕਿਉਂ ਠੱਗੀਆਂ ਠੋਰੀਆਂ ਮਾਰਨੀਆਂ ਨੇ। ਜਿਸ ਨੇ ਸਾਡੇ ਨਾਲ ਨਹੀਂ ਜਾਣਾ, ਜਿਸ ਨੇ ਸਾਨੂੰ ਛੱਡ ਜਾਣਾ ਹੈ, ਇਸ ਕਾ ਕਹੋ ਕਿਆ ਯਤਨ ਜਿਸ ਤੇ ਵੰਜੀ ਹੈ, ਜਿਸ ਤੋਂ ਅਸੀਂ ਵਾਂਝੇ ਰਹਿ ਜਾਣਾ ਹੈ। मैं फिर बेनती करा, मेरा सतगुरु यह नहीं कहता तू मेहनत ना कर, वह तो सगो सानू कहता है कि उदम करेंद्या जीव तू कमाम सुख पुंज ध्यानद्या तू प्रभु मेरे नानक पुत्री चिंत। गुरु तो यह गल समझाउंदा है कि काल खाए किस हथों दे नानक रा पछाने से, पर इत्थे वह गल की गई है जिहड़ा बंदा छल फरेब ठगियां ठोरियां करता है रब्बी याद नूं विसारी दिंदा, जिहदे चेते विच्चों दाता देण वाला दाता ही विसर जांदा है, उसनूं इह समझाउंदे ने। हो सकदा है इस कैटागरी विच तुसीं मैं आपां वी आउंदे हां, आपां सारिआं नूं इह गल समझाउंदे ने कि यह बंदिया ठीक है तू अपनी किरत विरत कर, पर नाल धर्म की किरत भी कर, नाम की किरत भी कर, दुनियावी धन ने सदा तेरा साथ नहीं देना।
1: हार बिसरे क्यों त्रिपतावे ना मन रंजिए।
0: जदों वाहिगुरु अकाल पुरख की याद साडे चेते विचों विसर जावे फिर सानू तृप्ति किवें होवे। ਜਦੋਂ ਅਸੀਂ ਦਾਤਾਂ ਨਾਲ ਜੁੜ ਗਏ ਤੇ ਦਾਤਾਂ ਵਿੱਚੋਂ ਦਾਤੇ ਨੂੰ ਵੇਖਿਆ ਹੀ ਨਾ, ਉਸਦਾ ਸ਼ੁਕਰਾਨਾ ਹੀ ਨਾ ਕੀਤਾ ਤੇ ਨਾ ਹੀ ਸਾਡੇ ਮਨ ਨੂੰ ਕਦੇ ਰੱਜ ਆਉਂਦਾ, ਸਾਡਾ ਮਨ ਇਸ ਤ੍ਰਿਪਤੀ ਇਸ ਰਜੇਵੇਂ ਤੋਂ ਵਿਹੂਣਾ ਰਹਿ ਜਾਂਦਾ ਜਦੋਂ ਸਾਡੇ ਚੇਤੇ ਸ਼ਕਤੀ ਦੇ ਵਿੱਚੋਂ ਵਾਹਿਗੁਰੂ ਜੀ ਦੀ ਯਾਦ ਵਿਸਰ ਜਾਂਦੀ ਹੈ।
1: ਪ੍ਰਭੂ ਛੋੜ ਅਨ ਲਾਗੈ ਨਰਕ ਸਮੰਜੀਐ।
0: ਹੁਣ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਹੋ ਭਾਈ ਗੁਰਸਿੱਖੋ, ਜੇ ਅਸੀਂ ਪ੍ਰਭੂ ਪਿਆਰੇ ਨੂੰ ਆਪਣੇ ਚੇਤੇ ਵਿੱਚੋਂ ਵਿਸਾਰ ਦਈਏ ਤੇ ਹੋਰਾਂ ਹੋਰਾਂ ਚੀਜ਼ਾਂ ਨਾਲ ਅਸੀਂ ਲੱਗ ਜਾਈਏ ਤੇ ਸਮਝ ਲਓ ਸਾਡੀ ਜ਼ਿੰਦਗੀ ਨਰਕਮਈ ਬਣ ਜਾਂਦੀ ਹੈ, ਦੁਖਦਾਇਕ ਬਣ ਜਾਂਦੀ ਹੈ। ਅਸੀਂ ਆਤਮਿਕ ਤੌਰ ਤੇ ਦੁੱਖਾਂ ਨੂੰ ਸਹੇੜ ਲੈਂਦੇ ਹਾਂ, ਚਿੰਤਾਵਾਂ ਪਰੇਸ਼ਾਨੀਆਂ ਝੋਰੇ ਆਲੇ ਦੁਆਲੇ ਤੋਂ ਸਾਨੂੰ ਆਣ ਘੇਰਦੇ ਹਨ। ਇਸ ਵਾਸਤੇ ਗੁਰੂ ਨਾਨਕ ਦਾ ਸਿੱਖ ਜਿਹੜਾ ਉਹ ਬੇਨਤੀ ਕਰਦਾ ਹੈ, ਸਤਿਗੁਰਾ ਤਰਸ ਕਰ ਮੈਨੂੰ ਪਰਮੇਸ਼ਰ ਦੀ ਯਾਦ ਕਦੇ ਵਿਸਰੇ ਨਾ। ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਏ।
1: ਹੋ ਕਿਰਪਾਲ ਦਿਆਲ ਨਾਨਕ ਭਉ ਭੰਜੀਐ।
0: ਸਤਿਗੁਰੂ ਗੁਰੂ ਅਰਜਨ ਦੇਵ ਤੁਹਾਨੂੰ ਮੈਨੂੰ ਸਮਝਾ ਰਹੇ ਨੇ ਕਿ ਤੁਸੀਂ ਵੀ ਅਰਦਾਸ ਕਰੋ ਕਿ ਹੇ ਸੱਚੇ ਪਾਤਸ਼ਾਹ ਇਹ ਕਿਰਪਾਲੂ ਇਹ ਦਇਆ ਦੇ ਸੋਮੇ ਮੇਰੇ ਤੇ ਵੀ ਦਇਆ ਕਰ, ਮਨ ਦੇ ਵਿੱਚੋਂ ਇਹ ਡਰ ਖਤਮ ਹੋ ਜਾਵੇ ਕਿ ਮੈਂ ਆਪਣੇ ਜੀਵਨ ਨੂੰ ਸਵਾਰ ਸਕਦਾ ਹਾਂ ਜਾਂ ਨਹੀਂ ਸਵਾਰ ਸਕਦਾ। ਜੇ ਤੁਸੀਂ ਮੈਨੂੰ ਆਪਣਾ ਪੱਲਾ ਪਕੜਾ ਦਵੋ ਤੇ ਮੇਰੇ ਮਨ ਦੇ ਵਿੱਚੋਂ ਇਹ ਡਰ ਨਿਕਲ ਜਾਵੇਗਾ। ਜਿਵੇਂ ਅਸੀਂ ਕਹਿੰਦੇ ਨਾ ਅੱਗੇ ਜਾ ਕੇ ਪਤਾ ਨੀ ਕੀ ਹੋਣਾ ਹੈ, ਸਾਨੂੰ ਇਹਨਾਂ ਤੇ ਪਤਾ ਹੈ ਨਾ ਇਹ ਡਰ ਤਾਂ ਬਣਿਆ ਨਾ, ਇਹ ਡਰ ਸਾਡੀ ਮਾਨਸਿਕਤਾ ਤੋਂ ਤਦੋਂ ਹੀ ਨਿਕਲ ਸਕਦਾ ਹੈ ਜਦੋਂ ਨਿਰਭਉ ਸਾਡੇ ਨਾਲ ਹੋਵੇਗਾ। ਨਿਰਭਉ ਸੰਗ ਤੁਹਾਰੇ ਵਾਸਤੇ ਇਹ ਡਰਨ ਕਹਾਂ ਤੇ ਆਇਆ। ਆਓ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਜੋ ਇਸ ਮੁਬਾਰਕ ਸਥਾਨ ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਲੜੀਵਾਰ ਕਥਾ ਵਿਚਾਰ ਸੰਗਤ ਨੂੰ ਸਰਵਣ ਕਰਵਾਈ ਜਾਂਦੀ ਹੈ, ਆਓ ਤਿੰਨਾਂ ਅੰਮ੍ਰਿਤ ਬਚਨਾਂ ਦੀ ਸਾਂਝ ਕਰਨ ਦੀ ਆਪਾਂ ਕੋਸ਼ਿਸ਼ ਕਰਦੇ।

ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ, ਯੂਨਿਟ ਨੰਬਰ 144-3670 63 ਐਵੀਨਿਊ ਨਾਰਥ ਈਸਟ ਕੈਲਗਰੀ।

ਇਹ ਪ੍ਰੋਗਰਾਮ ਤੁਹਾਡੇ ਤੱਕ ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਆਪਣੀਆਂ ਤਿੰਨਾਂ ਲੋਕੇਸ਼ਨਸ ਤੋਂ ਹਫ਼ਤੇ ਦੇ 7 ਦਿਨ ਸੇਵਾ ਪ੍ਰਦਾਨ ਕਰਦੇ ਨੇ। ਇਹਨਾਂ ਦੀ ਪਹਿਲੀ ਲੋਕੇਸ਼ਨ ਦਾ ਫੋਨ ਨੰਬਰ ਹੈ 403-266-5200। ਇਹਨਾਂ ਦੀ ਦੂਜੀ ਲੋਕੇਸ਼ਨ ਦਾ ਪਤਾ ਹੈ 7171-80 Avenue ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਦੀ ਤੀਜੀ ਨਵੀਂ ਲੋਕੇਸ਼ਨ ਦਾ ਪਤਾ ਹੈ ਯੂਨਿਟ ਨੰਬਰ 570-65 V ਫੈਲਕਨ ਬ੍ਰਿਜ ਬੁਲੇਵਰਡ ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਕੈਲਗਰੀ।

ਕੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲ

ਇਹ ਪ੍ਰੋਗਰਾਮ ਤੁਹਾਡੇ ਤੱਕ ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਆਪਣੀਆਂ ਤਿੰਨਾਂ ਲੋਕੇਸ਼ਨਸ ਤੋਂ ਹਫ਼ਤੇ ਦੇ ਸੱਤੋ ਦਿਨ ਸੇਵਾ ਪ੍ਰਦਾਨ ਕਰਦੇ ਨੇ। ਇਹਨਾਂ ਦੀ ਪਹਿਲੀ ਲੋਕੇਸ਼ਨ ਦਾ ਫੋਨ ਨੰਬਰ ਹੈ 403-256-5200। ਇਹਨਾਂ ਦੀ ਦੂਜੀ ਲੋਕੇਸ਼ਨ ਦਾ ਪਤਾ ਹੈ 7171-80 Avenue ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਦੀ ਤੀਜੀ ਨਵੀਂ ਲੋਕੇਸ਼ਨ ਦਾ ਪਤਾ ਹੈ ਯੂਨਿਟ ਨੰਬਰ 570-65 ਫੈਲਕਨ ਬ੍ਰਿਜ ਬੁਲੇਵਰਡ ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਿਓ ਬੈਂਕੁਇਟ ਹਾਲ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਵਿਆਹ ਸ਼ਾਦੀ ਦੇ ਪ੍ਰੋਗਰਾਮ, ਬਰਥਡੇ ਪਾਰਟੀ ਜਾਂ ਹੋਰ ਫੰਕਸ਼ਨ ਸੰਬੰਧੀ ਹਾਲ ਬੁੱਕ ਕਰਨ ਦੀ ਜਾਣਕਾਰੀ ਲੈਣ ਲਈ ਤੁਸੀਂ ਰਿਓ ਬੈਂਕੁਇਟ ਹਾਲ ਨੂੰ 403-633-2000 ਯਾਨੀ 403-633-2000 ਤੇ ਸੰਪਰਕ ਕਰ ਸਕਦੇ ਹੋ। ਰਿਓ ਬੈਂਕੁਇਟ ਹਾਲ ਦਾ ਪਤਾ ਹੈ ਯੂਨਿਟ ਨੰਬਰ 2850 ਹੋਪਵੈਲ ਪਲੇਸ ਨਾਰਥ ਈਸਟ ਕੈਲਗਰੀ।

ਗੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਡਰਾਈ ਵਾਲ, ਰੂਫਿੰਗ, ਇਨਸੂਲੇਸ਼ਨ ਦੇ ਨਾਲ ਨਾਲ ਕਿਸੇ ਵੀ ਪ੍ਰਕਾਰ ਦੇ ਕਸਟਮ ਮੈਟਲ, ਮਿਟਨ ਸਾਈਡਿੰਗ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਅੱਜ ਹੀ ਨਿਰਵੈਰ ਜੌਹਲ ਜੀ ਨੂੰ 403-690-8700 ਯਾਨੀ 403-690-8700 ਜਾਂ ਫਿਰ ਭਜਨ ਸਿੰਘ ਜੌਹਲ ਜੀ ਨੂੰ 403-561-0227 ਯਾਨੀ 403-561-0227 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਲਿਮਿਟਿਡ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 4612 6th Street Northeast Calgary।

ਨਾਮ ਦਾ ਇਸ ਦੁੱਖ ਭੰਜਨ ਤੇਰਾ ਨਾਮ ਜੀ ਦੁੱਖ ਭੰਜ

आप दुख बंद तेरा नाम जी दुख भंजन तेरा नाम जी दुख भंजन तेरा

0: ਪਤ ਪਾਈ।
1: ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸਰਾ ਦੁਇਦਾਈ ਦਾਇਆ ਖੇਲਾ ਸਗਲ ਜਗਤ ਚੰਗੇ ਆਇਆ ਬੁਰੇ ਆਇਆ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ।

ਪਿਆਰ ਸਤਿਗੁਰ ਪ੍ਰਸਾਦ ਆਸਾ ਮਹੱਲਾ ਚੌਥਾ ਸੰਤ ਘਰ ਚੌਥਾ ਤਨ ਤਨ ਸ੍ਰੀ ਗੁਰੂ ਰਾਮਦਾਸ।

0: ਸੌ ਚੰਦਾ ਉਗਵੈ ਸੂਰ ਚੜੇ ਹਜ਼ਾਰ ਏਤੇ ਚਾਨਣ ਹੁੰਦਿਆਂ।
1: ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੁਚੇਤ ਛੁੱਟੇ ਤਲਵਾਰ ਜਿਵੇਂ ਸੁੰਝੇ ਅੰਦਰ ਖੇਤ ਖੇਤੇ ਅੰਦਰ ਛੁਪਿਆ ਕਹੋ ਨਾਨਕ ਸੋ ਨਹਾ ਪਲੀਏ ਫੁਲੀਏ ਬਾਪੜੇ ਹੀ ਤਨ ਵਿੱਚ ਸਵਾ ਪੌੜੀ।

ਆਪ ਤੂੰ ਦੇਵੇ ਕਰੇ ਪਸਾਉ ਤੂੰ ਜਾਣੋ ਸੱਚੇ ਦਿਲ ਐਸਾ ਜਿੰਦ ਕਵਾਓ ਕਰ ਆਸਨ ਟੋਚਾ।

0: ਸਦਾ ਸੱਚੇ ਤੇਰੇ ਖੰਡ ਸੱਚੇ ਬ੍ਰਹਿਮੰਡ ਸੱਚੇ ਤੇਰੇ ਲੋ ਸੱਚੇ ਆਕਾਰ ਸੱਚੇ ਤੇਰੇ ਕਰਨੇ ਸਰਬ ਵਿਚਾਰ ਸੱਚਾ ਤੇਰਾ ਅਮਰ ਸੱਚਾ ਦੀਵਾਨ ਸੱਚਾ ਤੇਰਾ ਹੁਕਮ ਸੱਚਾ ਫੁਰਮਾਨ ਸੱਚਾ ਤੇਰਾ ਕਰਮ ਸੱਚਾ ਨਿਸ਼ਾਨ ਸੱਚੇ ਤੇ ਆਖੇ ਲੱਖ ਕਰੋੜ ਸੱਚਾ ਸਭ ਤਾਣ ਸੱਚਾ ਸਭ ਜੋਰ ਸੱਚੀ ਤੇਰੀ ਸਿਫਤ ਸੱਚੀ ਸਾਲਾਹ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਨਾਨਕ ਸੱਚ ਧਿਆਨ ਸੱਚ ਜੋ ਮਰ ਜੰਮੈ ਸੋ ਕਥ ਨਿਕਥ ਮਹਲਾ ਪਹਿਲਾ
1: ਵੱਡੀ ਵਡਿਆਈ ਜਾਂ ਵੱਡਾ ਨਾਉ ਵੱਡੀ ਵਡਿਆਈ ਜਾਂ ਸੱਚ ਨਿਆਉ ਵੱਡੀ ਵਡਿਆਈ ਜਾਂ ਨੇ ਚਲ ਥਾਓ ਵੱਡੀ ਵਡਿਆਈ ਜਾਣਿਆ ਲਾਓ ਵੱਡੀ ਵਡਿਆਈ ਬੂਝੇ ਸਭ ਪਾਓ ਵੱਡੀ ਵਡਿਆਈ

0: ਸਰਬ ਰਜਾਏ ਮਹਲਾ ਦੂਜਾ
1: ਜਗ ਸੱਚਾ ਕੀ ਹੈ ਕੋਠੜੀ ਸੱਚੇ ਕਾ ਵਿਸ਼ਵਾਸ ਨਾ ਹੁਕਮ ਸਮਾਏ ਲੈ ਨਾ ਹੁਕਮੇ ਕਰੇ ਵਿਨਾਸ ਇੱਕ ਨਾ ਭਾਣੇ ਕੱਢ ਲਏ ਇੱਕ ਨਾ ਮਾਇਆ ਵਿੱਚ ਨਿਵਾਸ ਪੇ ਅੱਖ ਨਾ ਜਾਪਈ ਜੇ ਕਿਸੇ ਆਣੇ ਰਾਸ ਨਾਨਕ ਗੁਰਮੁਖ ਜਾਣੀ ਹੈ
0: ਜਗ ਆਪ ਕਰੀ ਪਰਗਾਸ ਪੌੜੀ ਨਾਨਕ ਜੀ ਉਪਾਏ ਕਹਿ ਲਿਖ ਨਾ ਵੇ ਧਰਮ ਬਹਾਲਿਓ ਤੇ ਸੱਚੇ

0: ਸੱਚੇ ਹੀ ਸੱਚ ਦੇ ਬੜੇ ਜਨਮ ਖੜੇ ਜਜਮਾਨਿਆ ਆਓ ਨਾ ਪੈਣ ਪੂਰਿਆ ਮੋਗਾਲੇ ਲੋਚ ਖਜਾਨਿਆ ਤੇਰੇ ਨਾਇਰ ਤੇ ਸਿਜੜ ਗਏ ਹਾਰ ਗਏ ਸੇ ਠੱਗਣ ਵਾਲਿਆ ਲਿਖਣਾ ਵੈ ਧਰਮ ਬਹਾਲਿਆ ਲਿਖਣਾ ਵੈ
1: ਹਮ ਮੂਰਖ ਮੁਗਧੇ ਸ਼ਰਨਾ।

ਕੁਦਰਤ ਦਿਸੇ ਕੁਦਰਤ ਸੁਣੀਐ ਕੁਦਰਤ ਭਾਉ ਸੁਖਸਾਰ ਕੁਦਰਤ ਪਾਤਾਲੀਆਂ ਕਾਛੀ ਕੁਦਰਤ ਸਰਵਕਾਰ ਕੁਦਰਤ ਵੇਦ ਪ੍ਰਾਣ ਕਤੀਬਾ ਕੁਦਰਤ ਸਰਵ ਵਿਚਾਰ ਕੁਦਰਤ ਖਾਣਾ ਪੀਣਾ ਪੈਂਦਨ ਕੁਦਰਤ ਸਰਵ ਪਿਆਰ ਕੁਦਰਤ ਜਾਤੀ ਜਿਨਸੀ ਰੰਗੀ ਕੁਦਰਤ ਜੀ ਜਹਾਨ ਕੁਦਰਤ ਨੇਕੀਆਂ ਕੁਦਰਤ ਵਧੀਆਂ ਕੁਦਰਤ ਮਾਨ ਅਭਿਮਾਨ ਕੁਦਰਤ ਪਾਉਣ ਪਾਣੀ ਵਹਿ ਸੰਤਰ ਕੁਦਰਤ ਧਰਤੀ ਖਾਕ ਸਭ ਤੇਰੀ ਕੁਦਰਤ ਤੂੰ ਕਾਦਰ ਕਰਤਾ ਬਾਕੀ ਨਾਈ ਪਾਕ ਨਾਨਕ ਹੁਕਮ ਇੰਦਰ ਵੇਖੇ ਵਰਤੇ ਤਾਕੋ ਤਾ ਕੌੜੀ ਆਪਣੇ ਕੋਲੇ ਹੋਏ ਪਸਮੜ ਔਰ ਸਦਾਇਆ ਵਡਾਓ ਅਧੁਨੀ ਦਾ ਕਾਲ ਸੰਗਲ।

0: ਜੋਧ ਮਹਾਬਲ ਸੂਰ ਪੈ ਵਿੱਚ ਆਵੈ ਜਾਵੈ ਪੂਰ ਸਗਲਿਆਂ ਪਾਉ ਲਿਖਿਆ ਸਿਰ ਲੈ ਨਾਨਕ ਨਿਰਭਉ ਨਿਰੰਕਾਰ ਸਚ
1: ਨਾਨਕ ਨਿਰਭਉ ਨਿਰੰਕਾਰ ਹੋਰ ਕਿਤੇ ਰਾਮ ਰਵਾਲ ਕੀਤੇ ਕਣ ਕਹਾਣੀਆਂ ਕੀਤੇ ਵੇਦ ਵਿਚਾਰ ਕੀਤੇ ਨੱਚੇ ਮੰਗਤੇ ਗਿਣਵਰ ਪੂਰੇ ਤਾਲ ਬਾਜਾ।

ਪਾਇਆ। ਇਹ ਜੀਵ ਬਹੁਤੇ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ, ਸਤਿਗੁਰੂ ਜੀ ਉੱਠਦਾ ਤਾਂ ਕੋ ਨਹੀਂ, ਸਭ ਸੁਣਿਓ ਲੋਕ ਸੁਣਾਇਆ। ਸਤਿਗੁਰੂ ਮਿਲੇ ਸੱਚ ਪਾਇਆ, ਜਿਹਨੇ ਵਿੱਚ ਜਵਾਬ ਗਵਾਇਆ, ਜਿਹਨੇ ਸੱਚੋ ਸੱਚ ਬੁਝਾਇਆ,

ਗਾਵਨ ਗੋਪੀਆਂ ਗਾਵਨ ਕਾਨ ਗਾਵਨ ਸੀਤਾ ਰਾਜੇ ਰਾਮ।

ਚੱਕ ਹਰ ਵਰੋਲੇ ਬਹੁਤ ਅਨੰਤ ਲਾਟੂ ਮਧਾਣੀ ਅਨਗਾਹ ਪੰਖੀ ਬਹੁਤ ਲੈਣਾ ਸਾਹੇ ਝਾੜ ਪੁਆ ਗਏ ਜੰਤ ਨਾਨਕ ਪਾਉਂਦਿਆਂ ਗਣਤ ਨਾ ਅੰਤ।

0: ਪਹਿਲਾ ਮੁਸਲਮਾਨਾ ਸਿੱਖ ਸ੍ਰੀਅਤ ਫੜ ਫੜ ਕਰੇ ਵਿਚਾਰ ਬੰਦੇ ਸੇਜੇ ਭਵ ਵਿੱਚ ਬੰਦੀ ਵੇਖਣ ਗਉ ਦੀਦਾਰ ਹਿੰਦੂ ਸਲਾਹ ਹੀ ਸਲਾਹ ਅੰਦਰ ਸੁਣ ਰੂਪਿਆ ਪਾਰ ਤੀਰਥ ਨਾਵੈ ਚਾ ਪੂਜਾ ਅਗਰਵਾਸ ਬੈਕਾਰ ਜੋਗੀ ਸੁਨਤਿਆ ਵੰਜੇ ਤੇ ਲਖ ਨਾਮ ਕਰਤਾਰ ਸੁਖ ਮੂਰਤ ਨਾਮ ਨਿਰੰਜਨ ਕਾਇਆ ਕਾ ਆਕਾਰ ਸਤੀਆਂ ਮਨ ਸੰਤੋਖ ਉਪਜੇ ਦੇਣੇ ਕੈ ਵਿਚਾਰ ਦੇ ਦੇ ਮੰਗੇ ਸਹਿਸਾ ਗੁਣਾ ਸੋ ਕਰੇ ਸੰਸਾਰ ਚੋਰਾਂ ਜਾਰਾਂ ਤੈ ਕੁੜਿਆਰਾ ਖਾਰਾ ਬਾਵੇ ਕਾਰ ਇੱਕ ਖੋਂਦਾ ਖਾਇ ਚਲਿਆ ਥਾਉ ਤਿਨਾ ਭੇਤਾ ਕਾਈ ਕਾ
1: ਜਲ ਥਲ ਜੀਆ ਪੁਰੀਆਂ ਲੋ ਆਕਾਰ ਆਇਆ ਆਕਾਰ ਹੋਏ ਜਾ ਕੇ ਸੋ ਤੂੰ ਹੈ ਜਾਣੇ ਤਿਨਾ ਵੀ ਤੇਰੀ ਸਾਰ ਨਾਨ ਭਗਤਾ ਕੁਕਸਲਾਨ ਸਚ ਨਾਮ ਆਧਾਰ ਸਦਾ ਆਨੰਦ ਰਹੇ ਦਿਨ ਰਾਤੀ ਗੁਣਵੰਤਿਆਂ ਪਸਾਰ ਮਹਲਾ ਪਹਿਲਾ ਬਿੱਟੀ ਮੁਸਲਮਾਨ ਕੀ ਭੇੜੇ ਪਈ ਕੁਮਿਹਾਰ ਘੜ ਭਾਂਡੇ ਟਾਕੀਆਂ ਜਲਦੀ ਕਰੇ ਪੁਕਾਰ ਜਲ ਜਲ ਰੋਵੇ ਬੱਪੜੀ ਚੜ ਚੜ ਪਵੇ ਗਿਆਰ ਨਾਨਕ ਜਿਨ ਕਰਤੇ

0: ਵੇ ਕਹਿਤੇ ਹਾਵੇ ਮਹੱਲਾ ਦੂਜਾ
1: ਹਉਮੈ ਹਾ ਜਾਤ ਹੈ ਹਉਮੈ ਕਰੂੰ ਕਮਾਹੇ ਹਉਮੈ ਆਈ ਬੰਦਰਾਂ ਫਿਰ ਜੂਨੀ ਪਾਹੇ ਹਉਮੈ ਕਿਥੋਂ ਬਜੇ ਕਿਸ ਸੰਜਮੇ ਜਾਏ ਹਉਮੈ ਇਹੋ ਹੁਕਮ ਹੈ ਭਏ ਕਿਰਤ ਫਰਾਹੇ।

0: ਕਦਮ ਘੁਮਾਇਓ ਨੀ ਦੁਨੀਆਂ ਥੋੜੇ ਬੰਦਨਾ ਅਨ ਪਾਣੀ ਥੋੜਾ ਖਾਇਆ ਤੂੰ ਬਖਸ਼ੀ ਸੀ ਅਗਲਾ ਨਿਤ ਦੇਵੈ ਚੜੇ ਸਵਾਇਆ ਵਡਿਆਈ ਵੱਡਾ ਪਾਇਆ ਵੱਡਾ ਪਾਇਆ
1: ਥੋੜੀ ਸੇਵ ਕੀਤੀ ਸੰਤੋਖ ਕੇ ਜਿਨ ਸੱਚੋ ਸੱਚ ਤੇ ਆਇਆ ਉਹਨੀ ਮੰਦੇ ਪੈਰ ਨਾਲ ਰੱਖਿਓ ਕਰ ਸ਼ੁਕਰ ਧਰਮ ਕਮਾਇਆ ਉਹਨੀ ਦੁਨੀਆਂ ਤੋੜੇ ਬੰਦਨਾਂ ਨੂੰ ਪਾਣੀ ਧੋੜਾ ਖਾਇਆ ਤੂੰ ਬਖਸ਼ੀ ਸੀ ਅਗਲਾ ਨਿਤ ਦੇਵੇ ਚੜੇ ਸਵਾਇਆ ਵਡਿਆਈ ਵੱਡਾ ਪਾਇਆ।

ਪਰ ਪੰਡਾ ਹਾਂ ਅੰਡਜ ਜੇ ਰਜੁਤ ਪੂਜਾ ਖਾਣੀ ਸੇਤ ਜਾ ਹਾਂ ਸੋਮਿਤ ਜਾਣੇ ਨਾਨਕਾ ਸਰਾ ਮੇਰਾ ਜਨਤਾ ਹਾਂ ਨਾਨਕ ਜਨਤੇ ਉਪਾਇ ਕੈ ਸੰਭਾਲੇ ਸਭਨਾ ਹਾਂ ਜਿਨ ਕਰਤਾ ਕਰਣਾ ਕੀਆ ਚਿੰਤਾ ਭੇ ਕਰਨੀ ਤਾਹਾ ਸੋ

ਸਹਿਜੋਗ ਵਿਵਾਨ ਲੱਖ ਸੂਰਤਨ ਸੰਗਰਾਮ ਰਣ ਮੇ ਛੁਟੇ ਪ੍ਰਾਣ ਲੱਖ ਸੁਰਤੀ ਲੱਖ ਗਿਆਨ ਧਿਆਨ ਪੜੀਏ ਪਾਠ ਪੁਰਾਣ ਜਿਨ ਕਰਤੇ ਕਰਣਾ ਕੀਆ ਲਿਖਿਆ ਆਵਣ ਜਾਣ ਨਾਨਕ ਮਤੀ ਮਿਥਿਆ ਕਰਮ ਸੱਚਾ ਨਿਸਾ।

0: ਸਾਰੇ ਦਰ ਢੋ ਨਾ ਲੈਣੀ ਤਾਪ ਦੇ ਇੱਕ ਮੂਲਾ ਪੂਜਣੇ ਆਪਣਾ ਨੂੰ ਤਾਪ ਗਣਾਏ ਦੇ ਆਉਂ ਤੁਹਾਡੀ ਕਾਨੀ ਜਾਤ ਰੁਕਮ ਜਾਤ ਸਦਾਏ ਦੇ ਮੰਗਾ ਜੇ ਤੁਸੀਂ ਧਿਆਏ ਦੇ ਤਿੰਨ ਮੰਗਾ ਜੇ ਤੁਸੀਂ ਧਿਆਏ ਦੇ
1: ਸਚ ਸ਼ਾਹ ਹਮਾਰਾ ਤੂੰ ਧਣੀ ਸਭ

ਮੇਰੇ ਤਾਂ ਮਸਤਕ ਲਾਈਏ ਪੂਰਾ ਲਾਲ ਸਜੇ ਹੋਏ ਕਮਾਲਾ ਲੱਗ ਧਿਆਈਏ।

0: ਸੋਏ, ਪੈ ਵਿੱਚ ਕੁੰਮ ਚੜਾਈਐ ਸ਼ਰਮ ਪਾਤਨ ਹੋਏ। ਨਾਨਕ ਭਗਤੀ ਜੇ ਰੱਪੈ ਕੂੜੇ ਸੋਏ ਨਾ ਕੋਈ ਮਹਿਲਾ ਪਹਿਲਾ।
1: ਲਾਭ ਪਾਪ ਦੋ ਰਾਜਾ ਮਹਿਤਾ ਕੂੜੇ।

ਕੋ ਤੁਧ ਪਾਇਆ ਤਾਂ ਤਿੰਨੀ ਖਸਮ ਤੇ ਆਇਆ। ਇਹਨਾਂ ਜਦ ਤੱਕ ਬਸ ਕਿਛ ਨਾਹੀ ਤੁਧ ਵੇਖੀ ਜਗਤ ਪਾਇਆ, ਇਕ ਨਾ ਨੂੰ ਤੂੰ ਮੇਲੇ ਕੱਪ ਤੁਧ ਖਾਇਆ, ਗੁਰ ਕਿਰਪਾ ਤੇ ਜਾਣਿਆ ਜਿੱਥੇ ਤੂੰ ਤਾਂ ਬੁਝਾਇਆ।

0: ਨੂੰ ਸੱਚਾ ਸਾਹਿਬ ਸਿਫਤ ਵਾਲੇ ਜਿਨ ਕੀਤੀ ਸੋ ਪਾਰ ਪਾਇਆ ਕਹੋ ਨਾਨਕ ਕਰਦੇ ਕੀਆਂ ਬਾਤਾਂ ਜੋ ਕੁਛ ਕਰਨਾ ਸੋ ਕਰ ਰਿਹਾ ਮਹੱਲਾ ਦੂਜਾ
1: ਜੋ ਸਗੂੰ ਗਿਆ ਸਗੂੰ ਗਏ ਸਗੂੰ ਕਮਣੇ ਖੱਤਰੀ ਸਗੂੰ ਸੂਰ ਸਗੂੰ ਸੂਦਰ ਸਗੂੰ ਪ੍ਰਕਿਰਤ ਹੈ ਸਰਬ ਸਗੂੰ ਇਹ ਸਗੂੰ ਜੇ ਕੋ ਜਾਣੇ ਪਿਓ ਨਾਨਕ ਤਾਂ ਕਾ ਦਾਸ ਹੈ ਸੋਈ ਨਿਰੰਜਨ ਦਿਉ ਮਹੱਲਾ ਦੂਜਾ
0: ਇਹ ਕ੍ਰਿਸ਼ਨ ਸਰਵ ਦੇਵਾ ਦੇਵ ਦੇਵਾ ਤਯਾਤਮਾ ਆਤਮਾ

0: ਕਰੋ ਨਾ ਪਚਾਰੀਏ, ਐਸੀ ਕਲੋ ਨਾ ਖੇਡੀਏ ਜਿੱਤ ਕਹਿ ਗਏ ਹਾਰੀਏ, ਪੜਿਆ ਤੇ ਅੰਮੀਆਂ ਵਿਚਾਰਾ ਕਹਿ ਵਿਚਾਰੀਏ, ਉਹ ਚਲੇ ਸੌ ਕੇ ਮਾਰੀਏ, ਉਹ ਚਲੇ ਸੌ ਕੇ ਮਾਰੀਏ।
1: ਜਨਮਸਤਕ ਤੁਰ

0: ਅਗਿਆਨੀ ਬੁੱਝੇ ਤਾਹੇ ਸਤਿਗੁਰ ਸੰਤੋਖਾ ਧਰਮ ਗ੍ਰਥਵਾਓ ਤ੍ਰਿਤਰ ਜਤੈ ਕਾ ਜੋਰ ਗ੍ਰਥਵਾਓ ਦੁਆਪਰ ਤਪੈ ਕਾ ਸਤ ਗ੍ਰਥਵਾਓ ਕਲ ਜੁਗ ਰਥ ਗਨ ਕਾ ਕੂੜ ਗ੍ਰਥਵਾਓ ਮਹਲਾ ਪਹਿਲਾ
1: ਰਾਮ ਕਹੇ ਸਤੰਬਰ ਸਵਾਮੀ ਸੱਚ ਮੈਂ ਆਛੇ ਸਾਥ ਰਹੇ ਸਭ ਕੋ ਸਤ ਸਮਾਵੇ ਕਹੇ ਰਹਿਆ ਭਰਪੂਰ ਰਾਮ ਨਾਮ ਦੇਵਾ ਮੈਸੂਰ ਨਾਏ ਲੇ ਪ੍ਰਾਸ਼ ਜਾਏ ਨਾਮ ਕੋ ਮੁਖੰਤਰ ਪਾਏ

ਦੂਜੇ ਲੱਗੇ ਡੂਬੇ ਸੇਵਣ ਜਾ ਰਿਹਾ। ਸਤਿਗੁਰੂ ਹੈ ਕੋਈ ਦਾ ਵਿਰਲੇ ਵਿਰਲੇ ਵਿੱਚ

ਸਤਨਾਮ ਸ੍ਰੀ ਵਾਹਿ।

फते। सवैये महले पहले के एक ओंकार सत गुर प्रसाद।

साद सिधानक गावे सनकाद सनक सनादन मोन जाने।

ਭਗਤ ਪਾਏ ਰਸ ਜਾਣਿਓ, ਕਬ ਕਲ ਸੋ ਜਸ ਗਾਵੋ ਗੁਰੂ ਨਾਨਕ।

0: ਗਾਵੇ ਗੁਣ ਪਰਨ ਚਾਰ ਖਟ ਦਰਸ਼ਨ, ਬ੍ਰਹਿਮਾਤਕ ਸਿਮਰੰਥ ਗੁਣਾ, ਗਾਵੇ ਗੁਣ ਸੇਸ ਸਹਿਸ ਜੇ ਬਰਸ, ਆਦ ਅੰਤ ਲਿਵਲਾ ਉਤਨਾ, ਗਾਵੇ ਗੁਣ ਮਹਾਂਦੇਵ ਬੈਰਾ ਕੇ, ਜਿਨ ਧਿਆਨ ਨਿਰੰਤਰ ਜਾਣਿਓ, ਕਬ ਕਲ ਸੋ ਜਸ ਗਾਵੋ ਗੁਰੂ ਨਾਨਕ ਰਾਜ ਜੋਗ ਜਿਨ ਮਾਣਿਓ, ਰਾਜ ਜੋਗ ਮਾਣਿਓ ਬਸਿਓ ਨਿਰਵੈਰ ਨਿਰੰਤਰ, ਸ੍ਰਿਸ਼ਟ ਸਗਲ ਉਤਰੀ ਨਾਮ ਲੇਤਰਿਓ ਨਿਰੰਤਰ, ਗੁਣ ਗਾਵੇ ਸੰਕਾਦ ਆਦਿ ਜਨ ਕਾਦ ਜੁਗੈ ਲਗ, ਧਨ ਧਨ ਗੁਰ ਧਨ ਜਨਮ ਸਕਿਅਥ ਭਲੋ ਜਗ, ਪਾਤਾਲ ਪੁਰੇ ਜੈਕਾਰ ਤੁਨ ਕਬ ਜਨ ਕਲ ਵਖਾਣਿਓ, ਹਰ ਨਾਮ ਰਸਿਕ ਨਾਨਕ ਗੁਰ ਰਾਜ ਜੋਗ ਤੈ ਮਾਣਿਓ, ਪਾਤਾਲ ਪੁਰੇ ਜੈਕਾਰ ਤੁਨ ਕਬ ਜਨ ਕਲ ਵਖਾਣਿਓ, ਹਰ ਨਾਮ ਰਸਿਕ ਨਾਨਕ ਗੁਰ ਰਾਜ ਜੋਗ ਤੈ ਮਾਣਿਓ।
1: ਸਤਿਯੁਗ ਤੈ ਮਾਣਿਓ ਛਲਿਓ ਬਲ ਬਾਵਨ ਪਾਇਓ, ਤ੍ਰੇਤੇ ਤੈ ਮਾਣਿਓ ਰਾਮ ਰਘਵੰਤ ਕਹਾਇਓ, ਦੁਆਪਰ ਕ੍ਰਿਸ਼ਨ ਮੁਰਾਰ ਕੰਸ ਕਿਰਤਾਰਤ ਕੀਓ, ਉਗਰ ਸੈਨ ਕੋ ਰਾਜ ਅਭੈ ਭਗਤੇ ਜਨ ਦਿਓ, ਕਲ ਯੁਗ ਪਰਮਾਨ ਨਾਨਕ ਗੁਰ ਅੰਗਦ ਅਮਰ ਕਹਾਇਓ, ਸ੍ਰੀ ਗੁਰੂ ਰਾਜ ਅਬ ਚਲ ਅਟਲ ਆਦ ਪੁਰਖ ਫੁਰਮਾਇਓ।
2: ਗੁਣ ਗਾਵੇ ਰਵਿਦਾਸ, ਭਗਤ ਜੈ ਦੇ ਤਰਲੋਚੈ, ਨਾਮਾ ਭਗਤ ਕਬੀਰ ਸਦਾ ਗਾਵੈ ਸਮਲੋਚਨ, ਭਗਤ ਬੈਨ ਗੁਣ ਰਵੈ ਸਹਿਜ ਆਤਮ ਰੰਗ ਮਾਣ, ਜੋਗ ਧਿਆਨ ਗੁਰ ਗਿਆਨ ਬਿਨਾ ਪ੍ਰਭ ਔਰ ਨ ਜਾਣ, ਸੁਖ ਦਿਓ ਪਰੀਖਤ ਗੁਣ ਰਵੈ ਗੋਤਮ ਰਿਖ ਜਸ ਗਾਇਓ, ਕਬ ਕਲ ਸੁਜਸ ਨਾਨਕ ਗੋਰ, ਨਿਤ ਨਵ ਤਨ ਜਗ ਛਾਇਓ, ਸੁਖ ਦਿਓ ਪਰੀਖਤ ਗੁਣ ਰਵੈ ਗੋਤਮ ਰਿਖ ਜਸ ਗਾਇਓ, ਕਬ ਕਲ ਸੁਜਸ ਨਾਨਕ ਗੌਰ, ਨਿਤ ਨਵ ਤਨ ਜਗ ਛਾਇਓ।
1: ਗੁਣ ਗਾਵੇ ਪਾਇਆਲ ਭਗਤ ਨਗਾਦ ਪਯੰਗਮ, ਮਹਾਂਦਿਓ ਗੁਣ ਰਵੈ ਸਦਾ ਜੋਗੀ ਜਤ ਜੰਗਮ, ਹੁਣ ਗਾਵੇ ਮਨ ਵਿਆਸ ਜਿਨ ਵੇਦ ਵਿਆਕਰਨ ਵਿਚਾਰੈ, ਬ੍ਰਹਮਾ ਗੁਣ ਉਚਰੈ ਜਿਨ ਹੁਕਮ ਸਭ ਸ੍ਰਿਸ਼ਟ ਸਵਾਰੇ, ਬ੍ਰਹਿਮੰਡ ਖੰਡ ਪੂਰਨ ਬ੍ਰਹਮ ਗੁਣ ਨਿਰਗੁਣ ਸਮ ਜਾਣਿਓ, ਜਪ ਕਲ ਸੁਜਸ ਨਾਨਕ ਗੁਰ ਸਹਿਜ ਜੋਗ ਜਿਨ ਮਾਣਿਓ, ਬ੍ਰਹਿਮੰਡ ਖੰਡ ਪੂਰਨ ਬ੍ਰਹਮ ਗੁਣ ਨਿਰਗੁਣ ਸਮ ਜਾਣਿਓ, ਜਪ ਕਲ ਸੁਜਸ ਨਾਨਕ ਗੁਰ ਸਹਿਜ ਜੋਗ ਜਿਨ ਮਾਣਿਓ।
3: ਗੁਣ ਗਾਵੇ ਨਵਨਾਥ ਧੰਨ ਗੁਰ ਸਾਜ ਸਮਾਇਓ, ਮਾਂ ਧਾਤਾ ਗੁਣ ਰਵੈ ਜਿੰਚ ਕਰਵੈ ਕਹਾਇਓ, ਗੁਣ ਗਾਵੇ ਬਲਰਾਮ ਸਪਤ ਪਤਾਲ ਬਸੰਤੋ ਪਰਥ ਅਰਗੁਣ ਉਚਰੈ ਸਦਾ ਗੁਰ ਸੰਗ ਰਹੰਤੋ ਦੂਰ ਬਾਪਰੂ ਰੰਗਰੈ ਗੁਰ ਨਾਨਕ ਜਸ ਗਾਇਓ ਕਬ ਕਸ ਜਸ ਨਾਨਕ ਗੁਰ ਕਟ ਕਟ ਸਹਿਜ ਸਮਾਇਓ ਕਬ ਕਸ ਜਸ ਨਾਨਕ ਗੁਰ ਕਟ ਕਟ ਸਹਿਜ ਸਮਾਇਓ
4: ਕੀਰਤ ਕਰਨ ਸਰਨ ਮਨ ਮੋਹਣ ਜੋ ਹਨ ਪਾਪ ਬੇਦਾਰਨ ਕੋ ਹਰ ਤਾਰਨ ਤਰਨ ਸਮਰੱਥ ਸਭੇ ਬਿਦ ਕੁਲਹਿ ਸਮੂਹ ਉਧਾਰਨ ਸੋ ਚਿਤ ਚੇਤ ਅਚੇਤ ਜਾਨ ਸਤ ਸੰਗਤ ਭਰਮ ਅੰਧੇਰ ਮੋਹੋ ਘੱਤ ਤੋ ਮੂਰਤ ਕਰੀ ਚਸਾ ਪਲ ਸਿਮਰਨ ਰਾਮ ਨਾਮ ਸੰਗ ਰਸਨਾ ਸੰਗ ਲਓ ਹੋ ਸੋ ਕਾਜ ਅਲਪ ਸੁਖ ਬੰਧਨ ਕੋਟ ਜਨਮ ਕਹਾਂ ਦੁਖ ਪਾਉ ਸਿੱਖਿਆ ਸੰਤ ਨਾਮ ਭਜ ਨਾਨਕ ਰਾਮ ਰੰਗ ਆਤਮ ਸਿਉ ਰੋ
5: ਆਦਿ ਪੁਰਖ ਕਰਤਾਰ ਕਰਨ ਕਾਰਨ ਸਭ ਆਪੇ ਸਰਬ ਰਹਿਓ ਭਰਪੂਰ ਸਗਲ ਘਟ

ਗੁਰੂ ਸਮਰੱਥ ਕਹਿ ਕਰੀਆ ਤ੍ਰੋ ਬੁੱਧ ਸਮਤ ਸੁਮਰਨ ਕੋ ਪੁਨ ਤ੍ਰਮ ਤੁਜਾ ਫੈਰੰਤ ਸਦਾ ਅਗ ਪੁੰਜ ਤਰੰਗ ਨਿਵਾਰਨ ਕੋ ਮਥੁਰਾ ਜਨ ਜਾਨ ਕਹੀ ਜੀ ਸਾਚ ਸੋ ਔਰ ਕਛੂ ਨਾ ਵਿਚਾਰਨ ਕੋ।

0: ਪ੍ਰਭ ਦਾ ਤੋ ਦਾਤਾ ਰੇ, ਪਰਿਓ ਜਾਚਕ ਇੱਕ ਸਰਨਾ, ਮੇਰੇ ਦਾਨ ਸੰਤ ਰੇਨ, ਜਿਹ ਲਗ ਪਾਉ ਜਲ ਤਰਨਾ। ਬਿਨਤ ਕਰੋ ਅਰਦਾਸ, ਸੁਣੋ ਜੇ ਠਾਕੁਰ ਪਾਵੈ, ਦੇਹੋ ਦਰਸ ਮਨ ਚਾਉ, ਭਗਤ ਇਹੋ ਮਨ ਠਹਿਰਾਵੈ। ਬਲਿਓ ਚਰਾਗ ਅੰਧਿਆਰ ਮੈਂ, ਸਭ ਕਲ ਉਦਰੀ ਇੱਕ ਨਾਮ ਧਰਮ, ਪ੍ਰਗਟ ਸਗਲ ਹਰ ਪਵਨ ਮੈਂ, ਜਨ ਨਾਨਕ ਗੁਰ ਪਾਰ ਬ੍ਰਹਮ।
1: ਨਾਮ ਅਵਖਦ ਨਾਮ ਆਧਾਰ, ਅਰ ਨਾਮ ਸਮਾਧ ਸੁਖ, ਸਦਾ ਨਾਮ ਨਿਸ਼ਾਨ ਸੋਹੈ, ਰੰਗ ਰਤੋ ਨਾਮ ਸਿਉ, ਕਲ ਨਾਮ ਸੁਰ ਨਰੈ ਬੋਹੈ। ਨਾਮ ਪਰਸ ਜਿਨ ਪਾਇਓ, ਸਤ ਪ੍ਰਗਟਿਓ ਰਵ ਲੋਏ, ਦਰਸਨ ਪਰਸੈ ਗੁਰੂ ਕੈ, ਅੱਠ ਸੱਠ ਮਜਨ ਹੋਏ। ਨਿਰਮਲ ਨਾਮ ਸੁਧਾ ਭਰਪੂਰਨ, ਸ਼ਬਦ ਤਰੰਗ ਪ੍ਰਗਟਤ ਦਿਨ ਆਗਰ, ਗਹਿਰ ਗੰਭੀਰ ਅਥਾਹ ਅਤ ਬੱਡ, ਸੁਭਰ ਸਦਾ ਸਭ ਬਿਦਰਤ ਨਾਗਰ, ਸੰਤ ਮਰਾਲ ਕਰੇ ਕੰਤੂਹਲ, ਤਿਨ ਜਮ ਤ੍ਰਾਸ ਮਿਟਿਓ ਦੁਖ ਕਾਗਰ, ਕਲ ਜੁਗ ਦੁਰਤ ਦੂਰ ਕਰ ਬੇਕੋ, ਦਰਸ਼ਨ ਗੁਰੂ ਸਗਲ।

0: ਕਿਰਤ ਕੀ ਗੁਰ ਰਾਮ ਦਾਸ ਰਾਖੋ ਸਰਨਾਈ ਇੱਕ ਅਰਦਾਸ ਪਾਠ ਕੀਰਤ ਕੀ ਗੁਰ ਰਾਮ ਦਾਸ ਰਾਖੋ ਸਰਨਾਈ
1: ਸੋ ਕਹੋ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਇ ਦਰਸਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਇ ਹੋਵੈ ਸਿਫਤ ਖਸਮ ਦੀ ਨੂਰ ਅਰਸਹੋਂ ਕੁਰਸਹੋਂ ਚੱਟੀਐ ਤੁਦ ਡਿਠੇ ਸੱਚੇ ਪਾਤ ਸਾਹ ਮਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤ ਸਾਹੋ ਸਿਰ ਸਾਹਾਂ ਦੈਸਾ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾ ਸੱਜਣ ਸੱਚਾ ਪਾਤ ਸਾਹੋ ਸਿਰ ਸਾਹਾਂ ਦਾ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾ

सलोका राज कपटं रूप कपटं ताना

ਚੱਲਦਿਆਂ ਨਾਲ ਨਾ ਚੱਲਾਂ ਸੋ ਕਿਉਂ ਸੰਜੀਆਂ ਤੇ ਸੋ ਕਾ ਕਹੋ ਕਿਆ ਜਤਨ ਜਿਸ ਤੇ ਵੰਜੀਆਂ ਹਰ ਵਿਸਰਿਆ ਕਿਉਂ ਤ੍ਰਿਪਤਾਵਾਂ

ਸਤਿਗੁਰੂ ਆਟ ਨਾ ਪਾਵੇ ਕੋੜੀ ਕੁੱਪੜ ਸੁਹਾਵਣਾ।

0: ਵੜਤਾ ਕੇ ਅਵਰਾ ਕੱਤੇ ਲੈ ਪਹਾੜ ਕਰੇ ਵੀ ਘਟ ਕਾਗਲ ਦੱਸੇ ਰਾਹ ਸੁਣ ਵੇਖੋ ਲੋਕਾ ਵਿਡਾ ਮਨ ਅੰਦਾ ਨਾ ਸੁਜਾਨ ਪੌੜੀ ਸਾਹਿਬ ਹੋਏ ਦਿਆਲ
1: ਕਿਰਪਾ ਕਰੇ ਤਾਂ ਸਾਈ ਕਰੇ ਸੀ ਸੋ ਸੇਵਕ ਸੇਵਾ ਕਰੇ ਜਿਸਨੂੰ ਹੁਕਮ ਨਾ

0: ਜਿਤ ਘਰ ਸੁਭਾਗੇ
1: ਹਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਘਰ ਧਾਰੀਆ
0: ਪੰਚ ਦੂਤ ਦੁਆਸੇ ਕੀਤੇ ਕਾਲ ਪੰਟ ਕੁਮਾਰਿਆ ਤੁਰ ਕਰਮ ਪਾਇਆ ਦੂਜਨ ਕੌਸੇ ਨਾਮ ਹਰ ਕੈ ਲਾਗੇ ਕਹੇ ਨਾਨਕ ਤਹਿਸ ਕੋ ਵਾਜਿਤ ਕਰ ਅਨਹਦ ਵਾਜੀ ਆਨੰਦ ਸੁਣੋ ਵਡ ਭਾਗੀ ਹੋ ਸਗਲ ਮਨੋਰ।

0: ਦਇਆ ਹਰ ਪੂਰੇ ਬਿਨਵੰਤ ਨਾਨਕ ਗੁਰੂ ਚਰਨ ਲਾਗੇ ਵਾਜੇ ਅਨਹਦ ਤੂਰੇ ਬਿਨਵੰਤ ਨਾਨਕ ਗੁਰੂ ਚਰਨ ਲਾਗੇ ਵਾਜੇ ਅਨਹਦ
1: ਬੋਲੋ ਜੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੇ ਪਾਤਸ਼ਾਹੀ ਦਸਵੀ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਇ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਇ ਸ੍ਰੀ ਹਰ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੈ ਸਭ ਦੁੱਖ ਜਾਇ ਤੇਗ ਬਹਾਦਰ ਸਿਮਰਿਆ ਘਰ ਨੋ ਨਿਧ ਆਵੇ ਧਾਇ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਬੋਲੋ ਜੀ ਪੰਜਾਂ ਪਿਆਰਿਆਂ ਸੋਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਾਪੀਆਂ ਤਾਪੀਆਂ ਜਿਨ੍ਹਾਂ ਨਾਮ ਜਾਪਿਆ ਵੰਡ ਸਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅਨਡਿੱਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਬੋਲੋ ਜੇ ਜਿੰਨਾ ਸਿੰਘਾਂ ਸਿੰਘੜੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਆ ਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ

ਤਾਨ ਨਤਾਨਿਆਂ ਦੇ ਤਾਨ ਨਿਓਟਿਆਂ ਦੀ ਓਟਾ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਓ ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਹਜ਼ੂਰ ਸਬਦ ਚੌਂਕੀ ਆਨੰਦ

ਜਿੰਨਾ ਜਿੰਨਾ ਗੁਰਮੁਖਾਂ ਪ੍ਰੇਮੀਆਂ ਵੱਲੋਂ ਕੜਾਹ ਪ੍ਰਸਾਦ ਭੇਟਾ ਕੀਤਾ ਗਿਆ ਹੈ, ਤਿਨ੍ਹਾਂ ਦੀ ਅਰਦਾਸ ਸਮੂਹ ਸੰਗਤ ਅਤੇ ਟਹਿਲੀਆਂ ਦੀ ਅਰਦਾਸ ਸਤਿਗੁਰੂ ਜੀਓ ਸਰਬੱਤ ਸਾਧ ਸੰਗਤ ਨੂੰ ਆਪਣੇ ਦਰੋਂ ਘਰੋਂ ਸਿੱਖੀ ਸਿਦਕ ਭਰੋਸਾ ਨਾਮ ਦਾਨ ਬਖਸ਼ਣਾ, ਸੋਭ ਭਾਵਨਾਵਾਂ ਪੂਰੀਆਂ ਕਰਨੀਆਂ, ਆਪ ਜੀ ਦੇ ਹਜ਼ੂਰ ਕੜਾਹ ਪ੍ਰਸਾਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸਾਦ, ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ, ਸੁਖ ਹੋਵੇ ਨਾਮ ਚਿੱਤ ਆਵੇ, ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਨ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ।

ਜਿਤੇਂਦਰ ਸਭ ਕੋ ਵੇਖ ਨਦਰੀ ਹੇਠ ਚਲਾਏ ਦਾ ਆਪੇ ਦੇਵੜੇ ਆਪੇ ਹੀ ਘਰ ਕਰਾਏ ਦਾ ਬੜੋ ਬੜਾ ਬੜ ਬੀਜ ਨੇ ਸਿਰੇ ਸਿਰ ਧੰਦੇ ਲਾਏ।

0: ਵੱਡੀਏ ਹੱਥ ਦਲਾਲ ਕੇ ਮੁਸਬੀ ਹੋ ਕਰੇ ਨਾਨਕ ਅੱਗੇ ਸੋ ਮਿਲੇ ਜੇ ਖੱਟੇ ਕਾਲੇ ਦੇ ਮਹੱਲਾ ਪਹਿਲਾ
1: ਜੋ ਜੋ ਰੂ ਸਰਹਾਉਣੀ ਆਵੇ ਵਾਰੋ ਵਾਰ ਝੂਠੇ ਝੂਠਾ ਮੁਖ ਪਸੇ ਨਿਤ ਨਿਤ ਹੋਏ।

0: ਵੇਖ ਹਰ ਰੰਗੀ ਹਰਮ ਸਵਾਰਿਆ ਉੱਠੇ ਮੰਡਪ ਬਾੜੀਆ ਲੈ ਬੈਠੇ ਘਰ ਪਸਾਰਿਆ ਜੀਜ ਕਰੇ ਮਨ ਭਾਵ ਦੇ ਹਰ ਪੁੱਜੇ ਢਾਹੀ ਹਾਰਿਆ ਕਰ ਫਰਮਾਇਸ਼ ਕਾਇਆ ਵੇਖ ਮੈਲ ਤੇ ਮਨ ਵਿਸਾਰਿਆ ਜਰਿਆਈ ਜੋਗਨ ਹਾਰਿਆ ਜਰਿਆਈ ਜੋਗਨ ਹਾਰਿਆ
1: ਜਿੱਥੇ ਜਾ

0: ਸੂਤਕ ਏਵ ਨਾ ਉਤਰੈ ਗਿਆਨ ਉਤਾਰੈ ਤੋਏ ਮਹਲਾ ਪਹਿਲਾ।
1: ਮਨ ਕਾ ਸੂਤਕ ਲੋਕ ਹੈ ਜਿਹਾ ਸੂਤਕ ਕੂੜ, ਅੱਖੀ ਸੂਤਕ ਵੇਖਣਾ ਪਰ ਤ੍ਰਿਆ ਪਰਦਨ ਰੂਪ, ਕੰਨੀ ਸੂਤ ਕੰਨ ਪੈ ਲਾਇਤ ਬਾਰੀ ਖਾਏ, ਨਾਨਕ ਖੰਸਾ ਆਦਮੀ ਪਤੇ ਜੰਪੁਰ ਜਾਏ ਮਹਲਾ ਪਹਿਲਾ।
0: ਸਭੋ ਸੂਤ ਭਰਮ ਹੈ ਦੂਜੇ ਲੱਗੇ ਜਾਏ, ਜੰਮਣ ਮਰਨਾ ਹੁਕਮ ਹੈ ਪਾਣੇ ਆਵੇ ਜਾਏ, ਖਾਣਾ ਪੀਣਾ ਪਵਿੱਤਰ ਹੈ ਦਿੱਤੋਂ ਜਿਕ ਸੰਭਾਏ, ਨਾਨਕ ਜਿਨੀ ਗੁਰਮੁਖ ਬੁਝਿਆ
1: ਤਿਨਾ ਸੂਤ ਕਨਾਹੇ ਪੌੜੀ, ਸਤਿਗੁਰ ਵੱਡਾ ਕਰ ਸਲਾਹੀ ਹੈ ਜਿਸ ਵਿੱਚ ਵੱਡੀਆਂ ਵਡਿਆਈਆਂ ਸਵੇਤ ਨਦਰੀ ਆਈਆਂ, ਜਾਤ ਸਭਾਣਾ ਕਮਾਨ ਵਸਾਈਆਂ ਹੁਕਮ ਸਤ ਤਰ।

0: ਹੱਥੀ ਜਾਈ ਸੱਟਿਆ ਕਿਸੇ ਲਗਾ ਦੋ ਅੰਨ ਦੇਵਤਾ ਪਾਣੀ ਦੇਵਤਾ ਬੈਸੰਤ ਦੇਵਤਾ ਲੂਣ ਪੰਜਵਾਂ ਪਾਇਆ ਕਿੱਤ ਤਾਂ ਹੋਵਾ ਪਾਕ ਪਵਿੱਤ ਪਾਪੀ ਸੋਤਨ ਕੱਢਿਆ ਦੁੱਖਾਂ ਪਈਆਂ ਤਿੱਤ ਜਿੱਤ ਮੁੱਖ ਨਾਮ ਨਾ ਉਚਰਹਿ ਬਿਨ ਨਾ ਹੈ ਰਸਕਾ ਨਾਨਕੇ ਵਜਾਣੀ ਹੈ ਦੁੱਖਾਂ ਪਾਏ ਮਹਲਾ ਪਹਿਲਾ
1: ਭੰਡ ਜੰਮੀਏ ਭੰਡ ਮੀਏ ਭੰਡ ਮੁਗਣ ਵੀ ਆਹੋ ਭੰਡੋ ਹੋਵੇ ਦੋਸਤੀ ਭੰਡੋ ਚੱਲੇ ਰਾਹ ਭੰਡ ਮੁਆ ਭੰਡ ਪਾਲੀਏ ਭੰਡ ਹੋਵੇ ਬੰਧਾਨ ਸੋ ਕਮੰਦਾ ਕੀਏ ਜਿਤ ਜਮੇ ਰਾਜਾਨ ਭੰਡੋ ਹੀ ਭੰਡ ਉਪਜੇ ਭੰਡੇ ਪਾਏ ਨਾ ਕੋਏ ਨਾਨਕ ਭੰਡੇ ਬਾਹਰ ਕੋ ਸੱਚਾ ਸੋਏ ਜਿਤ

ਦੀਏ ਕੀਤਾ ਪੋ ਆਪਣਾ ਪਹਿਲੇ ਖਸਣ ਦੀਏ ਜਾ ਰਹਿਣਾ ਨਹੀਂ ਹੈ ਤੇ ਜਗਦਾ ਕਾਇਦਗਾਰ ਬਣ ਦੀਏ ਮੰਦਾ ਕਿਸ ਨੇ ਆਖੀਏ ਬੜੇ ਪਰੇ ਹੋ ਦੂਜੀ।

ਸਭ ਕੋਈ ਆਈ ਵਾਰੀਏ।

0: ਸਾਸ ਕਾਲੀਏ ਇਸ ਲਾਹੇ ਉਪਰ ਕਾਲੀਏ ਉਪਰ ਕਾਲੀਏ ਉਪਰ
1: ਜਿਨ ਗੁਰਮੁਖ ਨਾਮ ਤੇ ਆਇਆ ਤਿਨਾ ਫਿਰ ਵਿਘਨ ਨਾ ਹੋਈ ਰਾਮ ਰਾਜੇ ਜਿਨ ਸਤਿਗੁਰ

0: ਕਿਜ ਪਾਏ ਮਾਂ ਨਾਨਕ ਕਿਸਮਤ ਲੱਗਾ ਦਿਸਮਿਲੇ ਲੱਗਾ ਸੋ ਪ੍ਰਵਾਨ ਮਹਲਾ ਦੂਜਾ
1: ਜੋ ਜੀ ਹੋਏ ਸੋ ਕੁਵੇ ਮੂੰਹ ਕਹਿਆ ਵਾਓ ਬੀਜੇ ਬਿਕ ਮੰਗੇ ਅੰਮ੍ਰਿਤ ਵੇਖੋ ਇਹ ਨਿਆਓ ਨਾਲ ਆਣੇ ਦੋਸਤੀ ਕਦੇ ਨਾ ਆਵੇ ਰਾਸ ਜਿਹਾ ਜਾਣੇ ਤੇ ਹੋ ਵਰਤੇ ਵੇਖੋ ਕੋ ਨਿਰਜਾਸ ਵਸਤੂ ਅੰਦਰ ਵਸਮਾਵੇ ਦੂਜੀ ਹੋਵੇ ਪਾਸ ਸਾਹਿਬ ਛੇਤੀ ਹੁਕਮ ਨਾ ਚੱਲੇ ਕਈ ਬਣੇ ਅਰਦਾਸ ਮਾਣੇ ਕੂੜ

ਸਾਬਾਸ਼ ਨਾਨਕ ਨਾਲ ਕਸੂ ਚਲੇ ਅਰਦਾਸ।

0: ਆਪਸ ਤੇ ਜੋ ਪਾਈਐ ਨਾਨਕ ਸਾ ਕਰਮਾਰ ਸਾਹਿਬ ਤੁਠੈ ਜੋ ਮਿਲੈ ਮਹਲਾ ਦੂਜਾ
1: ਇੱਕ ਨਹੀਂ ਚੱਕਰੀ ਜਿਤ ਭਾਉ ਖਸੂ ਨ ਜਾਇ ਨਾਨਕ ਸੇਵਕ ਕਾਢੀਐ ਜੇ ਸੇਤੀ ਖਸਮ ਸਮਾਏ ਪੌੜੀ ਨਾਨਕ ਅੰਤ ਨ ਜਾਪਣ।

0: ਮਾਰੇ ਸਾਖੀ ਬਰਾਬ ਕਰਾਏ ਮਾਰ ਇੱਕ ਨਾ ਕਰੀ ਜੰਜੀਰੇ ਤੁਰੀ ਚੜੇ ਪਸਿਆਰ ਰਾਬ ਕਰਾਏ ਕਰਿਆ ਮਾਂ ਕਿਆ ਸੋ ਕਰੀ ਪੁਕਾਰ ਨਾਨਕ ਕਰਨਾ ਜਿੰਦਗੀ ਫਿਰ ਤੁਸੀਂ ਕਰਨੀ
1: ਸੇਵਾ ਕਰੇ ਸੁੱਚਾ ਕਰੇ ਹੋ

0: ਕਉ ਨਦਰ ਕਰੇ ਮਹਲਾ ਦੂਜਾ।
1: ਆਪੇ ਸਾਜੇ ਕਰੇ ਆਪ, ਜਾਇਬ ਰੱਖੇ ਆਪ, ਇਸ ਵਿੱਚ ਜੰਤੂ ਪਾਏ ਕੇ ਦੇਖੇ ਥਾਪ ਥਾਪ, ਕਿਸ ਨੂੰ

0: ਵਾਹਿਗੁਰੂ ਜੀ ਕੀ ਫਤਿਹ।
1: ਪੌੜੀ ਵਡੇਕੀਆਂ ਵਡਿਆਈਆਂ ਕਿਛ ਕਹਿਣਾ ਕਿ ਨਾ ਜਾਏ, ਸੋ ਕਰਤਾ ਕਾਦਰ ਪੀਂਦੇ ਜੀ ਰਿਸਕਮ ਵਾਹੇ, ਸਾਈ ਕਰ ਕਮਾਵਨੀ ਤੇ ਛੋਟੀ ਤਿੰਨੇ ਪਾਏ, ਨਾਨਕ ਏਕੀ ਬਾਹਰੀ ਹੋਰ ਦੂਜੀ ਨਾਹੀ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮਾ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ, ਰਾਮਦਾਸ ਹੋਈ ਸਹਾਏ। ਅਰਜਨ ਹਰ ਗੋਬਿੰਦ ਨਾ ਸਿਮਰੋ ਸ਼੍ਰੀ ਹਰਿ ਰਾਏ, ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਐ ਘਰ ਨਾ ਨਿਧਿ ਆਵੈ ਧਾਏ, ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ, ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਬੋਲੋ ਜੀ ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ। ਦੇਗ ਚਲਾਈ ਤੇਗ ਵਾਹੀ, ਦੇਖ ਕੇ ਅੰਡਠ ਕੀਤਾ। ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਬੋਲੋ ਜੀ ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ, ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ। ਸਿੱਖੀ ਕੇਸਾਂ ਸੁਆਸਾਂ ਨਾਲ ਨਿਵਾਹੀ, ਤਿੰਨਾਂ

ਚੇਤ ਆਵੇ। ਚੇਤਾਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬਾ, ਤਹਾਂ ਤਹਾਂ ਰੱਛਿਆ ਰੇ ਆਏ ਤਾ। ਦੇਗ ਤੇਗ ਫਤਿਹ।

ਨਿਸ਼ਾਨਾ, ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ। ਚੌਂਕੀਆਂ ਝੰਡੇ ਬੁੰਗੇ ਜੁਗ ਜੁਗ ਅਟਲ, ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ, ਬੋਲੋ ਜੀ। ਸਿੱਖਾਂ ਦਾ ਮਨ ਨੀਵਾ ਮਤ ਉੱਚੀ, ਮਤ ਪਤ ਦਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ, ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ

ਸਾਹਿਬ ਜੀਉ। ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ। ਧੰਨ ਧੰਨ ਸਤਿਗੁਰੁ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਉ ਮਹਾਰਾਜ।

वाहे गुरु जी का खालसा।

खंदड़ों की भोला सोहना अड ना लहंदड़ मोला।

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਲੋਕ ਰਾਜ ਕਪਟੰ ਰੂਪ ਕਪਟੰ ਧਨ ਕਪਟੰ ਕੋਲ ਗਰਬਤ ਹੈ। ਸੰਚੰਤ ਵਿਖਿਆ ਛਲੰ ਛਿਦਰੰ ਨਾਨਕ ਬਿਨ ਹਰ ਸੰਗ ਨਾ ਚਾਲ ਤੇ।
1: ਕੈਲਗਰੀ ਚ 24 ਘੰਟੇ 7 ਦਿਨ ਚੱਲਣ ਵਾਲਾ ਇੱਕੋ ਇੱਕ ਪੰਜਾਬੀ ਧਾਰਮਿਕ ਰੇਡੀਓ, ਪੰਜਾਬੀ ਰੇਡੀਓ 102.7 FM। ਧਾਰਮਿਕ ਪ੍ਰੋਗਰਾਮਾਂ ਦਾ ਆਨੰਦ ਮਾਣਨ ਲਈ ਅੱਜ ਹੀ ਆਪਣੇ ਘਰਾਂ ਤੇ ਕਾਰਾਂ ਦੀ ਰੇਡੀਓ ਨੂੰ ਪੰਜਾਬੀ ਰੇਡੀਓ 102.7 FM ਤੇ ਟਿਊਨ ਕਰੋ। ਪੰਜਾਬੀ ਰੇਡੀਓ।

ਇਹ ਸਮਝਾਉਣ ਦਾ ਯਤਨ ਕਰ ਰਹੇ ਨੇ। ਸਭ ਕਿਸ ਘਰ ਮੇ ਬਾਹਰ ਨਾਹੀਂ, ਬਾਹਰ ਟੋਲੇ ਸੋ ਪਰਮ ਪੁਲਾਹੀ। ਪ੍ਰਭੂ ਦੀ ਪ੍ਰਾਪਤੀ ਵਾਸਤੇ ਗੁਰਸਿੱਖ ਨੇ ਬਾਹਰ ਨਹੀਂ ਜਾਣਾ, ਭਾਵ ਕਿਸੇ ਵੀ ਕਰਮ ਕਾਂਡਾਂ ਦੇ ਵਿੱਚ ਨਹੀਂ ਫਸਣਾ। ਪ੍ਰਭੂ ਨੂੰ ਪਾਉਣ ਦੇ ਵੱਖਰੇ ਵੱਖਰੇ ਤਰੀਕੇ ਹਰ ਕੋਈ ਆਪਣੀ ਮਤ ਅਨੁਸਾਰ ਕਰਦਾ ਹੈ। ਕੋਈ ਜੰਗਲਾਂ ਵਿੱਚ ਜਾਂਦਾ ਹੈ, ਕੋਈ ਪੁੱਠਾ ਲਟਕਦਾ ਹੈ, ਕੋਈ ਭੁੱਖਾ ਰਹਿੰਦਾ ਹੈ, ਕੋਈ ਧੂਣੀਆਂ ਤਾਂਦਾ ਹੈ। ਸਤਿਗੁਰੂ ਕਹਿੰਦੇ ਹੈ, ਗੁਰਸਿੱਖਾ ਤੂੰ ਇਹੋ ਜਿਹੇ ਕਰਮ ਕਾਂਡਾਂ ਦੇ ਵਿੱਚ ਬਿਲਕੁਲ ਨਹੀਂ ਫਸਣਾ। ਕਰਮ ਧਰਮ ਪਖੰਡ ਜੋ ਦਿਸੈ, ਤਿੰਨ ਜਮ ਜਗਾਤੀ ਲੂਟੈ, ਨਿਰਵਾਣ ਕੀਰਤਨ ਗਾਵੋ ਕਰਤੇ ਕਾ, ਨਿਮਖ ਸਿਮਰਤ ਜਿਤ ਛੂਟੈ। ਬਿਲਕੁਲ ਕਿਸੇ ਕਰਮ ਕਾਂਡ ਪਖੰਡ ਵਿੱਚ ਨਹੀਂ ਫਸਣਾ। ਧਰਮ ਦੀ ਕਿਰਤ ਕਰ, ਪਰਿਵਾਰ ਦੇ ਵਿੱਚ ਰਹਿੰਦਾ ਹੋਇਆ, ਘਰ ਦੇ ਕਾਰ ਵਿਹਾਰ ਕਰਦਾ ਹੋਇਆ, ਸੁਬਾ ਸ਼ਾਮ ਸੰਗਤ ਵਿੱਚ ਬੈਠ ਕੇ ਨਾਮ ਦੇ ਲਾਹੇ ਲੈ, ਇਹੀ ਸੱਚੀ ਬੰਦਗੀ ਹੈ। ਬਿਆਸ ਦਰਿਆ ਦੇ ਲਾਗੇ ਇੱਕ ਪਿੰਡ ਦੇ ਵਿੱਚ ਇੱਕ ਤਪਾ ਰਹਿੰਦਾ ਹੈ, ਜਟੂ ਤਪਾ ਜਿਸ ਦਾ ਨਾਮ

हम मैले तुम उजल करते, हम निर्गुण तुम दाता, हम मूर्ख तुम चतुर सयाने, तू सर्व कला का ज्ञाता। मादो हम ऐसे तू ऐसा, हम पापी तुम पाप खंडन, नीको ठाकुर देशा, दंडौत बंदन अनिक बार, सर्व कला समरथ डोलन तेरा खो हो प्रभु, नानक दे कर हथ डोलन ते राखो हो प्रभु, नानक दे कर हथ सतना धन वाहे गुरु साहिब जियो, एक ओंकार सतगुर प्रसाद, सलोक महला नौवा, गुण गोविंद गायो नहीं, जन्म अकारथ की न, कहो नानक हर भज मना, जेह बिद जल को मीन, गुण गोविंद गायो नहीं, जन्म अकारथ की न, कहो नानक हर भज मना, जेह बिद जल को मीन, बिखियन सों काहे रचियो, निमख ना हो है उदास, कहो नानक पज हर मना, पर ना जम की फास, बिखियन सों काहे रचियो, निमख ना हो है उदास, कहो नानक पज हर मना, पर ना जम की फास। साहिब श्री गुरु ग्रंथ साहिब सची पातशाह जी महाराज और आप संगत अपने घरां च बैठे सतगुरु जी दे इन्हां अमृत बचना दी विचार सरवण कर रहे हो। गुरु तेग बहादुर सची पातशाह महाराज सलोकां दी विचार आपां अज प्रारंभ करनी। आओ आप जितने जुड़े बैठे हो सुरत करके आप आसीस बख्शो सतगुरु गुरु तेग बहादुर सची पातशाह जी महाराज हजूर दी अमृत बाणी श्री गुरु ग्रंथ साहिब महाराज जी दे 15 रागां दे विच दर्ज है। उन्हां 15 रागां विच जिहड़े अमृत शब्द ने उन्हां दी गिनती 59 है और उस तो इलावा सतगुरां दे अमृत बचन 57 श्लोक ने दोहरे समेत जिस दा दास ने आप नाल जिक्र कीता सी। थोड़ा जा आरंभ विच गुरु तेग बहादुर सच्ची पातशाह
ਉਹਨਾਂ ਨੇ 14 ਰਾਗ ਤਾਂ ਉਹ ਹੀ ਵਰਤੇ ਨੇ ਜਿਹੜੇ ਪਹਿਲੇ ਗੁਰੂ ਸਾਹਿਬਾਨ ਨੇ ਵੀ ਵਰਤੇ, ਔਰ ਖਾਸ ਕਰਕੇ ਰਾਗ ਜੈਜਾਵੰਤੀ ਹੈ ਉਹ ਸਿਰਫ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਹੀ ਉਚਾਰਨ ਕੀਤਾ ਹੋਇਆ ਹੈ। 59 ਜਿਹੜੇ ਸ਼ਬਦ ਨੇ ਉਹਨਾਂ ਵਿੱਚ ਸਤਿਗੁਰਾਂ ਨੇ ਬਹੁਤ ਬਖਸ਼ਿਸ਼ ਸਾਨੂੰ ਕੀਤੀ ਮਾਨਵਤਾ ਨੂੰ। ਅਸੀਂ ਆਮ ਤੌਰ ਤੇ ਇਹ ਲਫ਼ਜ਼ ਸਾਰੇ ਵਰਤਨੇ ਆ ਕਿ ਗੁਰੂ ਤੇਗ ਬਹਾਦਰ ਮਹਾਰਾਜ ਉਹਨਾਂ ਦੀ ਅੰਮ੍ਰਿਤ ਬਾਣੀ ਅੰਮ੍ਰਿਤ ਬੋਲ ਬੈਰਾਗਮਈ ਨੇ। ਅਕਸਰ ਅਸੀਂ ਇਹ ਸ਼ਬਦ ਸੁਣਨੇ, ਪਰ ਦਾਸ ਇੱਕ ਬੇਨਤੀ ਕਰਦਾ ਹੁੰਦਾ ਕਿ ਦੇਖੋ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਨੂੰ ਜਦੋਂ ਅਸੀਂ ਪੜਾਂਗੇ ਵਿਚਾਰਾਂਗੇ, ਇਸ ਵਿੱਚ ਅਨੇਕਾਂ ਪੱਖ ਸਤਿਗੁਰੂ ਜੀ ਅਧਿਆਤਮਿਕਤਾ ਦੇ, ਸੰਸਾਰਿਕਤਾ ਦੇ, ਜੀਵਨ ਮੁਕਤੀ ਦੇ, ਇਹ ਸਾਰੇ ਪੱਖ ਗੁਰੂ ਤੇਗ ਬਹਾਦਰ ਜੀ ਆਪਣੀ ਬਾਣੀ ਵਿੱਚ ਬਖਸ਼ਿਸ਼ ਕਰਦੇ। ਪਰ 3 ਸ਼ਬਦ ਦਾਸ ਅਕਸਰ ਵਰਤਦਾ ਹੁੰਦਾ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਵਿੱਚ ਸਭ ਤੋਂ ਪਹਿਲਾ ਜਿਹੜਾ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਹੈ ਉਹ ਤਿਆਗ ਦਾ ਹੈ, ਦੂਸਰਾ ਹਜ਼ੂਰ ਦੀ ਬਾਣੀ ਵਿੱਚ ਸ਼ਬਦ ਬੈਰਾਗ ਹੈ, ਤੇ ਤੀਸਰਾ ਗੁਰੂ ਤੇਗ ਬਹਾਦਰ ਜੀ ਦੀ ਅੰਮ੍ਰਿਤ ਬਾਣੀ ਦੇ ਵਿੱਚ ਸ਼ਬਦ ਵਿੱਚ ਅਨੁਰਾਗ ਹੈ। ਸਿੱਧੇ 3 ਸ਼ਬਦ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਅੰਮ੍ਰਿਤ ਬਚਨ ਅੰਮ੍ਰਿਤ ਰਚਨਾ ਵਿੱਚ ਤਿਆਗ, ਬੈਰਾਗ ਔਰ ਅਨੁਰਾਗ ਹੈ। ਪਰ ਥੋੜੀ ਜਿਹੀ ਇੱਥੇ ਗੱਲ ਸਮਝਣ ਵਾਲੀ ਹੈ ਕਿ ਗੁਰੂ ਸਾਹਿਬ ਦੀ ਬਾਣੀ ਵਿੱਚ ਤਿਆਗ ਦਾ ਉਹ ਕੰਸੈਪਟ ਨਹੀਂ ਕਿ ਸੰਸਾਰ ਨੂੰ, ਪਰਿਵਾਰ ਨੂੰ, ਸਮਾਜ ਨੂੰ, ਇਸ ਨੂੰ ਤਿਆਗ ਦੇਣਾ ਕਿਉਂਕਿ ਇਹ ਦੁੱਖਾਂ ਦਾ ਘਰ ਹੈ, ਇਹ ਬੰਧਨ ਹੈ। ਮਹਾਰਾਜ ਤਾਂ ਕਹਿੰਦੇ ਆ ਭਾਈ ਸਿੱਖੋ, ਇਹ ਇਨਸਾਨੋ, ਜਿਸ ਪਰਮਾਤਮਾ ਦੀ ਖਾਤਰ ਤੁਸੀਂ ਸੰਸਾਰ ਨੂੰ ਤਿਆਗਣਾ ਚਾਹੁੰਦੇ ਹੋ, ਸੱਚ ਇਹ ਤਾਂ ਰੱਬ ਨੇ ਤਾਂ ਖੁਦ ਵੀ ਸੰਸਾਰ ਨੂੰ ਨਹੀਂ ਤਿਆਗਿਆ ਹੋਇਆ, ਉਹ ਤਾਂ ਇਸ ਤਰ੍ਹਾਂ ਇਹਦੇ ਵਿੱਚ ਰਚਿਆ ਹੋਇਆ, ਪੋਪ ਮਦ ਜੂੰ ਬਾਸ ਬਸਤ ਹੈ, ਮੁਕਰ ਮਾਹੇ ਜੈਸੀ ਸ਼ਾਹੀ ਤੈਸੀ ਹਰ ਬਸੀ ਨਿਰੰਤਰ ਘੱਟ ਹੀ ਖੋਜੋ। ਭਾਈ ਉਹ ਨਿਰੰਤਰ ਜਿਵੇਂ ਫੁੱਲ ਵਿੱਚ ਮਕਰੰਦ ਸੁਗੰਧੀ ਹੈ, ਜਿਵੇਂ ਦਰਪਣ ਦੇ ਵਿੱਚ ਸ਼ੀਸ਼ੇ ਦੇ ਵਿੱਚ ਪ੍ਰਤੀਬਿੰਬ ਹੈ, ਸੱਚ ਇਹ ਵੇ ਕਿ ਪਰਮਾਤਮਾ ਖੁਦ ਇਸ ਸੰਸਾਰ ਨੂੰ ਰਚ ਕੇ ਆਪ ਇਹਦੇ ਵਿੱਚ ਹੀ ਵਰਤ ਰਿਹਾ ਹੈ। ਪਰ ਜਿਹੜਾ ਤਿਆਗ ਕਿਆ ਮਹਾਰਾਜ ਜੀ ਨੇ, ਸ਼ਲੋਕਾਂ ਦੀ ਵਿਚਾਰ ਤੋਂ ਪਹਿਲਾਂ ਸਿਰਫ 3 ਨੁਕਤੇ ਸਾਂਝੇ ਕਰਾਂਗਾ, ਉਸ ਨਾਲ ਹੋਰ ਸੁਖੈਨਤਾ ਹੋਵੇਗੀ ਆਉਣ ਵਾਲੇ ਦਿਨਾਂ 'ਚ ਸਮਝਣ ਲਈ। ਸਭ ਤੋਂ ਪਹਿਲਾਂ ਮਹਾਰਾਜ ਜੀ ਨੇ ਤਿਆਗ ਕਿਆ ਗੁਰਬਾਣੀ, ਕਿਤੇ ਇਹ ਸ਼ਬਦ ਨਹੀਂ ਵਰਤਦੀ ਵੀ ਸੰਸਾਰ ਨੂੰ ਤਿਆਗੋ, ਗੁਰਬਾਣੀ ਕਹਿੰਦੀ ਹੈ ਸੰਸਾਰ ਵਿੱਚ ਰਹਿੰਦਿਆਂ ਹੋਇਆ ਅੰਦਰ ਮਲੀਨਤਾ ਵਾਲੇ ਵਕਾਰ ਤਿਆਗਦੇ। ਗੁਰੂ ਤੇਗ ਬਹਾਦਰ ਸਾਹਿਬ ਦਾ ਪਹਿਲਾ ਬਚਨ ਹੈ ਸਾਧੋ ਮਨ ਕਾ ਮਾਨ ਤਿਆਗੋ, ਜੇ ਤਿਆਗਣਾ ਹੈ ਤੇ ਆਪਣੇ ਮਨ ਦੇ ਵਿੱਚ ਉੱਠੇ ਅਹੰਕਾਰ ਦੇ ਫੁਰਨੇ ਮਾਨ ਨੂੰ, ਖੌਮੇ ਨੂੰ, ਖੰਗਤਾ ਨੂੰ ਤਿਆਗ ਦੇ। ਹੋਰ ਕੀ ਤਿਆਗਣਾ ਹੈ? ਸਾਧੋ ਮਨ ਕਾ ਮਾਨ ਤਿਆਗੋ, ਕਾਮ ਕ੍ਰੋਧ ਸੰਗਤ ਦੁਰਜਨ ਕੀ, ਆ ਵਾਸ਼ਨਾ ਕਾਮ ਔਰ ਕ੍ਰੋਧ ਔਰ ਸਾਕਤ ਬੰਦਿਆਂ ਦੀ ਸੰਗਤ ਇਹਨੂੰ ਤਿਆਗ ਦਿਓ। ਕਾਮ ਕ੍ਰੋਧ ਸੰਗਤ ਦੁਰਜਨ ਕੀ ਤਾ ਤੇ ਅਹਿੰਸ ਭਾਗੋ, ਮਹਾਰਾਜ ਜੀ ਨੇ ਇਹ ਤਿਆਗ ਦਾ ਜ਼ਿਕਰ ਕੀਤਾ। ਦੂਸਰੀ ਗੱਲ, ਸਤਿਗੁਰਾਂ ਦੀ ਬਾਣੀ ਵਿੱਚ ਮਹਾਰਾਜ ਜੀ ਨੇ ਬੈਰਾਗ ਦਾ ਜ਼ਿਕਰ ਬੜੀ ਵਾਰੀ ਕੀਤਾ ਹੈ। ਹਾਲਾਂਕਿ ਜਦੋਂ ਅਸੀਂ ਪਾਠ ਕਰਨੇ ਆ, ਸਤਿਗੁਰੂ ਸਾਨੂੰ ਨਾਸ਼ਵਾਨਤਾ ਯਾਦ ਕਰਾ ਕੇ ਮਾਯੂਸ ਨਹੀਂ ਕਰਦੇ, ਸੁਰਤ ਨੂੰ ਢੈਂਦੀ ਕਲਾ ਵੱਲ ਨਹੀਂ ਜਾਣ ਦਿੰਦੇ, ਨਾਸ਼ਵਾਨਤਾ ਨੂੰ ਦੇਖ ਕੇ ਅੰਦਰ ਵਾਲੀ ਸੁਰਤ ਨੂੰ ਡਿੱਗਣ ਨਹੀਂ ਦਿੰਦੇ। ਨਾਸ਼ਵਾਨਤਾ ਦਾ ਜ਼ਿਕਰ ਕਰਕੇ ਸਤਿਗੁਰੂ ਇੱਕੋ ਦਮ ਸਾਡੀ ਸੁਰਤ ਨੂੰ ਪਰਮਾਤਮਾ ਦੇ ਸ਼ਬਦ ਵੀ ਜੋੜਦੇ ਨੇ। ਇਹੀ ਕਾਰਨ ਕਿ ਸਤਿਗੁਰੂ ਨੇ ਬਾਣੀ 'ਚ ਸ਼ਬਦ ਵਰਤੇ ਨੇ ਅਨੇਕਾਂ ਥਾਵਾਂ ਤੇ। ਨਿਜ ਕਰ ਦੇਖਿਓ ਜਗਤ ਮੈਂ ਕੋ ਕਾਹੂ ਕੋ ਨਾਹੇ, ਨਾਨਕ ਥਿਰ ਹਰ ਭਗਤ ਹੈ ਤੇ ਰਾਖੋ ਮਨ ਮਾਹੇ। ਇਹ ਅੱਗੇ ਬਚਨ ਆਏਗਾ। ਹੁਣ ਇੱਕ ਪਾਸੇ ਸਤਿਗੁਰੂ ਨਾਸ਼ਵਾਨਤਾ ਦੀ ਗੱਲ ਕਰਦੇ ਨੇ, ਹਜ਼ੂਰ ਨੇ ਫਰਮਾਇਆ ਜਗਤ ਮੈਂ ਝੂਠੀ ਦੇਖੀ ਪ੍ਰੀਤ, ਆਪਣੇ ਸੁਖ ਸੁਣੀ ਸਭ ਲਾਗੇ ਕਿਆ ਦਾਰਾ ਕਿਆ ਮੀਤ। ਇਸ ਵਿੱਚ ਬੈਰਾਗ ਹੈ, ਜਿਵੇਂ ਅਸੀਂ ਪਾਠ ਕਰਨੇ ਆ, ਜਾਗ ਲਿਹੋ ਰੇ ਮਨਾ ਜਾਗ ਲਿਹੋ, ਕਾਂ ਗਾਫਲ ਸੋਇਆ ਜੋ ਤਨ ਉਪਜੂ ਸੰਗ ਹੀ ਸੋ ਪੀ ਸੰਗ ਨਾ ਹੋ। ਕਹਿਣ ਤੋਂ ਮੁਰਾਦ ਬੈਰਾਗ ਹੈ, ਤੇ ਇਸ ਦੇ ਨਾਲ ਅਗਲਾ ਇੱਕ ਸ਼ਬਦ ਹੈ ਉਹ ਹੈ ਅਨੁਰਾਗ।
ਫਿਰ ਬੇਨਤੀ, ਤਿਆਗ ਹੈ ਵਾਸ਼ਨਾ ਦਾ, ਬੈਰਾਗ ਹੈ ਸੰਸਾਰ ਵਿੱਚ ਰਹਿੰਦਿਆਂ ਸੱਚਮੁੱਚ ਨਾਸ਼ਵਾਨਤਾ ਨੂੰ ਜਾਣ ਕੇ ਆਦਿ ਸੱਚ ਨਾਲ ਜੁੜਨਾ। ਤੇ ਉਸ ਤੋਂ ਅੱਗੇ ਹੈ ਅਨੁਰਾਗ। ਅਨੁਰਾਗ ਦਾ ਅਰਥ ਹੈ ਪ੍ਰੇਮ। ਉਹਨਾਂ ਦੀ ਅੰਮ੍ਰਿਤ ਬਾਣੀ ਵਿੱਚ ਪ੍ਰਭੂ ਪ੍ਰੇਮ, ਸਿਮਰਨ ਦਾ ਪ੍ਰੇਮ, ਸੰਗਤ ਦਾ ਪ੍ਰੇਮ ਸਤਿਗੁਰੂ ਦੀ ਬਾਣੀ ਵਿੱਚ ਡੁੱਲ ਡੁੱਲ ਕੇ ਪੈਂਦਾ। ਜਿਵੇਂ ਉਦਾਹਰਨ ਦੇ ਤੌਰ ਤੇ ਰੇ ਮਨ ਰਾਮ ਸ਼ੰਕਰ ਪ੍ਰੀਤ, ਸਰਵਣ ਗੋਬਿੰਦ ਗੁਣਸ ਨੂੰ ਅਰ ਗਾਓ ਰਸਨਾ ਗੀਤ, ਇਹ ਸਤਿਗੁਰੂ ਦੇ ਅੰਮ੍ਰਿਤ ਬਚਨ ਅਨੁਰਾਗ ਨੇ। ਖੈਰ, ਜਿਹੜਾ ਅਸੀਂ ਅੱਜ ਪ੍ਰਕਰਨ ਪ੍ਰਾਰੰਭ ਕਰਨ ਲੱਗੇ ਹਾਂ, ਇਹ ਅੰਮ੍ਰਿਤ ਬਚਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਸ਼ਲੋਕ 12 ਤੇ ਵਧੀਕ ਦੇ ਸਰਲੇਖ ਥੱਲੇ ਜਿਹੜੇ ਅੰਮ੍ਰਿਤ ਬਚਨ ਨੇ ਉਸ ਵਿੱਚ ਇਹ ਸਾਨੂੰ ਮਿਲਦੇ। ਇਸ ਵਿੱਚ ਸਤਿਗੁਰਾਂ ਨੇ ਜਿਹੜੇ ਦੋ ਸ਼ਲੋਕਾਂ ਦਾ ਅੱਜ ਪਾਠ ਰਹਿਮਤ ਕੀਤਾ, ਕਿਉਂਕਿ ਆਪਣਾ ਮਤਲਬ ਸਿਰਫ ਇੱਕ ਇੱਕ ਸ਼ਲੋਕ ਦੇ ਇੱਕ ਇੱਕ ਅੱਖਰ ਦੇ ਜਾਂ ਸ਼ਬਦ ਦੇ ਅਰਥ ਨੂੰ ਵਾਚਨਾ ਹੈ। ਸਤਿਗੁਰੂ ਨੇ ਅੱਜ ਆਰੰਭਤਾ ਕੀਤੀ ਇੱਕ ਓਵੰਕਾਰ ਸਤਿਗੁਰ ਪ੍ਰਸਾਦ, ਇਸ ਨੂੰ ਅਸੀਂ ਸ਼ਬਦ ਮੰਗਲ ਕਹਿੰਦੇ ਹਾਂ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਚ ਇੱਕ ਓਵੰਕਾਰ ਸਤਿਗੁਰ ਪ੍ਰਸਾਦ, ਸਤਿਗੁਰਾਂ ਨੇ ਤਕਰੀਬਨ 523 ਵਾਰ ਇਸ ਨੂੰ ਵਰਤਿਆ। ਤਕਰੀਬਨ ਸ਼ਬਦ ਮੈਂ ਲਫ਼ਜ਼ ਤਾਂ ਵਰਤਿਆ ਹੈ ਕਿ ਆਪਣੀ ਗਿਣਤੀ ਮਿਣਤੀ ਨਾਲ ਦਾਅਵਾ ਨਾ ਕਰ ਸਕਾਂ ਮੈਂ ਕੋਈ। ਸਤਿਗੁਰਾਂ ਨੇ ਇਹ ਸ਼ਬਦ ਇੱਕ ਓਵੰਕਾਰ ਸਤਿਗੁਰ ਪ੍ਰਸਾਦ, ਇਸ ਸੰਬੰਧੀ ਇੱਕ ਵਾਰੀ ਦਾਸ ਨੇ ਬੇਨਤੀ ਕੀਤੀ ਸੀ ਕਿ ਇਸ ਨੁਕਤੇ ਨੂੰ ਸਮਝਣਾ ਚਾਹੀਦਾ ਹੈ। ਸਾਰੀ ਬਾਣੀ ਚ ਹਜ਼ੂਰ ਨੇ ਇੱਕ ਓਵੰਕਾਰ ਸਤਿਗੁਰ ਪ੍ਰਸਾਦ, ਹਜ਼ੂਰ ਨੇ ਇਹ ਉਹਨਾਂ ਭਗਤਾਂ ਦੀ ਬਾਣੀ ਤੇ ਵੀ ਮੰਗਲ ਦਰਜ ਕੀਤਾ ਜਿਨ੍ਹਾਂ ਨੇ ਓਅੰਕਾਰ ਲਫ਼ਜ਼ ਦੀ ਵਰਤੋਂ ਵੀ ਨਹੀਂ ਕੀਤੀ। ਹੁਣ ਇਸ ਦਾ ਅਰਥ ਕੀ ਹੈ? ਇੱਕ ਛੋਟੀ ਜਿਹੀ ਘਟਨਾ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਅਨੰਦਪੁਰ ਸਾਹਿਬ ਦੀ ਧਰਤੀ ਤੇ ਰਹਿਮਤਾਂ ਵਰਤਾ ਰਹੇ ਨੇ ਤੇ ਇੱਕ ਦਿਨ ਹਜ਼ੂਰ ਘੋੜੇ ਤੇ ਅਸਵਾਰ ਹੋਣ ਲੱਗੇ ਤੇ ਕੋਲ ਸਿੱਖ ਪੀਰ ਮੁਰੀਦ ਭਾਵਨਾ ਵਾਲੇ ਸਾਰੇ ਬੈਠੇ ਆ। ਸਤਿਗੁਰੂ ਦੇ ਨਜ਼ਦੀਕ ਉਹ ਆਏ ਤੇ ਹਜ਼ੂਰ ਨੇ ਉਸ ਵਕਤ ਸ਼ਬਦ ਕਿਹਾ, ਸਿੱਖੋ ਅਸੀਂ ਘੋੜੇ ਦੀ ਰਗਾਵ ਵਿੱਚ ਆਪਣਾ ਪੈਰ, ਹਜ਼ੂਰ ਆਪਣਾ ਚਰਨ ਟਿਕਾਣਗੇ ਤੇ ਇੰਨੀ ਦੇਰ ਵਿੱਚ ਕੋਈ ਗੁਰੂ ਗ੍ਰੰਥ ਸਾਹਿਬ ਜੀ ਦੇ ਅਰਥ ਕਰੇ। ਸਿੱਖ ਸੋਚੀ ਪੈ ਗਏ ਕਿ ਮਹਾਰਾਜ ਇੰਨਾ ਸਮਾਂ ਘੱਟ ਤੇ ਕੌਣ ਅਰਥ ਕਰੇਗਾ ਇਹਦੇ। ਸਾਡੇ ਇਤਿਹਾਸ ਵਿੱਚ ਹੈ, ਔਰ ਖਾਸ ਕਰਕੇ ਡਾਕਟਰ ਬਲਬੀਰ ਸਿੰਘ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਨਿਰੁਕਤ ਸ਼ੁਰੂ ਕੀਤਾ, ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੇ ਭਰਾਤਾ, ਉਹਨਾਂ ਨੇ ਨਿਰੁਕਤ ਦੀ ਪਹਿਲੀ ਪੋਥੀ ਵਿੱਚ ਇਸ ਘਟਨਾ ਦਾ ਜ਼ਿਕਰ ਕੀਤਾ। ਉਹ ਕਹਿੰਦੇ ਨੇ ਇੰਨੇ ਸਮੇਂ ਵਿੱਚ ਕੌਣ ਅਰਥ ਕਰੇ, ਇੰਨੀ ਦੇਰ ਨੂੰ ਇੱਕ ਭਿੱਜੀ ਹੋਈ ਆਤਮਾ ਸ਼ਬਦ ਵਿੱਚ ਗੁੜੁੰਦ ਖਿਰਦਾ। ਉਹਨੇ ਕਿਹਾ, ਹਜ਼ੂਰ ਆਪ ਚਰਨ ਟਿਕਾਓ, ਅਰਥ ਆਪ ਜੀ ਦੀ ਕਿਰਪਾ ਨਾਲ ਦਾਸ ਕਰੇਗਾ। ਸਤਿਗੁਰਾਂ ਨੇ ਆਪਣੇ ਚਰਨ ਟਿਕਾਏ ਤੇ ਹਜ਼ੂਰ ਜਦੋਂ ਘੋੜੇ ਤੇ ਬੈਠਣ ਲੱਗੇ ਤੇ ਉਹਨੇ ਉੱਚੀ ਆਵਾਜ਼ ਵਿੱਚ ਕਿਹਾ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਕਾ ਅਰਥ ਹੈ ਇੱਕ ਓਵੰਕਾਰ ਸਤਿਗੁਰ ਪ੍ਰਸਾਦ। ਜਦੋਂ ਇਹ ਸ਼ਬਦ ਕਿਹਾ ਇੱਕ ਓਵੰਕਾਰ ਸਤਿਗੁਰ ਪ੍ਰਸਾਦ ਤੇ ਮਹਾਰਾਜ ਜੀ ਨੇ ਘੋੜੇ ਤੇ ਬੈਠਦਿਆਂ ਸ਼ਬਦ ਵਰਤਿਆ, ਸਿੱਖਾ ਨਿਹਾਲ ਨਿਹਾਲ ਨਿਹਾਲ। ਕੋਲ ਖਲੋਤੇ ਸਿੱਖ ਪੁੱਛਦੇ ਨੇ, ਮਹਾਰਾਜ ਅਜੇ ਤਾਂ ਗੁਰੂ ਗ੍ਰੰਥ ਸਾਹਿਬ ਇਤਨਾ ਪੜਾ। ਮਹਾਰਾਜ ਮੁਸਕਰਾ ਕੇ ਕਹਿੰਦੇ ਨੇ, ਸਮਝਣ ਵਾਲਾ ਨੁਕਤਾ ਇਹ ਹੈ ਕਿ ਪਰਮਾਤਮਾ ਇੱਕ ਹੈ, ਉਸ ਵਰਗਾ ਹੋਰ ਕੋਈ ਨਹੀਂ। ਉਸ ਨੂੰ ਮਿਲਣ ਦਾ ਤਰੀਕਾ ਜਿਹੜਾ ਹੈ ਉਹ ਸਤਿਗੁਰ ਪ੍ਰਸਾਦ ਹੈ। ਸਤਿਗੁਰੂ ਦੀ ਪ੍ਰਸਾਦ ਦਾ ਅਰਥ ਹੈ ਕਿਰਪਾ ਹੈ। ਮਹਾਰਾਜ ਕਹਿੰਦੇ ਨੇ, ਬਾਕੀ ਤਾਂ ਇਸ ਦਾ ਇਹ ਪਰਮਾਰਥ ਹੈ, ਮੇਰੇ ਕਹਿਣ ਤੋਂ ਮੁਰਾਦ ਇੱਕ ਓਵੰਕਾਰ ਸਤਿਗੁਰ ਪ੍ਰਸਾਦ। ਇਸ ਦੇ ਸਿੱਧੇ ਅਰਥ ਅਸੀਂ ਇੱਕ ਸ਼ਬਦ ਵਰਤਨੇ ਹਾਂ, ਕਿਉਂਕਿ ਅੱਜ ਇਸ ਮੰਗਲ ਦਾ ਥੋੜਾ ਜਿਹਾ ਮੈਂ ਆਪ ਸੰਗਤ ਦੀ ਸੇਵਾ ਕਰ ਸਕਾਂ। ਹਜ਼ੂਰ ਨੇ ਜਦੋਂ ਵੀ ਮੰਗਲ ਲਿਖਿਆ ਹੈ ਉਦੋਂ ਓਅੰਕਾਰ ਤੋਂ ਪਹਿਲਾਂ ਸਤਿਗੁਰਾਂ ਨੇ ਇੱਕ ਪਾਇਆ ਹੈ। ਹਾਲਾਂ ਗੁਰਬਾਣੀ ਵਿੱਚ ਅੱਖਰਾਂ ਵਿੱਚ ਵੀ ਇੱਕ ਆਇਆ, ਪਰ ਇੱਥੇ ਹਜ਼ੂਰ ਨੇ ਹਿੰਦਸੀ ਵਾਲਾ ਵਰਤਿਆ ਹੈ, ਸੰਖਿਆ ਸ਼ਬਦ ਵਰਤਾ। ਇੱਕ ਲਫ਼ਜ਼ ਗੁਰੂ ਗ੍ਰੰਥ ਸਾਹਿਬ ਵਿੱਚ ਈੜੀ ਨੂੰ ਸਿਹਾਰੀ ਕੱਕਾ ਆਉਂਦਾ ਹੈ, ਈੜੀ ਨੂੰ ਸਿਹਾਰੀ ਕੱਕੇ ਨੂੰ ਔਂਕੜ ਆਉਂਦਾ ਹੈ, ਈੜੀ ਨੂੰ ਸਿਹਾਰੀ ਕੱਕੇ ਨੂੰ ਸਿਹਾਰੀ ਆਉਂਦਾ ਇੱਕ। ਪਰ ਇੱਥੇ ਸਤਿਗੁਰਾਂ ਨੇ ਓਅੰਕਾਰ ਤੋਂ ਪਹਿਲਾਂ ਈੜੀ ਨੂੰ ਸਿਹਾਰੀ ਕੱਕਾ ਪਾ ਕੇ ਇੱਕ ਨਹੀਂ ਲਿਖਿਆ।
ਸਾਡੀ ਸੂਝਵਾਨ ਗੁਰਮੁਖ ਵਿਦਵਾਨ ਹੀ ਕਹਿੰਦੇ ਆ ਕਿ ਓਮ ਲਫ਼ਜ਼ ਇਸ ਨਾਦ ਦੇ ਟੁਕੜੇ ਬਣਾ ਦਿੱਤੇ ਗਏ, ਇਹਨੂੰ ਤਿੰਨ ਹਿੱਸਿਆਂ ਵਿੱਚ ਵੰਡ ਕੇ ਅਰਥ ਕੀਤੇ ਗਏ। ਅੱਖਰ ਜਦੋਂ ਅਸੀਂ ਲਿਖਣੇ ਆ, ਸ਼ਬਦ ਲਿਖਣੇ ਆ, ਅੱਖਰਾਂ ਦਾ ਜੋੜ, ਸ਼ਬਦ ਉਚਾਰਨ ਇੱਕ ਰੱਖਦਾ, ਪਰ ਯਾਦ ਰੱਖੋ ਸ਼ਬਦ ਉਹ ਅਰਥ ਬਦਲ ਜਾਂਦਾ ਹੈ। ਜਿਵੇਂ ਦਾਸ ਕਈ ਵਾਰੀ ਬੇਨਤੀ ਕਰਦਾ, ਸ਼ਬਦ ਹੈ ਭਗਤ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ, ਉਚਾਰਨ ਭਗਤ ਅਸੀਂ ਕੀਤਾ, ਅੱਗੇ ਹੈ ਤੇਰੇ ਭਗਤ, ਉਚਾਰਨ ਇੱਕ ਹੈ ਪਰ ਅਰਥਾਂ ਚ ਬੜਾ ਫਰਕ ਹੈ, ਬੰਤਰ ਵਿੱਚ ਵੀ ਫਰਕ ਹੈ। ਇੱਥੇ ਮਹਾਰਾਜ ਜੀ ਨੇ ਇੱਕ ਲਿਖ ਕੇ ਇਹ ਕਹਿ ਦਿੱਤਾ, ਮੈਥ ਪੜ੍ਹਨ ਵਾਲਿਆਂ ਨੂੰ ਪਤਾ ਹੈ ਇੱਕ ਕੇਵਲ ਇੱਕ, ਇਹਦਾ ਅਰਥ ਦੋ ਨਹੀਂ ਹੋ ਸਕੇਗਾ, ਇਹਦੇ ਤਿੰਨ ਚਾਰ ਅਰਥ ਨਹੀਂ ਹੋਣਗੇ, ਇੱਕ ਅਦੁੱਤੀ ਪਾਰ ਬ੍ਰਹਮ ਪਰਮੇਸ਼ਵਰ। ਤੇ ਇੱਥੇ ਇੱਕ ਬੇਨਤੀ ਹੋਰ, ਇਸ ਇੱਕ ਦਾ ਅਰਥ ਉਹ ਇੱਕ ਜਿਸ ਇੱਕ ਵਰਗਾ ਹੋਰ ਕੋਈ ਨਹੀਂ। ਸਮਝਣ ਦੇ ਲਈ, ਇਸ ਪ੍ਰਿਥਵੀ ਦਾ ਸੂਰਜ ਇੱਕ ਹੈ, ਪਰ ਇਹ ਸੂਰਜ ਅਦੁੱਤੀ ਨਹੀਂ, ਇਸ ਸੂਰਜ ਵਰਗੇ ਹੋਰ ਵੀ ਅਨੇਕਾਂ ਸੂਰਜ ਨੇ। ਯਾਦ ਰੱਖੋ ਚੰਦਰਮਾ ਵਰਗੇ ਅਨੇਕਾਂ ਚੰਦਰਮਾ ਨੇ, ਜਿਹੜਾ ਸਾਡੇ ਇਸ ਧਰਤੀ ਤੇ ਪਹਾੜ ਨੇ ਇਹਦੇ ਵਰਗੇ ਅਨੇਕਾਂ ਪਹਾੜ ਨੇ, ਪਰ ਸੂਰਜ ਵਰਗੇ ਸੂਰਜ ਅਨੇਕਾਂ ਨੇ, ਚੰਦਰਮਾ ਵਰਗੇ ਚੰਦਰਮਾ ਅਨੇਕਾਂ ਨੇ, ਪਹਾੜ ਸਮੁੰਦਰਾਂ ਵਰਗੇ ਕਰਮ ਭੂਮੀਆਂ ਅਨੇਕਾਂ ਨੇ, ਪਰ ਸੱਚ ਇਹ ਵੇ ਕਿ ਏਕੋ ਅੰਕਾਰ ਵਰਗਾ ਹੋਰ ਕੋਈ ਏਕੋ ਅੰਕਾਰ ਨਹੀਂ, ਸਿਰਫ ਉਹ ਇੱਕ ਹੈ, ਅਦੁੱਤੀ ਹੈ। ਸਤਿਗੁਰੂ ਨੇ ਤਾਂ ਹੀ ਬਾਣੀ ਵਿੱਚ ਕਿਹਾ, ਸਾਹਿਬ ਮੇਰਾ ਏਕੋ ਹੈ ਭਾਈ ਏਕੋ ਹੈ। ਮਹਾਰਾਜ ਜੀ ਨੇ ਕਿਹਾ ਭਾਈ ਸਿੱਖੋ ਕਿ ਸਿਰਫ ਇੱਕ ਹੈ। ਇਸੇ ਕਰਕੇ ਮਹਾਰਾਜ ਜੀ ਨੇ ਕਿਹਾ, ਨਾ ਦੇਵ ਦਾਨ ਵਾ ਨਰਾ ਨਾ ਸਿੱਧ ਸਾਧਕਾ ਧਰਾ, ਅਸਤ ਏਕ ਦਿਗਰ ਕੋਈ ਏਕ ਤੁਈ ਏਕ ਤੁਈ, ਸਿਰਫ ਇੱਕ ਹੈ, ਤੁਦ ਬਿਨ ਦੂਜਾ ਨਾ ਹੀ ਕੋਏ, ਤੂੰ ਕਰਤਾਰ ਕਰੇ ਸੋ ਹੋਏ। ਪਰਮਾਤਮਾ ਇੱਕ ਹੈ, ਕਿਉਂਕਿ ਅਸੀਂ ਇੱਕ ਇੱਕ ਸ਼ਬਦ ਦੇ ਅਰਥ ਵਾਚਨੇ ਨੇ ਇਹਨਾਂ ਸਲੋਕਾਂ ਚ, ਤਾਂ ਮੈਂ ਅੱਜ ਮੰਗਲ ਤੇ ਬੇਨਤੀ ਕਰ ਰਿਹਾ, ਇੱਕ ਹੈ, ਇੱਕ ਰਸ ਹੈ, ਸਾਰੀਆਂ ਥਾਵਾਂ ਤੇ ਹੈ, ਚੰਗਿਆਂ ਮੰਦਿਆਂ ਵਿੱਚ ਸਭ ਵਿੱਚ ਵਰਤਦਾ ਹੈ। ਅੱਗੇ ਸਤਿਗੁਰੂ ਕਹਿਣਗੇ, ਘੱਟ ਘੱਟ ਮੈਂ ਖਰਜੂ ਬਸੈ, ਪਰ ਇਹਦੀ ਵੀ ਸਮਝ ਅਨੁਭਵ ਤੋਂ ਬਿਨਾਂ ਨਹੀਂ, ਸੰਤਨ ਕਹੋ ਪੁਕਾਰ, ਇਹਦਾ ਮਤਲਬ ਪਰਮਾਤਮਾ ਇੱਕ। ਉਸ ਤੋਂ ਅੱਗੇ ਸਤਿਗੁਰ ਪ੍ਰਸਾਦ, ਸਤਿਗੁਰ ਦਰ ਤੇ ਸੱਚਾ ਗੁਰੂ, ਅਗਲਾ ਸ਼ਬਦ ਹੈ ਪ੍ਰਸਾਦ, ਇਹਦਾ ਉਚਾਰਨ ਕਦੀ ਵੀ ਪ੍ਰਸ਼ਾਦ ਨਹੀਂ ਕਰਨਾ। ਜਦੋਂ ਅਸੀਂ ਪਾਠ ਪ੍ਰਸ਼ਾਦ ਕਰਾਂਗੇ ਤੇ ਇਹਦੇ ਅਰਥ ਬਦਲ ਜਾਣਗੇ। ਇੱਥੇ ਪ੍ਰਸਾਦ ਦਾ ਅਰਥ ਹੈ ਕਿਰਪਾ, ਨਦਰ, ਬਖਸ਼ਿਸ਼, ਫਜ਼ਲ ਜਾਂ ਅਨੁਗ੍ਰਹਿ ਸ਼ਬਦ ਸਤਿਗੁਰਾਂ ਨੇ ਬਾਣੀ ਚ ਵਰਤਿਆ ਹੈ। ਪਾਰ ਬ੍ਰਹਮ ਪਰਮੇਸ਼ਵਰ ਇੱਕ ਹੈ, ਉਸ ਨੂੰ ਮਿਲਣ ਦਾ ਜਿਹੜਾ ਵਸੀਲਾ ਹੈ, ਉਸ ਨੂੰ ਮਿਲਣ ਦਾ ਜਿਹੜਾ ਤਰੀਕਾ ਹੈ, ਉਸ ਨੂੰ ਮਿਲਣ ਦੀ ਜਿਹੜੀ ਜੁਗਤ ਹੈ, ਪਿਆਰਿਓ ਉਹ ਸਾਡੀ ਕਮਾਈ ਨਹੀਂ, ਉਹ ਕੇਵਲ ਸਤਿਗੁਰੂ ਦੀ ਕਿਰਪਾ ਹੈ, ਪ੍ਰਸਾਦ ਹੈ। ਇਹੀ ਕਾਰਨ ਕਿ ਗੁਰਮਤ ਵਿੱਚ, ਗੁਰਸਿੱਖੀ ਵਿੱਚ ਸਤਿਗੁਰੂ ਦੀ ਬਹੁਤ ਵੱਡੀ ਮਹਾਨਤਾ ਹੈ। ਯਾਦ ਰੱਖਿਓ, ਭਾਵੇਂ ਬੰਦਾ ਜਿੰਨਾ ਮਰਜ਼ੀ ਸਿਆਣਾ, ਨਾਮ ਦੀ, ਪਰਮਾਤਮਾ ਦੀ, ਅਧਿਆਤਮਿਕਤਾ ਦੀ ਜਿੰਨੀ ਮਰਜ਼ੀ ਵਿਆਖਿਆ ਕਰੇ, ਪਰ ਇਸ ਧੁਰ ਅੰਤਰ ਆਤਮੇ ਦਾ ਪਾਰ ਉਤਾਰਾ ਸਤਿਗੁਰੂ ਤੋਂ ਬਿਨਾਂ ਨਹੀਂ ਹੋ ਸਕਦਾ। ਜਿਵੇਂ ਅਸੀਂ ਅੱਜ ਕੱਲ੍ਹ ਕਹਿ ਦਿੰਦੇ ਹਾਂ ਕਿ ਦੇਖੋ ਇਹ ਅੰਮ੍ਰਿਤ ਦੀ ਗੱਲ ਕਰ ਰਿਹਾ, ਇਹ ਕਕਾਰਾਂ ਦੀ ਗੱਲ ਕਰ ਰਿਹਾ, ਇਹ ਪੁਰਾਣੀਆਂ ਬਾਤਾਂ ਨੇ, ਤੇ ਇੱਥੋਂ ਤੱਕ ਕਿ ਇਨਸਾਨ ਤਾਂ ਬਹੁਤ ਅੱਗੇ ਨਿਕਲ ਗਿਆ ਹੈ, ਪਰ ਯਾਦ ਰੱਖਿਓ ਇਹਨਾਂ ਘਟਨਾ ਕਰਮਾਂ ਨੇ ਦੱਸ ਦਿੱਤਾ ਤੂੰ ਇਨਸਾਨ ਕਿਤੇ ਨਹੀਂ ਅੱਗੇ ਨਿਕਲਿਆ। ਗੁਰੂ ਸਾਹਿਬ ਦਾ ਇੱਕ ਬਚਨ ਕਹਾਂਗਾ, ਹਜ਼ੂਰ ਨੇ ਕਿਹਾ ਤੂੰ ਇੰਨਾ ਕੁ ਬਰੀਕ ਹੋ ਜਾ ਕਿ ਸੈਂਕੜੇ ਅਸਮਾਨ, ਸੈਂਕੜੇ ਪਤਾਲ, ਤੂੰ ਅੱਖ ਝਮਕਣ ਵਿੱਚ ਫਿਰ ਕੇ ਆ ਜਾਏ, ਤੂੰ ਜਿੰਨੀ ਮਰਜ਼ੀ ਕਰਾਮਾਤੀ ਹੋ ਜਾਏ, ਬਾਹਰ ਮੁਖੀ ਪਦਾਰਥਕ ਤਰੱਕੀ ਕਰ ਲੈ, ਸਤਿਗੁਰੂ ਤੋਂ ਬਿਨਾਂ ਤੈਨੂੰ ਰੱਬ ਦਾ ਘਰ ਨਸੀਬ ਨਹੀਂ ਹੋਣਾ। ਗੁਰੂ ਅਰਜਨ ਸਾਹਿਬ ਦਾ ਬਚਨ ਕਹਿ ਪਰਮਾਣੂ ਪਰਜੰਤ ਆਕਾਸ਼ ਹੈ, ਦੀਪ ਲੋਸ਼ ਹੈ ਖੰਡਣੇ, ਨਿੱਕਾ ਜਿਹਾ ਪਰਮਾਣੂ ਤੂੰ ਬਣ ਜਾ ਨਾ ਦਿਸਣ ਵਾਲਾ। ਪਰਮਾਣੂ ਪਰਜੰਤ ਆਕਾਸ਼ ਹੈ, ਦੀਪ ਲੋਸ਼ ਹੈ ਖੰਡਣੇ। ਮਹਾਰਾਜ ਕਹਿੰਦੇ ਗਸ਼ੇਨ ਨੈਣ ਭਰੇਣ ਨਾਨਕ ਬਿਨਾ ਸਾਧੂ ਨਾ ਸਿਧਿਅਤੇ, ਤੇਰੀ ਅੰਦਰ ਦੀ ਸਫਲਤਾ ਨਹੀਂ ਗੁਰੂ ਤੋਂ ਬਿਨਾਂ ਹੋਣੀ। ਇੱਥੇ ਸਤਿਗੁਰੂ ਕਹਿੰਦੇ ਸਤਿਗੁਰ ਪ੍ਰਸਾਦ, ਤੇ ਦਾਸ ਇੱਕ ਬੇਨਤੀ ਕਰੇਗਾ, ਜਦੋਂ ਵੀ ਮੰਗਣਾ ਪ੍ਰਸਾਦ ਹੀ ਮੰਗੀਏ, ਕਿਰਪਾ ਹੀ ਮੰਗੀਏ। ਉਸ ਦਾ ਇੱਕ ਕਾਰਨ ਹੈ, ਕਿਰਪਾ ਵਿੱਚ ਕਦੀ ਲੇਖੇ ਨਹੀਂ ਹੁੰਦੇ, ਪ੍ਰਸਾਦ ਵਿੱਚ ਕਦੀ ਬੰਦੇ ਦੇ ਕਰਮ ਚੰਗੇ ਮੰਦੇ ਨਹੀਂ ਵਾਚੇ ਜਾਂਦੇ। ਜਦੋਂ ਅਸੀਂ ਹੱਕ ਮੰਗਣ ਜਾਂਦੇ ਹਾਂ
ਕਿ ਮੈਂ ਇੰਨਾ ਜਪ, ਇੰਨਾ ਤਪ, ਇੰਨਾ ਦਾਨ, ਇੰਨਾ ਪੁੰਨ, ਇੰਨੀ ਸੇਵਾ, ਇਹ ਮੇਰਾ ਹੱਕ ਬਣਦਾ ਹੈ। ਨਹੀਂ ਪਿਆਰਿਓ, ਹੱਕ ਮੰਗਣ ਜਾਵਾਂਗੇ ਤੇ ਤਰਾਜ਼ੂ ਵਿੱਚ, ਤਕੜੀ ਵਿੱਚ ਤੋਲੇ ਜਾਵਾਂਗੇ। ਜਦੋਂ ਕਿਰਪਾ ਮੰਗਣ ਜਾਵਾਂਗੇ ਸੱਚ ਇਹ ਵੀ, ਉਦੋਂ ਰੱਬ ਕਿਰਪਾ ਵਿੱਚ ਗੁਣਾ ਵੀ ਬਖਸ਼ ਦਿੰਦਾ। ਇਸੇ ਕਰਕੇ ਗੁਰੂ ਨੇ ਬਾਣੀ ਚ ਕਿਹਾ, ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗਣ ਨਾ ਵਿਚਾਰੋ ਕੋਈ। ਕਿਰਪਾ ਚ ਗੁਣ ਔਗਣ ਨਹੀਂ ਦੇਖੇ ਜਾਂਦੇ। ਇਸ ਕਰਕੇ ਦਾਤਾਰ ਜੀ ਨੇ ਕਿਹਾ, ਤੁਸੀਂ ਨਦਰ ਮੰਗੋ, ਤੁਸੀਂ ਕਿਰਪਾ ਮੰਗੋ। ਸ਼ਾਹ ਹੁਸੈਨ ਦਾ ਇੱਕ ਸਤਰ ਹੈ, ਉਹ ਕਹਿੰਦਾ, ਕਹਿ ਸ਼ਾਹ ਹੁਸੈਨ ਫਕੀਰ ਸਾਈਂ ਦਾ ਅਦਲੋ ਫਜ਼ਲ ਕਰੀ। ਰੱਬਾ ਤੂੰ ਸਾਡੇ ਨਾਲ ਇਨਸਾਫ ਜੀ ਕਰਨ ਲੱਗ ਪਿਆ ਕਰਮਾਂ ਦਾ, ਅਸੀਂ ਕਦੀ ਛੁੱਟ ਨਹੀਂ ਸਕਣਾ। ਤੂੰ ਜਦੋਂ ਵੀ ਕਰਨੀ ਹੈ ਤਰਸ ਕਰੀ, ਦਇਆ ਕਰੀ। ਜਦੋਂ ਸਤਿਗੁਰੂ ਕਿਰਪਾ ਕਰਦਾ ਫਿਰ ਬੰਦੇ ਦੀਆਂ ਗਿਣਤੀਆਂ ਮਿੰਤੀਆਂ ਸਾਰੀਆਂ ਮਿੱਟੀ ਹੋ ਜਾਂਦੀਆਂ। ਮਹਾਰਾਜ ਦਾ ਇੱਕ ਬਚਨ ਹੈ, ਜਦੋਂ ਸਤਿਗੁਰੂ ਦੀ ਕਿਰਪਾ ਹੁੰਦੀ ਹੈ, ਸਤਿਗੁਰੂ

ਮਹੱਲਾ ਨੌਵਾਂ। ਵੈਸੇ ਸਲੂਕ ਦੇ ਲਫ਼ਜ਼ ਅਰਥ ਯਸ, ਸਿਫਤ ਜਾਂ ਸਿਫਤ ਦੇ ਗੀਤ, ਮਹੱਲਾ ਦਾ ਅਰਥ ਸਰੀਰ, ਨੌਵਾਂ ਦਾ ਅਰਥ ਕਰਾਂਗੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ। ਕਹਿਣ ਤੋਂ ਮੁਰਾਦ ਕਿ ਗੁਰੂ ਤੇਗ ਬਹਾਦਰ ਜੀ ਦੇ ਇਹ ਅੰਮ੍ਰਿਤ ਸ਼ਲੋਕ ਬਚਨ ਹੈ ਆਰੰਭ ਵਾਲਾ, ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀਨ, ਕਉ ਨਾਨਕ ਹਰ ਭਜ ਮਨਾ ਜੇ ਬਿਦ ਜਲ ਕੋ ਮੀਨ। ਪਹਿਲਾਂ ਇਹਦੇ ਅੱਖਰੀ ਅਰਥ ਆਪਾਂ ਕਰ ਲਈ। ਸਤਿਗੁਰਾਂ ਨੇ ਸ਼ਬਦ ਵਰਤੇ ਗੁਣ, ਇੱਥੇ ਲਫ਼ਜ਼ ਗੁਣ ਨਹੀਂ, ਨੰਨੇ ਨਾਲ ਕਹਿ ਨਾਣੇ ਨਾਲ ਨਹੀਂ, ਗੁਣ ਗੋਬਿੰਦ। ਗੋਬਿੰਦ ਦਾ ਅਰਥ ਹੈ ਗੋਦਰਤ ਧਰਤੀ, ਬਿੰਦ ਦਾ ਅਰਥ ਸਹਾਰਾ ਪਾਲਣਾ ਕਰਨ ਵਾਲਾ। ਇਹਦਾ ਅਰਥ ਹੋ ਗਿਆ ਧਰਤੀ ਦੀ ਪਾਲਣਾ ਕਰਨ ਵਾਲਾ ਪਰਮੇਸ਼ਵਰ, ਉਹਦੇ ਗੁਣਾਂ ਨੂੰ ਗਾਇਓ ਨਹੀਂ, ਐ ਇਨਸਾਨ ਐ ਮਨਾ ਐ ਮਨੁੱਖਾ, ਤੂੰ ਧਰਤੀ ਦਾ ਸਹਾਰਾ ਦੇਣ ਵਾਲੇ ਪਰਮਾਤਮਾ ਦੇ ਗੁਣਾਂ ਨੂੰ ਨਹੀਂ ਗਾਇਆ। ਗੁਣ ਗੋਬਿੰਦ ਗਾਇਓ ਨਹੀਂ, ਫਿਰ ਹੋਇਆ ਕਿ ਜਨਮ, ਆਹ ਜਿਹੜਾ ਮਨੁੱਖਾ ਜਨਮ ਮਿਲਿਆ, ਇਹ ਹੋਇਆ ਕਿ ਅਕਾਰਥ। ਅਕਾਰਥ ਦਾ ਅਰਥ ਹੁੰਦਾ ਵਿਅਰਥ ਚਲਾ ਜਾਣਾ, ਵੇਸਟ ਚਲਾ ਗਿਆ, ਜਿਹੜਾ ਕਿਸੇ ਕੰਮ ਨਹੀਂ ਆਇਆ। ਮਹਾਰਾਜ ਕਹਿੰਦੇ ਕੀਨ, ਤੂੰ ਬਣਾ ਲਿਆ, ਤੂੰ ਕਰ ਲਿਆ। ਮਹਾਰਾਜ ਕਹਿ ਰਹੇ ਨੇ ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀਨ, ਐ ਮਨਾ ਪਾਰ ਬ੍ਰਹਮ ਪਰਮੇਸ਼ਵਰ ਪਾਲਣਾ ਕਰਨ ਵਾਲੇ ਦੇ ਗੋਬਿੰਦ ਦੇ ਗੁਣਾਂ ਨੂੰ ਤੂੰ ਗਾਇਆ ਨਹੀਂ, ਆਪਣਾ ਇੰਨਾ ਕੀਮਤੀ ਸਰੀਰ ਤੂੰ ਵਿਅਰਥ ਗਵਾ ਦਿੱਤਾ। ਪਰ ਇੱਥੇ ਇੱਕ ਯਾਦ ਰੱਖਿਓ ਸਤਿਗੁਰੂ, ਇਹ ਸਾਡੇ ਬੀਤੇ ਹੋਏ ਕੱਲ ਦੀ ਗੱਲ ਕਰਦੇ ਪਏ, ਜਿਹੜਾ ਹੁਣ ਤੱਕ ਸਮਾਂ ਬੀਤਿਆ ਉਹਦੀ ਗੱਲ ਕਰ ਰਹੇ। ਅੱਗੇ ਬੜਾ ਵੱਡਾ ਉਤਸ਼ਾਹ ਦਿੰਦੇ, ਨਿਰਾਸ਼ਤਾ ਨਹੀਂ ਪੈਦਾ ਹੁੰਦੇ ਰਹੇ। ਕਹਿੰਦੇ ਨੇ ਤੂੰ ਗਾਏ ਨਹੀਂ, ਇਸ ਕਰਕੇ ਜਿਹੜਾ ਸਮਾਂ ਸਿਮਰਨ ਤੋਂ ਬਿਨਾਂ, ਗੁਣਾਂ ਤੋਂ ਬਿਨਾਂ, ਕੀਰਤੀ ਤੋਂ ਬਿਨਾਂ, ਇਬਾਦਤ ਤੋਂ ਬਿਨਾਂ, ਭਗਤੀ ਤੋਂ ਬਿਨਾਂ, ਉਹ ਵਿਅਰਥ ਚਲਾ ਗਿਆ। ਹੁਣ ਇੱਕ ਕੰਮ ਕਰ। ਮਹਾਰਾਜ ਕਹਿੰਦੇ ਤੈਨੂੰ ਮੇਰੀ ਗੱਲ ਸਮਝ ਪੈ ਜਾਏ, ਕਹੋ ਨਾਨਕ ਹਰ ਭਜ ਮਨਾ। ਸਤਿਗੁਰੂ ਗੁਰੂ ਤੇਗ ਬਹਾਦਰ ਜੀ ਫੁਰਮਾ ਰਹੇ ਨੇ, ਆਖ ਰਹੇ ਨੇ ਹਰ ਭਜ ਮਨਾ। ਹਰ ਦਾ ਅਰਥ ਏ ਹਰੀ ਪਰਮਾਤਮਾ, ਭਜ ਦਾ ਅਰਥ ਦਾ ਸਿਮਰਨ ਕਰ, ਮਨਾ ਇਹ ਮੇਰੇ ਮਨਾ। ਸਤਿਗੁਰੂ ਗੁਰੂ ਤੇਗ ਬਹਾਦਰ ਜੀ ਬਖਸ਼ਿਸ਼ ਕਰ ਰਹੇ ਨੇ, ਕਹੋ ਨਾਨਕ ਹਰ ਭਜ ਮਨਾ, ਹਰੀ ਦਾ ਸਿਮਰਨ ਕਰ, ਜਿਹੜਾ ਚਲਾ ਗਿਆ ਸਮਾਂ ਉਹਨੂੰ ਛੱਡ, ਇਹਨੂੰ ਅੱਜ ਸਾਂਭ, ਕਹੋ ਨਾਨਕ ਹਰ ਭਜ ਮਨਾ। ਤੇ ਕਿਵੇਂ ਸਿਮਰਨ ਕਰ, ਜੇ ਬਿਦ ਜਲ ਕਹੋ ਮੀਨ, ਜੇ ਦਰ ਤੇ ਜਿਸ ਤਰੀਕੇ, ਬਿਦ ਦਰ ਤੇ ਤਰੀਕਾ, ਜਿਸ ਤਰੀਕੇ ਨਾਲ ਜਾਂ ਜਿਸ ਢੰਗ ਨਾਲ, ਮੀਨ ਦਾ ਅਰਥ ਮੱਛੀ, ਜਲ ਦਾ ਅਰਥ ਪਾਣੀ, ਜਿਵੇਂ ਇੱਕ ਮੱਛੀ ਪਾਣੀ ਨੂੰ ਪਿਆਰ ਕਰਦੀ ਹੈ, ਉਹਨੂੰ ਚੇਤੇ ਕਰਦੀ ਏ, ਉਹਨੂੰ ਸਿਮਰਦੀ ਹੈ, ਉਹਨੂੰ ਯਾਦ ਕਰਦੀ ਏ, ਤੂੰ ਇਸ ਤਰ੍ਹਾਂ ਪਰਮਾਤਮਾ ਨੂੰ ਯਾਦ ਕਰ, ਉਹ ਮਨਾ ਜਿਵੇਂ ਇੱਕ ਮੱਛੀ ਪਾਣੀ ਨੂੰ ਮੁਹੱਬਤ ਕਰਦੀ। ਇਹ ਸੰਜੀ ਪਹਿਲੇ ਸਲੋਕ ਦੇ ਆਖਰੀ ਅਰਥ। ਦਾਸ ਨੇ ਕੱਲ ਵੀ ਬੇਨਤੀ ਕੀਤੀ ਸੀ, ਆਪਣਾ ਮਕਸਦ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਦੇ ਅਰਥ ਬੋਧ ਜਿੰਨੀ ਕੁ ਦਾਤਾ ਸੂਜੀ ਦਾ ਓਨੀ ਕੁ ਸਮਝ ਸਕੀਏ। ਇਸ ਅਰਥਾਂ ਤੋਂ ਅੱਗੇ ਇਹਦੀ ਹੈ ਵਿਆਖਿਆ। ਹੁਣ ਸ਼ਬਦ ਹੈ ਗੁਣ ਗੋਬਿੰਦ ਗਾਇਓ ਨਹੀਂ। ਗੁਣ ਜਿਹੜਾ ਲਫ਼ਜ਼ ਹੈ, ਇਸ ਬਾਣੀ ਚ ਗੁਣ ਵੀ ਆਇਆ ਤੇ ਗੁਣ ਵੀ ਆਇਆ। ਗੁਣ ਲਫ਼ਜ਼ ਦੇ ਅਰਥ ਗੁਰੂ ਗ੍ਰੰਥ ਸਾਹਿਬ ਵਿੱਚ ਬਹੁ ਆਏ ਆ, ਪਰ ਜਿਹੜੇ ਅਰਥ ਇੱਥੇ ਅਸੀਂ ਕਰਾਂਗੇ, ਇੱਥੇ ਗੁਣ ਦਾ ਲਫ਼ਜ਼ੀ ਅਰਥ ਖੂਬੀ, ਉਹਦੀ ਸਿਫਤ। ਇਸ ਗੁਣ ਦਾ ਅਰਥ ਪਰ ਉਪਕਾਰ ਕਰਾਂਗੇ, ਉਪਕਾਰ ਕਰਾਂਗੇ। ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀਨ, ਤੂੰ ਗੋਬਿੰਦ ਦੇ ਗੁਣਾਂ ਨੂੰ ਗਾਇਆ ਨਹੀਂ, ਆਪਣੇ ਜਨਮ ਨੂੰ ਤੂੰ ਵਿਅਰਥ ਗਵਾ ਦਿੱਤਾ। ਹੁਣ ਇੱਕ ਸਵਾਲ ਮਨ ਚ ਉੱਠਦਾ ਵੀ ਗੁਣ ਕਿਹੜੇ ਕਿਹੜੇ ਗੁਣ ਗੋਬਿੰਦ ਦੇ। ਆਪ ਨੂੰ ਪਤਾ ਹੋਵੇ ਅੱਜ ਕੱਲ ਅਸੀਂ ਸਿਰਫ ਗੁਣਾਂ ਦੀ ਗੱਲ ਕਰਨੇ, ਪਰ ਗੁਣਵੰਤੇ ਦੀ ਗੱਲ ਨਹੀਂ ਕੀਤੀ ਜਾਂਦੀ। ਜਿਵੇਂ ਕਿਹਾ ਜਾਂਦਾ ਜੀ ਗੁਣ ਹੀ ਪਰਮਾਤਮਾ ਨੇ, ਪਰ ਮੈਂ ਇੱਕ ਬੇਨਤੀ ਕਰਾਂ ਭਾਈ ਸਿੱਖੋ, ਇਹ ਕੋਈ ਬੰਦਾ ਕਹਿ ਜੀ ਧੁੱਪ ਨੂੰ ਮੈਂ ਮੰਨਣਾ ਵਾ, ਨਿੱਘ ਨੂੰ ਮੈਂ ਮੰਨਣਾ ਵਾ, ਚਾਨਣ ਨੂੰ ਮੰਨਣਾ ਵਾ, ਇਹ ਹੀ ਕੇਵਲ ਸੂਰਜ ਹੈ? ਨਹੀਂ ਪਿਆਰਿਓ, ਸੂਰਜ ਦਾ ਵਜੂਦ ਹੈ, ਸੂਰਜ ਦੀ ਹਸਤੀ ਹੈ, ਸੂਰਜ ਹੋਂਦ ਵਾਲਾ ਹੈ, ਉਸੇ ਵਿੱਚੋਂ ਗੁਣ ਰੋਸ਼ਨੀ ਦਾ ਨਿਕਲਿਆ ਹੈ, ਉਸੇ ਵਿੱਚੋਂ ਗੁਣ ਨਿੱਘ ਦਾ ਨਿਕਲਿਆ ਹੈ, ਉਸੇ ਵਿੱਚੋਂ ਗੁਣ ਧੁੱਪ ਦਾ ਹੈ। ਇਸੇ ਤਰ੍ਹਾਂ ਚੰਦਨ ਦਾ ਰੁੱਖ ਹੈ, ਪਰ ਉਹਦਾ ਗੁਣ ਹੈ ਸੁਗੰਧੀ ਤੇ ਸ਼ੀਤਲਤਾਈ। ਜੇ ਇਹ ਕੋਈ ਬੰਦਾ ਕਹੇ ਮੈਂ ਸ਼ੀਤਲਤਾਈ ਤੇ ਸੁਗੰਧੀ ਮੰਨਣਾ

0: ਚੰਦਨ ਨਹੀਂ ਪਿਆਰਿਓ, ਚੰਦਨ ਦਾ ਵਜੂਦ ਹੈ, ਉਸ ਵਿੱਚੋਂ ਇਹ ਠੰਡਕ ਤੇ ਸੁਗੰਧੀ ਹੈ। ਸੂਰਜ ਦਾ ਵਜੂਦ ਹੈ, ਉਹਦੇ ਵਿੱਚੋਂ ਧੁੱਪ ਰੋਸ਼ਨੀ ਚਾਨਣ ਪ੍ਰਕਾਸ਼ ਨਿਗ ਹੈ। ਇਸੇ ਤਰ੍ਹਾਂ ਪਾਰ ਬ੍ਰਹਮ ਪਰਮੇਸ਼ਵਰ ਗੁਣਾਂ ਦਾ ਖਜ਼ਾਨਾ ਆਪ ਹਰ ਥਾਂ ਤੇ ਮੌਜੂਦ ਹੈ। ਉਹਦੇ ਕੁਛ ਗੁਣਾਂ ਦੀ ਸਮਝ ਬੰਦੇ ਨੂੰ ਪਈ, ਮਹਾਰਾਜ ਕਹਿੰਦੇ ਉਹ ਗੁਣ ਗਾ, ਖੂਬੀਆਂ ਉਹਦੀਆਂ ਨੂੰ ਯਾਦ ਕਰ। ਹੁਣ ਸਵਾਲ ਫਿਰ ਉੱਥੇ ਖਲੋਤਾ ਹੈ ਵੀ ਕਿਹੜੇ ਗੁਣ। ਮੈਂ ਥੋੜੀਆਂ ਜਿਹੀਆਂ ਉਦਾਹਰਨਾਂ ਬਾਣੀ ਚੋਂ ਦਿਆਂਗਾ। ਇਹ ਗੱਲ ਯਾਦ ਰੱਖੀਏ, ਜਿੰਨਾ ਕੋਈ ਬੰਦਾ ਉਹਦੇ ਗੁਣਾਂ ਨੂੰ ਚੇਤੇ ਕਰੇਗਾ, ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਇੱਕ ਦਿਨ ਗੁਣ ਚੇਤੇ ਕਰਦਾ ਕਰਦਾ ਬੰਦਾ ਗੁਣਵੰਤਾ ਬਣ ਜਾਏਗਾ। ਪਿਆਰਿਓ, ਉਹ ਗੁਣਾਂ ਦੇ ਵਿਸ਼ਾਲ ਸਾਗਰ ਦੇ ਵਿੱਚ ਅਭੇਦ ਹੋ ਜਾਏਗਾ। ਗੁਣ ਪਰਮਾਤਮਾ ਤੱਕ ਲੈ ਜਾਂਦੇ ਆ। ਹੁਣ ਜਿਵੇਂ ਅਸੀਂ ਪਾਠ ਕਰਨੇ ਆ ਕਿ ਭੁੱਖਿਆਂ ਭੁੱਖ ਨਾ ਉਤਰੈ ਗੱਲੀ ਭੁੱਖ ਨਾ ਜਾਏ, ਯਾਦ ਰੱਖਿਓ ਗੁਰੂ ਅੰਗਦ ਸਾਹਿਬ ਦਾ ਸ਼ਲੋਕ ਹੈ, ਭੁੱਖਿਆਂ ਭੁੱਖ ਨਾ ਉਤਰੈ ਗੱਲੀ ਭੁੱਖ ਨਾ ਜਾਏ, ਨਾਨਕ ਭੁੱਖਾ ਤਾਂ ਰੱਜੈ ਜਾਂ ਗੁਣ ਕਹਿ ਗੁਣੀ ਸਮਾਏ। ਜੇ ਉਹ ਗੁਣ ਕਹਿ ਗੁਣੀ ਸਮਾਵਣਿਆ, ਉਸ ਪਰਮਾਤਮਾ ਦੇ ਗੁਣ ਕਹਿੰਦਾ ਕਹਿੰਦਾ ਇੱਕ ਦਿਨ ਬੰਦਾ ਉਹਦੇ ਵਿੱਚ ਸਮਾ ਜਾਂਦਾ। ਫਿਰ ਬੇਨਤੀ ਵੀ ਉਹਦੇ ਗੁਣ ਕਿਹੜੇ ਹੈ? ਇੱਕ ਸ਼ਬਦ ਹੈ ਸਤਿਗੁਰਾਂ ਦਾ, ਦੇਖੋ ਉਹਦੇ ਪਰਉਪਕਾਰ ਨੂੰ ਚੇਤੇ ਕਰੀਏ। ਉਸ ਵਿੱਚ ਮਹਾਰਾਜ ਦਾ ਤਨਾਸਰੀ ਰਾਗ ਸ਼ਬਦ ਹੈ ਗੁਰੂ ਅਰਜਨ ਦੇਵ ਜੀ ਦਾ, ਉਸ ਵਿੱਚ ਕੁਝ ਗੁਣਾਂ ਦਾ ਜ਼ਿਕਰ ਕੀਤਾ ਤੇ ਨਾਲ ਫਿਰ ਇਹ ਵੀ ਕਹਿ ਦਿੱਤਾ ਕਿ ਮੇਰੀ ਜ਼ਬਾਨ ਤੇਰੇ ਗੁਣਾਂ ਨੂੰ ਬਿਆਨ ਨਹੀਂ ਕਰ ਸਕਦੀ। ਉਹ ਸ਼ਬਦ ਹੈ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ। ਹੁਣ ਇਸ ਸਤੋਕ ਵਿੱਚ ਗਿਣਤੀ ਆਪਾਂ ਕਰ ਲਈ ਵੀ ਕਿੰਨੇ ਗੁਣ ਦੱਸ। ਪਹਿਲਾ ਸ਼ਬਦ ਕਿਹਾ ਵੀ ਤੁਮ ਦਾਤੇ, ਤੂੰ ਦਾਤਾਂ ਦੇਣ ਵਾਲਾ ਹੈ, ਤੂੰ ਠਾਕੁਰ ਹੈ ਸਾਡਾ ਮਾਲਕ ਹੈ, ਤੂੰ ਸਾਡੀ ਪ੍ਰਤਪਾਲਨਾ ਕਰਨ ਵਾਲਾ ਹੈ, ਤੂੰ ਸਾਡਾ ਖਸਮ ਹੈ, ਤੂੰ ਸਾਡਾ ਨਾਇਕ ਆਗੂ ਹੈ। ਪਿਆਰਿਓ, ਇੱਕ ਤੁਕ ਵਿੱਚ ਹੀ ਕਿੰਨੇ ਗੁਣ ਦੱਸ ਦਿੱਤੇ। ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ, ਨਿਮਕ ਨਿਮਕ ਤੁਮ ਹੀ ਪ੍ਰਤਪਾਲੋ ਹਮ ਬਾਰਿਕ ਤੁਮਰੇ ਤਾਰੇ। ਤੂੰ ਇੱਕ ਨਿਮਕ ਨਿਮਕ ਸਾਡੀ ਪਾਲਣਾ ਕਰ। ਤੇ ਅੱਗੇ ਮਹਾਰਾਜ ਸ਼ਬਦ ਵਰਤਦੇ ਆ, ਨਿਮਕ ਨਿਮਕ ਤੁਮ ਹੀ ਪ੍ਰਤਪਾਲੋ ਹਮ ਬਾਰਿਕ ਤੁਮਰੇ ਤਾਰੇ। ਤੇ ਅਗਲੇ ਬਚਨ ਨੇ ਜੇਵਾ ਏਕ ਕਵਨ ਗੁਣ ਕਹੀ ਹੈ। ਇਹਦਾ ਮਤਲਬ ਪਹਿਲਾਂ ਉੱਤੇ ਕੁਝ ਗੁਣ ਦੱਸੇ ਤੇ ਫਿਰ ਕਿਹਾ ਪਰਮਾਤਮਾ ਜੀ, ਵਾਹਿਗੁਰੂ ਜੀ, ਪਰਮੇਸ਼ਵਰ ਜੀ, ਮੇਰੀ ਜ਼ਬਾਨ ਇੱਕ ਹੈ, ਮੈਂ ਤੇਰੇ ਕਿੰਨੇ ਕੁ ਗੁਣ ਬਿਆਨ ਕਰਾਂ। ਜੇ ਵਾ ਏਕ ਕਵਨ ਗੁਣ ਕਹੀਏ, ਬੇਸ਼ੁਮਾਰ ਬੇਅੰਤ ਸਵਾਮੀ, ਤੇਰੋ ਅੰਤ ਨਾ ਕਿਨ ਹੀ ਲਈਏ। ਤਾਂ ਹੀ ਗੁਰੂ ਜੀ ਨੇ ਬਾਣੀ ਸ਼ਬਦ ਵਰਤਿਆ ਕਿ ਮੇਰੇ ਸਾਹਿਬਾ, ਕੌਣ ਜਾਣੇ ਗੁਣ ਤੇਰੇ, ਤੇਰੇ ਮੁਕੰਮਲ ਗੁਣਾਂ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਕਿਸੇ ਦੀ ਇੰਨੀ ਹਸਤੀ ਨਹੀਂ ਕਿ ਤੇਰੇ ਇਹਨਾਂ ਗੁਣਾਂ ਨੂੰ ਮੁਕੰਮਲ ਤੌਰ ਤੇ ਬਿਆਨ ਕਰ ਸਕੇ, ਪਰ ਗੁਰੂ ਜੀ ਕਹਿੰਦੇ ਨੇ ਉਹਦੇ ਗੁਣਾਂ ਨੂੰ ਗਾ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੋਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007, 403-710-0007। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd Street, ਨਾਰਥ ਈਸਟ, ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ
2: रासा प्लेडियम दे सहयोग नाल पहुंचाया जा रहा है। फैमिली डिनर, केटरिंग, स्मॉल बर्थडे पार्टीज अते होर जानकारी लई कॉल करो 403-454-0347 403-454-0347 रासा प्लेडियम दा पता है 202 17th Avenue South East Calgary near Stampede

ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਰਵੱਤਰ ਮਾਈ ਭਾਈ ਬਹੁਤ ਵੱਡਿਆਂ ਭਾਗਾਂ ਵਾਲੇ ਹੋ, ਜੋ ਅਕਾਲ ਪੁਰਖ ਵਾਹਿਗੁਰੂ ਵੱਲੋਂ ਬਖਸ਼ਿਸ਼ ਕੀਤੇ ਹੋਏ ਮਾਨਸ ਜਨਮ ਦੀਆਂ ਅਮੁੱਲਕ ਘੜੀਆਂ ਦੁਰਲੱਭ ਦੇਹ ਦੇ ਬੇਸ਼ਕੀਮਤੀ ਸਵਾਸ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਗੋਦ ਵਿੱਚ ਬੈਠ ਕੇ ਬਤੀਤ ਕਰ ਰਹੇ ਹੋ, ਜੋ ਮੁੱਖ ਵਾਕ ਹੁਕਮਨਾਮੇ ਦੇ ਰੂਪ ਵਿੱਚ ਬਖਸ਼ਿਸ਼ ਕੀਤਾ ਹੈ, ਇਸ ਪਾਵਨ ਮੁੱਖ ਵਾਕ ਦੀ ਵਿਚਾਰ ਕਰਨ ਵਾਸਤੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਮੁਬਾਰਕ ਰਸਨਾ ਤੋਂ ਇਹ ਤੁਰਕੀ ਇਲਾਹੀ ਬਾਣੀ ਦਾ ਪਾਵਨ ਸ਼ਬਦ, ਜੋ ਤਨਾਸਰੀ ਰਾਗ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਅੰਗ 661 ਉੱਤੇ ਸੁਪਾਏਮਾਨ ਹੈ, ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਅੱਜ ਦੇ ਇਸ ਪਾਵਨ ਸ਼ਬਦ ਵਿੱਚ ਜੋ ਬਖਸ਼ਿਸ਼ਾਂ ਕਰ ਰਹੇ ਹਨ ਉਹ ਸਮੁੱਚੇ ਸੰਸਾਰ ਦੇ ਲੋਕਾਂ ਦੇ ਕੰਮ ਆਉਣ ਵਾਲੀ ਹੈ, ਔਰ ਤੁਰਕੀ ਇਲਾਹੀ ਬਾਣੀ ਦਾ ਉਪਦੇਸ਼ ਸਮੁੱਚੀ ਕਾਇਨਾਤ ਦੇ ਕਲਿਆਣ ਵਾਸਤੇ ਰਚਿਆ ਗਿਆ। ਇਹ ਉਪਦੇਸ਼ ਕੱਲਾ ਸਿੱਖਾਂ ਵਾਸਤੇ ਨਹੀਂ, ਇਹ ਉਪਦੇਸ਼ ਦੁਨੀਆਂ ਦਾ ਕੋਈ ਵੀ ਮਨੁੱਖ ਜਪੇਗਾ, ਭਾਵੇਂ ਉਹ ਜੈਨੀ ਹੈ, ਬੋਧੀ ਹੈ, ਈਸਾਈ ਹੈ, ਮੁਸਾਈ ਹੈ, ਪਾਰਸੀ ਹੈ, ਮੁਸਲਮਾਨ ਹੈ। ਮਹਾਰਾਜ ਨੇ ਹੁਕਮ ਕੀਤਾ, ਜੋ ਜੋ ਜਪੈ ਤਿਸ ਕੀ ਗਤ ਹੋਏ। ਤੁਰਕੀ ਇਲਾਹੀ ਬਾਣੀ ਦਾ ਇਹ ਉਪਦੇਸ਼ ਜੋ ਵੀ ਧਾਰਨ ਕਰੇਗਾ, ਡੈਫੀਨੇਟ ਉਸ ਬੰਦੇ ਦੀ ਇਸ ਸੰਸਾਰ ਦੇ ਦੁੱਖਾਂ ਤੋਂ, ਜਨਮ ਮਰਨ ਤੋਂ ਔਰ ਵਿਕਾਰਾਂ ਤੋਂ ਮੁਕਤੀ ਹੋਏਗੀ। ਅੱਜ ਸਤਿਗੁਰ ਜੀ ਉਸ ਜਿੰਦ ਦਾ ਜ਼ਿਕਰ ਕਰ ਰਹੇ ਹਨ, ਉਸ ਜੀਵ ਦਾ ਜ਼ਿਕਰ ਕਰ ਰਹੇ ਹਨ, ਜਿਸ ਨੂੰ ਗੁਰੂ ਦੀ ਬਾਣੀ, ਰੱਬ ਦਾ ਉਪਦੇਸ਼, ਪਰਮੇਸ਼ਵਰ ਵਾਹਿਗੁਰੂ ਜੀ ਦੀ ਯਾਦ ਵਿਸਰ ਗਈ ਤੇ ਵਿਸਰਨ ਤੋਂ ਬਾਅਦ ਫਿਰ ਦੁੱਖ ਕੀ ਮਿਲਦਾ ਹੈ। ਫਿਰ ਮਹਾਰਾਜ ਜੀ ਚੇਤੇ ਕਰਾਉਂਦੇ ਕਿ ਤੈਨੂੰ ਇਹ ਦੁੱਖ ਕਿਉਂ ਲੱਗਿਆ ਹੈ, ਤੂੰ ਕਰਨਾ ਕੀ ਸੀ, ਸੰਸਾਰ ਵਿੱਚ ਕੀਤਾ ਕੀ ਹੈ, ਔਰ ਇਸ ਕਰਨ ਦੇ ਬਦਲੇ ਜਿਹੜੇ ਤੈਨੂੰ ਦਾਗ ਤੇ ਦੋਸ਼ ਲੱਗੇ ਹਨ ਉਹਨਾਂ ਕਾਰਨਾਂ ਕਰਕੇ ਤੈਨੂੰ ਰੱਬ ਦੇ ਘਰ ਵਿੱਚ ਥਾਂ ਨਹੀਂ ਮਿਲੇਗੀ, ਵਾਰ ਵਾਰ ਤੇਰਾ ਜਨਮ ਮਰਨ ਟੇਢੀਆਂ ਜੁਨ ਦੁੱਖ ਮਿਲਣਗੇ। ਫਿਰ ਅਖੀਰ ਤੇ ਜਾ ਕੇ ਸਤਿਗੁਰ ਜੀ ਸਾਨੂੰ ਸੰਸਾਰੀ ਜੀਵਾਂ ਦੀ ਆਸ ਵੱਧਦੇ ਹਨ ਕਿ ਨਿਰਾਸ਼ ਨਾ ਹੋਈ, ਜੇ ਤੇਰੇ ਕੋਲੋਂ ਸੰਸਾਰ ਵਿੱਚ ਕੁਕਰਮ ਪਾਪ ਰੱਬ ਨੂੰ ਵਿਸਰ ਕੇ ਭੁੱਲਾਂ ਹੋਈਆਂ ਨੇ ਤੇ ਨਿਰਾਸ਼ ਨਾ ਹੋ ਕੇ ਬਹਿ ਜਾਈ, ਇੱਕ ਆਸ ਦੀ ਕਿਰਨ ਹੈ, ਤੂੰ ਗੁਰੂ ਦੇ ਅੱਗੇ ਆਪਾ ਸਮਰਪਣ ਕਰ। ਜੇ ਗੁਰੂ ਨੇ ਤੇਰੇ ਉੱਤੇ ਕਰਮ ਬਖਸ਼ਿਸ਼ ਕਰ ਦਿੱਤੀ, ਤੇਰਾ ਮਨ ਆਤਮਾ ਵਾਹਿਗੁਰੂ ਜੀ ਦਾ ਨਾਮ ਜਪਣ ਲੱਗ ਪਿਆ, ਤੇ ਫਿਰ ਇਹ ਵੀ ਸੱਚ ਹੈ ਜਿਸ ਪਰਮਾਤਮਾ ਦੇ ਘਰ ਦਾਗ ਤੇ ਦੋਸ਼ਾਂ ਨਾਲ ਭਰੇ ਬੰਦੇ ਨੂੰ ਥਾਂ ਨਹੀਂ, ਜਿੱਦਣ ਗੁਰੂ ਦੀ ਜਾਮਣੀ ਪੈ ਜਾਂਦੀ ਹੈ ਉਦਣ ਸਾਰੇ ਪਰਦੇ, ਸਾਰੇ ਪਾਪ ਪਰਦਾ ਪਾ ਕੇ ਕੱਜ ਕੇ ਗੁਰੂ ਰੱਬ ਦੇ ਘਰ ਉਸ ਜੀਵ ਨੂੰ ਪ੍ਰਵਾਨ ਕਰਾ ਦਿੰਦਾ। ਪਰਮਾਤਮਾ ਬਹੁਤ ਮਹਾਨ ਹੈ, ਉਹ ਦਿਆਲੂ ਹੈ, ਉਹ ਔਗਣ ਦੇਖ ਕੇ ਵੀ ਸੰਸਾਰ ਦੇ ਲੋਕਾਂ ਤੇ ਕ੍ਰੋਧਵਾਨ ਨਹੀਂ ਹੁੰਦਾ। ਤੂੰ ਉਹਦੇ ਅੱਗੇ ਆਪਾ ਸਮਰਪਣ ਕਰ, ਔਰ ਜੇ ਸਤਿਗੁਰ ਦੀ ਨਦਰ ਕਿਰਪਾ ਹੋਈ ਤੇਰੇ ਸਾਰੇ ਗੁਨਾਹ ਤੇ ਪਾਪ ਬਖਸ਼ੇ ਜਾਣਗੇ। ਸਤਿਗੁਰ ਜੀ ਸਾਨੂੰ ਆਸ ਵਾਲਾ ਰਸਤਾ ਦਿਖਾਉਂਦੇ ਹਨ। ਆਓ ਪਾਵਨ ਸ਼ਬਦ ਦੀ ਵਿਚਾਰ ਵਿੱਚ ਆਪੋ ਆਪਣੀ ਸੁਰਤ ਜੋੜੀਏ, ਮਨ ਚ ਇਕਾਗਰ ਕਰਕੇ ਲਾਓ ਹਾਜ਼ਰੀ, ਦੋਵੇਂ ਹੱਥ ਜੋੜ

0: आखो सतनाम श्री वाहे गुरु। धन गुरु नानक देव महाराज जी तनासरी राग अंदर बख्शिश करते हैं। इस राग का यह पंजवां शब्द है और सतगुरु गुरु नानक देव महाराज जी बख्शिश कर रहे। जियो तपत है बारो बार, जियो का अर्थ है जिंद। जिंद कहिए आत्मा नू, यह जिहड़ा जीव है यह जीव आत्मा यह जिंद बार बार तप रही भाव दुखी हो रही है, बार बार बिलक रही है, बार बार इस दुख ते तपश क्यों आउंदी है? क्योंकि इनू रब परमात्मा वाहिगुरु जी की आस विसर गई। एक ध्यान नाल बचन हिरदे विच वसायो कि यह जिंद ही क्यों तड़फदी है, इस जीव आत्मा नू तपश कड़ी चीज दी है, इस जिंद आत्मा नू दर्द किस चीज का है। तो महाराज जी ने बाणी विच इस गल का जिक्र किया कि संसार विच जो कुछ भी तेनू दिस रहा है मनुखी मन का सुभाव है, जो कुछ संसार विच नजर आउंदा ए ओदी आस रख के तुर पैंदा। सब तो पहला इनू अपने शरीर की आस है, अजे मैं जवान होना है, अजे मेरे शरीर ते जवानी आनी है, अजे मैं फलाने काम करने ने। फिर जवान होके इनू बुढ़ेपे की आस है, मैं बिरध होवांगा, मेरा सारा समाज मेरा परिवार मेरे रिश्तेदार मेरा सत्कार करनगे, फिर मेरा हुक्म मन्निया करनगे। अनेकां आसा रख के तुरदा जिहड़ा जिंदगी विच पैसा कमाया, उस पदार्थ पैसे की आस, पुत्र धीआं की आस, संसार विच जो कुछ भी दिसदा किसे ना किसे उत्ते आस रख के तुरदा। पर कुदरत दा एक नियम है, जो कुछ सानू नजर आउंदा वह अपनी जगह तो हिल जांदा। ध्यान विच रखियो, यह जरूरी नहीं कि संसार विच तुहाडे कोल पैसा घट जाए तो दुनिया तुहाडा साथ छड्ड जांदी है। यह जरूरी नहीं कि तुसीं गरीब हो गए तो लोग तुहाडे तो मुख मोड़ लैणगे। यह भी हकीकत है, दोवां हालतां विच संसार अपनी आस गवाउंदा है। तुसीं संसार दे उस पैमाने तो गरीबी विच चले जाओगे तां वी दुनिया दे लोग मुंह फेर लैणगे। जिद्दण अपने तो चार कदम अगे लंघोगे तां वी तुहाडे नाल चलण वाले लोग तुहाडे नाल मुंह फेर लैणगे। दोवां हालातां विच संसार दे लोग आस तोड़ दिंदे ने। गरीबी विच जाओगे संसार दे लोग तां वी इस तरह ने कि तुहाडा साथ छड्ड देणगे, और जदों अमीरी विच जाओगे तां वी इह दुख व्यापेगा, बहुते लोग उदों वी तुहाडा साथ छड्ड जाणगे। जदों कोई बंदा अपनी पोजीशन तों डाउन हुंदा है लोग उदों वी मुंह मोड़दे ने, जदों कोई दुनिया विच तरक्की करदा है लोग उदों वी मुंह मोड़दे ने। दोवां पासे संसार दुख ते दुश्मन बनदा है। हर हालत विच दुनिया दी चीज अपनी जगह तों हिल जांदी है। पुत्तर धीआं ते आस है, जिद्दण आस टुटदी है उद्दण जिंद तपदी है। पैसे उत्ते आस है, जिद्दण घटदा है उद्दण जीव आत्मा नूं तपश आउंदी है। और ख्याल करियो बंदे नूं शरीर ते आस ते दुनिया दे कम्मां ते आस, जिद्दण शरीर नूं रोग लगदा है उद्दण भी जिंद तपदी है। क्योंकि यह चीज अपनी जगह तो हिलदी है। इस संसार ने घटदा वधदा रहना है, पदार्थ रब ने बनाया ही इस तरह है। उहदे विच जिन्ना बंदा आस रख के तुरदा है उन्नी जिंद आत्मा दुखी हुंदी है। अज गुरु नानक देव महाराज जी ने कहा तेरी जिंद दे दुखी होण दा कारण है तू उन्हां चीजां ते आस रख ली जिन्हां ने अपनी जगह तो हिल जाना, जिन्हां ने तेरा साथ नहीं देना, जो सदीवी तेरा साथ नहीं दे सकदे। दुनिया का साथ है पर भंग रूप विच है, भंग समझदे हो, खंडित होने वाला। अज है कल नहीं होएगा, अज शरीर तंदुरुस्त है कल हो सकता ना होवे, अज तेरे संसार दे लोग तेरे मगर चलते ने कल हो सकता तेरे विरोध विच खलो जान, अज पुत्र धीआं संसार परिवार तेरे नाल है कल हो सकता ये भंग हो जाएंगे तेरे साथ नहीं रहेंगे। एक ख्याल विच रखियो जदों बंदा शरीर करके रोगी हुंदा, मैनू माफ करियो भावे एक मां दे चार पुत्र होन, गुस्ताखी माफ, शरीर दा रोग लंबा हो जाए, जेड़े अपनी जबान तो मां जां प्यो कह के नहीं थकदे, जिन्हां दी खातर सब कुछ मेहनत कच मेहनत करके शरीर ते दुख सुख झल के बंदा बनाउंदा, जिद्दण शरीर रोगी हुंदा उदन ओ लंबा साथ नहीं दिंदे। साथ भंग है, रात पैगी ओ अपने घर चले जाणगे, रात पैगी ओ सौ जाणगे। इथों तक चार पुत्र होणगे, इक दूजे नाल लड़नगे, मेरे किहड़ा कल्ले दी मां है, ਜਿੱਦਾਂ ਦੀ ਮੇਰੀ ਉਦਾਂ ਦੀ ਤੇਰੀ, ਤੂੰ ਵੀ ਹੁਣ ਰਾਤ ਰਹਿ। ਹੋਸਪਿਟਲ ਵਿੱਚ ਮੈਂ 2 ਰਾਤਾਂ ਰਿਹਾ, ਤੂੰ ਵੀ 2 ਰਹਿ। ਅੱਧਾ ਖਰਚਾ ਮੈਂ ਦਿੱਤਾ, ਅੱਧਾ ਤੂੰ ਦੇ। ਦੁਨੀਆਂ ਦਾ ਸਾਥ ਭੰਗ ਰੂਪ ਵਿੱਚ ਹੈ, ਇਹ ਸਦਾ ਨਹੀਂ ਰਹਿੰਦਾ। ਮਰਨ ਤੋਂ ਬਾਅਦ ਵੀ ਲੋਕੀ ਲੜ ਕੇ ਕਹਿੰਦੇ ਨੇ, ਅੱਧਾ ਖਰਚਾ ਤੂੰ ਪਾ ਤੇ ਅੱਧਾ ਭੋਗਦਾ ਮੈਂ ਪਾਵਾਂਗਾ। ਇਹ ਦੁਨੀਆਂ ਦਾ ਸਾਥ ਭੰਗ ਹੈ। ਮੇਰੇ ਗੁਰੂ ਨੇ ਕਿਹਾ, ਇੱਕੋ ਸਾਥ ਅਪੰਗ ਹੈ, ਉਹ ਕਦੇ ਵੀ ਤੇਰਾ ਸਾਥ ਨਹੀਂ ਛੱਡੇਗਾ। ਨਾ ਉਹ ਸੁੱਖ ਵਿੱਚ ਦੂਰ ਹੁੰਦਾ, ਨਾ ਦੁੱਖ ਵਿੱਚ ਦੂਰ ਹੁੰਦਾ, ਨਾ ਉਹ ਤੰਦਰੁਸਤੀ ਵੇਲੇ ਤੇਰਾ ਸਾਥ ਛੱਡਦਾ, ਤੇ ਨਾ ਰੋਗੀ ਹੋਣ ਤੇ ਛੱਡੇਗਾ। ਉਹ ਬੰਦਿਆ, ਦੁਨੀਆਂ ਅੰਤ ਤੇਰੇ ਮਰਨ ਤੇ ਸਾਥ ਛੱਡ ਜਾਏਗੀ। ਇੱਕ ਅਪੰਗ ਸਾਥ ਹੈ ਜਿਹੜਾ ਮਰਨ ਤੋਂ ਬਾਅਦ ਵੀ ਨਹੀਂ ਛੱਡੇਗਾ, ਦਰਗਾਹ ਤੱਕ ਨਹੀਂ ਵੇ। ਮਹਾਰਾਜ, ਉਹ ਸਾਥ ਕਿਹੜਾ? ਹਜ਼ੂਰ ਨੇ ਕਿਹਾ, ਉਹਨੂੰ ਲੱਭ, ਗੁਰੂ ਕੋਲ ਆ ਕੇ ਭਾਲ ਕਰ ਉਸ ਸਾਥ ਦੀ। ਉਹਨੂੰ ਸਾਹਿਬ ਨੇ ਕਿਹਾ, ਨਾਨਕ ਕੱਚੜਿਆ ਸਿਉਂ ਤੋੜ, ਟੂੰਡ ਸੱਜਣ ਸੰਤ ਪੱਕਿਆ। ਜਿਹੜੇ ਸੰਸਾਰ ਦੇ ਕੱਚੇ ਸੀ, ਜਿਨ੍ਹਾਂ ਨੂੰ ਤੋੜਨ ਵਾਸਤੇ ਪਿਆ, ਉਹਨਾਂ ਨੂੰ ਮਹਾਰਾਜ ਨੇ ਕਿਹਾ, ਓਏ ਜੀ ਬੰਦੇ ਵਿਛੜੇ, ਓਏ ਮੂਆ ਨਾ ਜਾਈ ਛੋੜ। ਉਹ ਹੈ ਗੁਰੂ ਦਾ ਸਾਥ, ਉਹ ਹੈ ਗੁਰੂ ਦੇ ਸ਼ਬਦ ਦਾ ਸਾਥ, ਜਿਹੜਾ ਤੈਨੂੰ ਮਰਨ ਤੋਂ ਬਾਅਦ ਵੀ ਸਾਥ ਨਹੀਂ ਛੱਡੇਗਾ। ਦੁਨੀਆਂ ਵਿੱਚ ਜਿੰਦ ਤਾਂ ਤਪਦੀ ਹੈ, ਕਿਉਂਕਿ ਬੰਦਾ ਜਿਹਦੇ ਤੇ ਆਸ ਰੱਖਦਾ, ਇੱਕ ਦਿਨ ਉਹ ਆਸ ਟੁੱਟਦੀ ਹੈ, ਅੰਦਰ ਦਾ ਜੀਓ ਜਿੰਦ ਫਿਰ ਤਪਦੀ ਹੈ ਤੇ ਦੁਖੀ ਹੁੰਦੀ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਿਹਾ, ਇਹ ਵਾਰ ਵਾਰ ਹੁੰਦਾ, ਕਈ ਜਨਮਾਂ ਤੋਂ ਹੋ ਰਿਹਾ, ਅੱਗੇ ਵੀ ਹੋਏਗਾ। ਜੇ ਤੈਨੂੰ ਇਸ ਗੱਲ ਦੀ ਸਮਝ ਨਾ ਲੱਗੀ,
1: ਤਪ ਤਪ ਖਪਾ ਬਹੁਤ ਬੇਕਾਰ,
0: ਤੇ ਵਾਰ ਵਾਰ ਇਹ ਜਿੰਦ ਆਤਮਾ ਤਪਦੀ ਰਹੇਗੀ, ਖੁਆਰ ਹੁੰਦੀ ਰਹੇਗੀ, ਬੇਕਾਰਾਂ ਵਿੱਚ, ਦੁੱਖਾਂ ਵਿੱਚ, ਰੋਗਾਂ ਵਿੱਚ, ਬਿਮਾਰੀਆਂ ਵਿੱਚ, ਫਿਰ ਜਨਮ ਲਏਗਾ, ਫਿਰ ਰੋਗ ਭੋਗੇਗਾ। ਇਸ ਤਰ੍ਹਾਂ ਇਹ ਸਿਲਸਿਲਾ ਪਿਛਲੇ ਕਈ ਜਨਮਾਂ ਤੋਂ ਚੱਲ ਰਿਹਾ, ਅੱਗੇ ਵੀ ਚੱਲਦਾ ਰਹੇਗਾ। ਇਹ ਦੁੱਖ, ਇਹ ਖੁਆਰੀ ਤੇਰੇ ਪੱਲੇ ਤਦੋਂ ਤੱਕ ਰਹੇਗੀ ਜਦੋਂ ਤੱਕ ਤੈਨੂੰ ਆਸ ਨਾ ਤੋੜਨ ਵਾਲੇ ਉਸ ਪਰਮਾਤਮਾ ਵਾਹਿਗੁਰੂ ਜੀ ਤੇ ਵਿਸ਼ਵਾਸ ਨਹੀਂ ਬੱਝਦਾ, ਜਦੋਂ ਤੱਕ ਤੂੰ ਉਸ ਅਪੰਗ ਅਕਾਲ ਪੁਰਖ ਨਾਲ ਨਹੀਂ ਜੁੜਦਾ। ਤਾਈਓ ਸਾਹਿਬ ਨੇ ਕਿਹਾ, ਇੱਕੋ ਸਾਥ ਹੈ ਜਿਹੜਾ ਅਪੰਗ ਹੈ, ਉਹਨੂੰ ਕੋਈ ਖੰਡਿਤ ਨਹੀਂ ਕਰ ਸਕਦਾ। ਉਹਦੇ ਅੱਗੇ ਅਰਦਾਸ ਕਰਿਆ ਕਰ, ਦੁਕਾਲੰਗ ਪ੍ਰਣਾਸੀ ਦਇਆਲੰਗ ਸਰੂਪੇ, ਸਦਾ ਅੰਗ ਸੰਗੇ ਅਪੰਗੰ ਬਿਕੂਤੇ। ਉਹਦਾ ਸਾਥ ਅਪੰਗ ਰੂਪ ਵਿੱਚ ਹੈ, ਉਹਦੇ ਅੱਗੇ ਅਰਦਾਸ ਕਰ, ਨਹੀਂ ਤੇ ਵਾਰ ਵਾਰ ਜਨਮ ਮਰਨ ਵਿੱਚ ਖੁਆਰ ਹੋਏਗਾ।
1: ਜੈ ਤਨ ਬਾਣੀ ਵਿਸਰ ਜਾਏ,
0: ਇਸ ਨੂੰ ਬਾਣੀ ਵਿਸਰ ਜਾਂਦੀ ਹੈ। ਹੁਣ ਇੱਥੇ ਬਾਣੀ ਦਾ ਅਰਥ ਮਹਾਰਾਜ ਦੀ ਬਾਣੀ ਵਿੱਚੋਂ ਤੁਹਾਨੂੰ ਜਵਾਬ ਮਿਲੇਗਾ। ਬਾਣੀ ਗੁਰੂ, ਗੁਰੂ ਹੈ ਬਾਣੀ, ਜਿਹਨੂੰ ਗੁਰੂ ਵਿਸਰ ਜਾਂਦਾ। ਗੁਰੂ ਦੇ ਅਰਥ ਨੇ ਗਿਆਨ, ਗੁਰੂ ਦੇ ਅਰਥ ਨੇ ਉਹ ਚਾਨਣ ਜਿਹੜਾ ਹਨੇਰੇ ਵਿੱਚ ਪ੍ਰਕਾਸ਼ ਕਰਦਾ। ਗੁਰੂ ਦਾ ਅਰਥ ਹੈ ਉਹ ਆਗੂ ਜਿਹੜਾ ਕਿਸੇ ਉਜਾੜ ਪਏ ਹੋਏ ਨੂੰ ਰਸਤਾ ਦਿਖਾ ਕੇ ਮੋਹਰੇ ਹੁੰਦਾ। ਗੁਰੂ ਦਾ ਅਰਥ ਹੈ ਉਹ ਹਸਤੀ ਜਿਹੜੀ ਆਪ ਉਸ ਜਗ੍ਹਾ ਤੇ ਪਹੁੰਚ ਗਈ ਹੈ ਤੇ ਉਹਦੇ ਵਿੱਚ ਸਮਰੱਥਾ ਹੈ, ਉਹ ਲੱਖਾਂ ਕਰੋੜਾਂ ਨੂੰ ਉਸ ਜਗ੍ਹਾ ਤੇ ਲਿਜਾ ਸਕਦੀ ਹੈ। ਮਹਾਰਾਜ ਨੇ ਕਿਹਾ, ਜਿੱਦਣ ਤੈਨੂੰ ਗੁਰੂ ਦਾ ਉਪਦੇਸ਼ ਵਿਸਰ ਜਾਂਦਾ, ਜਿੱਦਣ ਤੈਨੂੰ ਗੁਰੂ ਭੁੱਲ ਜਾਂਦਾ, ਜਿੱਦਣ ਤੈਨੂੰ ਪਰਮਾਤਮਾ ਦੇ ਘਰ ਦਾ ਦਿੱਤਾ ਗੁਰੂ ਦਾ ਸ਼ਬਦ ਵਿਸਰ ਜਾਂਦਾ, ਜਿਸ ਦਿਨ ਤੈਨੂੰ ਪਰਮਾਤਮਾ ਦੀ ਯਾਦ ਵਿਸਰ ਜਾਏਗੀ, ਫਿਰ ਤੇਰੀ ਹਾਲਤ ਇਸ ਤਰ੍ਹਾਂ ਦੀ ਹੋਏਗੀ ਜਿਵੇਂ ਕੋਈ ਬਹੁਤ ਪੱਕਾ ਕੋੜ ਦਾ ਰੋਗੀ ਹੋਵੇ, ਜਿਸ ਰੋਗ ਦਾ ਕੋਈ ਵੀ ਇਲਾਜ ਨਹੀਂ ਹੁੰਦਾ।
1: ਪੱਕਾ ਰੋਗੀ ਵਿਲ ਲਾਏ,
0: ਪੱਕਾ ਰੋਗੀ ਦਾ ਅਰਥ ਕੀਤਾ ਕੋੜ ਦਾ ਉਹ ਰੋਗ ਜਿਹੜਾ ਹਟਦਾ ਨਹੀਂ। ਇਸ ਸ਼ਬਦ ਦੀ ਉਥਾਨ ਦਾ ਸੰਬੰਧਤ ਹੈ ਇਤਿਹਾਸ ਵਿੱਚ ਕਿ ਗੁਰੂ ਨਾਨਕ ਦੇ ਮਹਾਰਾਜ ਜੀ ਉਦਾਸੀਆਂ ਕਰਦਿਆਂ ਕਰਦਿਆਂ ਦੀਪਾਲਪੁਰ ਗਏ, ਔਰ ਜਦੋਂ ਮਹਾਰਾਜ ਉਸ ਨਗਰ ਵਿੱਚ ਗਏ ਤਾਂ ਰਾਤ ਪੈ ਚੁੱਕੀ ਸੀ। ਹਜ਼ੂਰ ਨੂੰ ਭਾਈ ਮਰਦਾਨਾ ਜੀ ਨੇ ਕਿਹਾ, ਮਹਾਰਾਜ ਰਾਤ ਪੈ ਗਈ ਹੈ, ਰੁਕਣਾ ਨਹੀਂ। ਕਹਿਣ ਲੱਗੇ, ਰੁਕਣਾ ਹੈ ਮਰਦਾਨਾ, ਪਰ ਰੁਕਣਾ ਉੱਥੇ ਹੈ ਜਿੱਥੇ ਕੋਈ ਜਾਗਦਾ ਹੋਇਆ। ਮਹਾਰਾਜ, ਜਾਗਦੇ ਦੀ ਕੀ ਨਿਸ਼ਾਨੀ ਹੈ? ਕਹਿਣ ਲੱਗੇ, ਜਾਗਦੇ ਦੀ ਨਿਸ਼ਾਨੀ ਹੈ ਉਹਦੇ ਘਰ ਵਿੱਚ ਚਾਨਣ ਹੋਏਗਾ, ਕੋਈ ਦੀਵਾ ਜਗਦਾ ਹੋਇਆ। ਤਾਂ ਪੂਰੇ ਪਿੰਡ ਵਿੱਚੋਂ, ਦੀਪਾਲਪੁਰ ਵਿੱਚੋਂ ਲੰਘ ਗਏ, ਕਿਸੇ ਦੇ ਘਰ ਦੀਵਾ ਬੱਤੀ ਨਹੀਂ ਸੀ ਜਗਦਾ। ਰਾਤ ਦਾ ਘੁੱਪ ਹਨੇਰਾ, ਲੋਕ ਘੂਕ ਨੀਂਦ ਵਿੱਚ ਸੁੱਤੇ ਨੇ। ਜਿਵੇਂ ਹੀ ਮਹਾਰਾਜ ਨੇ ਪਿੰਡ ਪਾਰ ਕੀਤਾ, ਮਰਦਾਨੇ ਕਿਹਾ, ਮਹਾਰਾਜ ਪਿੰਡ ਤੇ ਲੰਘੇ, ਕੋਈ ਜਾਗਦਾ ਹੀ ਨਹੀਂ। ਹਜ਼ੂਰ ਨੇ ਕਿਹਾ ਮਰਦਾਨਿਆ ਜਾਗਦਾ ਜਿਹੜਾ ਹੁਣ ਜਾਗਿਆ ਤੇ ਹੁਣ ਚੇਤੇ ਕਰ ਰਿਹਾ ਉਹਦੇ ਕੋਲ ਜਾਣਾ। ਮਹਾਰਾਜ ਕਿੱਥੇ ਮਿਲੇਗਾ? ਹਜ਼ੂਰ ਕਹਿੰਦੇ ਤੁਰਦੇ ਚੱਲ। ਤੁਰਦਿਆਂ ਤੁਰਦਿਆਂ ਪਿੰਡ ਲੰਘੇ, ਜਦੋਂ ਲਹਿੰਦੇ ਵਾਲੇ ਪਾਸੇ ਸ਼ਮਸ਼ਾਨ ਘਾਟ ਵੱਲ ਗਏ ਤੇ ਨਜ਼ਰ ਪਈ ਦੂਰ ਇੱਕ ਦੀਵਾ ਜਗਦਾ, ਉਹਦੀ ਸਿੱਧੇ ਚਲੇ ਗਏ। ਉਹ ਦੀਵਾ ਕਿਸੇ ਕੁੱਲੀ ਵਿੱਚੋਂ ਰੋਸ਼ਨੀ ਦਿਸ ਰਹੀ ਸੀ, ਕੱਖਾਂ ਘਾਸ ਕੰਨਿਆਂ ਦੀ ਛੰਨ ਪਈ ਹੈ। ਨਜ਼ਦੀਕ ਪਹੁੰਚੇ ਉਹਦੇ ਵਿੱਚੋਂ ਬੜੀ ਭਿਆਨਕ ਰੋਣ ਦੀ ਆਵਾਜ਼ ਆ ਰਹੀ, ਕੋਈ ਬਹੁਤ ਦੁਖੀ ਹੋ ਕੇ ਕਹਿ ਰਿਹਾ, ਇਹ ਪਰਮਾਤਮਾ ਰੱਬ ਜੀ ਇਹਦੇ ਨਾਲੋਂ ਮੌਤ ਦੇ ਦੇ, ਮੈਂ ਜੀਣਾ ਨਹੀਂ ਚਾਹੁੰਦਾ।

0: ਦਿੱਤਾ। ਰੋਂਦੇ ਕੋੜੀ ਨੇ ਕਿਹਾ, ਤੁਸੀਂ ਕੌਣ ਹੋ? ਮੇਰੇ ਤੋਂ ਤਾਂ ਮੇਰੇ ਆਪਣੇ ਵੀ ਮੂੰਹ ਮੋੜ ਗਏ, ਮੇਰੇ ਤੋਂ ਤਾਂ ਮੇਰੇ ਆਪਣੇ ਨਫ਼ਰਤ ਕਰਨ ਲੱਗ ਪਏ। ਤੁਸੀਂ ਕੌਣ ਹੋ ਜਿਹੜੇ ਕੋੜੀ ਤੇ ਤਰਸ ਕਰ ਰਹੇ ਹੋ? ਭਾਈ ਮਰਦਾਨ ਨੇ ਕਿਹਾ, ਇਹ ਕਲਯੁਗ ਤਾਰਕ ਧੰਨ ਗੁਰੂ ਨਾਨਕ ਸਾਹਿਬ ਨੇ। ਕੋੜੀ ਦੇ ਕੰਨਾਂ ਚ ਆਵਾਜ਼ ਪਈ, ਇੰਜ ਲੱਗਾ ਜਿਵੇਂ ਗੁਰੂ ਨਾਨਕ ਸਾਹਿਬ ਦਾ ਨਾਮ ਕੰਨਾਂ ਵਿੱਚ ਪੈਂਦਿਆਂ ਦਿਲ ਸ਼ਾਂਤ ਹੋ ਗਿਆ ਹੋਵੇ। ਧੰਨ ਗੁਰੂ ਨਾਨਕ ਸਾਹਿਬ ਦੇ ਸਨਮੁਖ ਬਹਿ ਗਿਆ। ਇਹਦਾ ਮੂੰਹ ਹੱਥ ਪੈਰ ਬਾਹਾਂ ਭਰੀਆਂ ਨੇ ਕੋੜ ਨਾਲ। ਹਜ਼ੂਰ ਨੇ ਕਿਹਾ, ਸੱਜਣਾ ਤੇਰਾ ਨਾਮ ਕੀ ਹੈ? ਉਹਨੇ ਅੱਖਾਂ ਭਰ ਕੇ ਰੋ ਪਿਆ। ਵਿਰਾਗ ਵਿੱਚ ਕਿਹਾ, ਮਹਾਰਾਜ ਹੁਣ ਕਾਹਦਾ ਨਾਮ, ਕਦੇ ਨਾਮ ਹੁੰਦਾ ਸੀ ਮੇਰਾ? ਮਹਾਰਾਜ ਇਸ ਪਿੰਡ ਚੋਂ ਲੰਘ ਕੇ ਆਏ ਹੋ, ਉਸ ਪਿੰਡ ਉਸ ਇਲਾਕੇ ਵਿੱਚ ਕਦੇ ਨਾਮ ਸੀ? ਲੋਕ ਮੈਨੂੰ ਪ੍ਰੇਮਾ ਸੇਠ ਕਹਿੰਦੇ ਸੀ, ਦੂਰੋਂ ਦੂਰੋਂ ਲੋਕ ਵਿਆਜ ਤੇ ਪੈਸੇ ਲੈਣ ਆਉਂਦੇ ਸੀ, ਵੱਡੇ ਵੱਡੇ ਲੋਕ ਮੇਰੇ ਅੱਗੇ ਸਿਰ ਝੁਕਾਉਂਦੇ ਸੀ। ਪਾਤਸ਼ਾਹ ਉਦੋਂ ਨਾਮ ਸੀ, ਅੱਜ ਕਾਹਦਾ ਨਾਮ ਰਹਿ ਗਿਆ? ਹੁਣ ਤਾਂ ਮੇਰੇ ਆਪਣੇ ਵੀ ਪ੍ਰੇਮਾ ਕੋੜੀ ਕਹਿੰਦੇ ਨੇ, ਕੋੜੀ ਜਾਣ ਕੇ ਆਪਣਿਆਂ ਨੇ ਵੀ ਘਰੋਂ ਕੱਢ ਦਿੱਤਾ। ਮਨ ਵਿੱਚ ਵਹਿਮ ਪੈ ਗਿਆ, ਕਿਸੇ ਹੋਰ ਨੂੰ ਨਾ ਲੱਗ ਜਾਏ। ਉਹਨਾਂ ਘਰੋਂ ਬਾਹਰ ਜ਼ਮੀਨ ਵਿੱਚ ਛੰਨ ਬਣਾ ਦਿੱਤੀ। ਮਹਾਰਾਜ ਕੁਝ ਮਹੀਨੇ ਦਿਨ ਤਾਂ ਰੋਟੀ ਦਿੰਦੇ ਰਹੇ, ਹੁਣ ਤੇ ਭੁੱਲ ਹੀ ਗਏ ਕਿ ਸਾਡਾ ਕੋਈ ਸੀ। ਹੁਣ ਮੈਨੂੰ ਤਨ ਦਾ ਰੋਗ ਵੀ ਸਤਾਉਂਦਾ ਤੇ ਪੇਟ ਦੀ ਭੁੱਖ ਵੀ ਸਤਾਉਂਦੀ ਹੈ, ਇਹਦੇ ਨਾਲੋਂ ਚੰਗਾ ਮੇਰੀ ਮੌਤ ਹੋ ਜਾਏ, ਮਹਾਰਾਜ ਮੈਨੂੰ ਮੌਤ ਦੇ ਦਿਓ। ਹਜ਼ੂਰ ਨੇ ਕਿਹਾ, ਭਾਈ ਸੱਜਣਾ ਤੈਨੂੰ ਮੌਤ ਨਹੀਂ, ਅਸੀਂ ਜੀਵਨ ਦੇਣ ਆਏ। ਕੌਣ ਕਿਹਾ, ਮਹਾਰਾਜ ਮਹਾਰਾਜ ਮੇਰੇ ਕੋੜ ਉੱਤੇ ਤੁਹਾਨੂੰ ਨਫ਼ਰਤ ਨਹੀਂ ਆਉਂਦੀ? ਹਜ਼ੂਰ ਨੇ ਕਿਹਾ, ਸੱਜਣਾ ਤੇਰਾ ਤੇ ਸਿਰਫ ਤਨ ਕੋੜੀ ਹੈ, ਔਰ ਕੁਝ ਪਰਸੈਂਟ ਤੇਰਾ ਮਨ ਕੋੜੀ ਹੈ, ਮਨ ਦੇ ਕੋੜੀ ਕਰਕੇ ਤੇਰਾ ਤਨ ਕੋੜੀ ਹੋਇਆ। ਸੱਜਣਾ ਇਹ ਤਨ ਦਾ ਕੋੜ ਹੈ, ਅਸੀਂ ਤੇ ਮਨ ਦੇ ਕੋੜੀਆਂ ਤੋਂ ਵੀ ਨਫ਼ਰਤ ਨਹੀਂ ਕਰੀਦੀ, ਸਾਡੀ ਡਿਊਟੀ ਹੀ ਰੱਬ ਦੇ ਘਰੋਂ ਕੋੜ ਹਟਾਉਣ ਦੀ ਲੱਗੀ ਹੈ। ਹਜ਼ੂਰ ਨੇ ਕੋਲ ਬਿਠਾ ਕੇ ਕਿਹਾ, ਪ੍ਰੇਮੇ ਕੋੜੀ ਤੈਨੂੰ ਰੋਗ ਪਤਾ ਕਿਉਂ ਲੱਗਾ? ਰੱਬ ਨੇ ਕਈ ਜਨਮ ਤੈਨੂੰ ਸੁੱਖ ਦਿੱਤਾ, ਕਿਸੇ ਜਨਮ ਵਿੱਚ ਵੀ ਤੂੰ ਰੱਬ ਦਾ ਸ਼ੁਕਰ ਨਹੀਂ ਕੀਤਾ, ਉਹਦੀਆਂ ਦਾਤਾਂ ਦਾ ਬੁਰਾ ਇਸਤੇਮਾਲ ਕੀਤਾ, ਲੋਕਾਂ ਨਾਲ ਬੇਈਮਾਨੀ ਠੱਗੀ ਚੋਰੀ ਕਰਕੇ ਜੀਵਨ ਬਤੀਤ ਕੀਤਾ। ਜਿੱਦਣ ਕਿਸੇ ਦੇ ਪਾਪ ਭਰ ਜਾਣ, ਉਦਣ ਪਰਤ ਕੇ ਉਹਨੂੰ ਪਾਪਾਂ ਦਾ ਫਲ ਮਿਲਦਾ। ਅੱਜ ਵੇਖ, ਜਿਨ੍ਹਾਂ ਤੇ ਆਸ ਰੱਖ ਕੇ ਬੈਠਾ ਸੀ ਤੇਰੇ ਪੁੱਤਰ ਧੀਆਂ ਕਿੱਥੇ ਨੇ? ਅੱਜ ਕੌਣ ਹੈ ਜਿਨ੍ਹਾਂ ਦੀ ਖਾਤਰ ਇੱਕ ਦੂਣੀ ਦੋ ਦੋ ਦੂਣੀ ਚਾਰ ਕਰਕੇ ਜ਼ਮੀਨਾਂ ਵਧਾਉਂਦਾ ਸੀ? ਅੱਜ ਕਿਹੜਾ ਤੇਰੇ ਕੋਲ ਹੈ ਜਿੱਤੋਂ ਸਭ ਮੂੰਹ ਮੋੜ ਗਏ? ਜਦੋਂ ਦੁਨੀਆਂ ਵੱਲੋਂ ਆਸ ਟੁੱਟ ਜਾਏ, ਕੋਈ ਪਰਮਾਤਮਾ ਨੂੰ ਉਦਣ ਚੇਤੇ ਕਰੇ, ਫਿਰ ਰੱਬ ਨੂੰ ਇਹ ਕਿਰਪਾ ਕਰਨੀ ਪੈਂਦੀ ਜਿਹੜੀ ਅੱਜ ਤੇਰੇ ਤੇ ਹੋਣ ਲੱਗੀ ਹੈ। ਉਹ ਰੋ ਰਿਹਾ ਸੀ। ਮਹਾਰਾਜ ਨੇ ਗਲ ਵਿੱਚੋਂ ਇਸ ਤਰ੍ਹਾਂ ਕੱਪੜਾ ਲਾਹ ਕੇ ਦਿੱਤਾ ਹਜ਼ੂਰੀਆ। ਭਾਈ ਮਰਦਾਨੇ ਨੂੰ ਕਿਹਾ, ਇਹਦੇ ਜ਼ਖਮਾਂ ਤੇ ਫੇਰ ਇਹਦਾ ਪਾਣੀ ਸੁਕਾ। ਨਾਲ ਦੀ ਨਾਲ ਉਹਦੇ ਹੱਥ ਪੈਰ ਮੂੰਹ ਤੇ ਕੱਪੜੇ ਨਾਲ ਪਾਣੀ ਸੁਕਾਇਆ ਤੇ ਨਾਲ ਹਜ਼ੂਰ ਨੇ ਕਿਹਾ, ਜਪ ਪ੍ਰੇਮੇ ਕੋੜੀ ਸਤਨਾਮ ਸ੍ਰੀ ਵਾਹਿਗੁਰੂ। ਕਈ ਘੜੀਆਂ ਨਾਮ ਜਪਦਾ ਰਿਹਾ, ਅੰਮ੍ਰਿਤ ਵੇਲਾ ਹੋਣ ਤੱਕ ਉਹਦਾ ਕੋੜ ਮੱਧਮ ਪੈ ਗਿਆ, ਸਰੀਰ ਚੋਂ ਪਾਣੀ ਸਿਮਣਾ ਬੰਦ ਹੋ ਗਿਆ। ਇੰਜ ਲੱਗਾ ਜਿਵੇਂ ਸਰੀਰ ਦਾ ਭਾਰ ਉਤਰ ਗਿਆ ਹੋਵੇ। ਫਿਰ ਅੰਮ੍ਰਿਤ ਵੇਲਾ ਹੋਇਆ, ਹਜ਼ੂਰ ਨੇ ਉੱਥੇ ਬਹਿ ਕੇ ਸ਼ਬਦ ਉਚਾਰਨ ਕੀਤਾ, ਤੇਰੀ ਜਿੰਦ ਤਪਦੀ ਹੈ ਕਿਉਂਕਿ ਤੈਨੂੰ ਰੱਬ ਦਾ ਉਪਦੇਸ਼ ਵਿਸਰ ਗਿਆ। ਆਹ ਸ਼ਬਦ ਕੁਝ ਵਿਦਵਾਨ ਇਸ ਤਰ੍ਹਾਂ ਉਥਾਨਕਾ ਲਿਖਦੇ ਨੇ, ਉੱਥੇ ਬਹਿ ਕੇ ਸਾਹਿਬ ਨੇ ਕਿਹਾ ਕਿ ਜੀਓ ਤਪਦ ਹੈ ਬਾਰੋ ਬਾਰ, ਤਪ ਤਪ ਖੱਪੈ ਬਹੁਤ ਵਿਕਾਰ, ਜੈ ਤਨ ਬਾਣੀ ਵਿਸਰ ਜਾਏ, ਜਿਉਂ ਪੱਕਾ ਰੋਗੀ ਬਿਲ ਲਾਏ। ਤੇ ਮਹਾਰਾਜ ਨੇ ਅੱਗੇ ਫਿਰ ਉਹਦਾ ਕਾਰਨ ਦੱਸਿਆ, ਤੈਨੂੰ ਰੋਗ ਕਿਉਂ ਫੁੱਟਿਆ, ਤੈਨੂੰ ਕੋੜ ਕਿਉਂ ਲੱਗਿਆ? ਜਿਹੜੇ ਰੱਬ ਨੇ ਅੱਖਾਂ ਨੱਕ ਕੰਨ ਜੇਬਾਂ ਸਭ ਕੁਝ ਦਿੱਤਾ ਸੀ, ਕਦੇ ਇਸ ਜੇਬਾਂ ਨਾਲ ਤੂੰ ਜਪਿਆ ਹੀ ਨਹੀਂ ਪ੍ਰੇਮਿਆ ਸਤਨਾਮ ਸ੍ਰੀ ਵਾਹਿਗੁਰੂ। ਉਹਦੇ ਤਨ ਦਾ ਕੋੜ ਹਟਾਇਆ, ਉਹਨੂੰ ਨਾਮ ਜਪਾ ਕੇ ਗਿਆਨ ਦੇ ਕੇ ਮਨ ਦਾ ਕੋੜ ਹਟਾਇਆ। ਪਰਤ ਕੇ ਕਿਹਾ, ਹੁਣ ਘਰ ਨਾ ਜਾਈ, ਤੇਰੇ ਕੋਲ ਸਭ ਆਉਣਗੇ, ਇੱਥੇ ਬਹਿ ਕੇ ਨਾਮ ਜਪ ਤੇ ਦੂਜਿਆਂ ਨੂੰ ਜਪਾ ਜਾ, ਜਿਹੜਾ ਤੇਰੀ ਸੰਗਤ ਕਰੇਗਾ ਉਹਦੇ ਤਨ ਦਾ ਕੋੜ ਨਹੀਂ ਉਹਦੇ ਮਨ ਦਾ ਕੋੜ ਵੀ ਹਟੇਗਾ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 यानी 403-404-3500 ते संपर्क कर

ਦੁੱਖਾਂ ਰੋਗਾਂ ਕਰਕੇ ਰੋਸ ਕਰੇ ਰੱਬ ਨਾਲ, ਮੈਨੂੰ ਕਾਹਦੇ ਲਈ ਲਾਏ ਨੇ, ਮੈਂ ਕੀ ਕੀਤਾ, ਮੈਂ ਕਿਹੜੇ ਪਾਪ ਕੀਤੇ? ਕਹਿਣਗੇ ਸੱਜਣਾ, ਜੋ ਜੋ ਕਰੇ ਸੋਈ ਪ੍ਰਭ ਜਾਣੇ, ਅਵਰ ਨਾ ਕਛੂ ਐ ਸ਼ਾਨੀ, ਤੇਰੀ ਹਰ ਕਰਤੂਤ ਉਹ ਜਾਣਦਾ। ਕੁਝ ਗੱਲਾਂ ਤੈਨੂੰ ਵੀ ਚੇਤੇ ਨੀ ਜਿਹੜੀਆਂ ਤੂੰ ਪਾਪ ਕੀਤੇ ਨੇ, ਉਹ ਪਰਮਾਤਮਾ ਨੂੰ ਸਭ ਕੁਝ ਚੇਤੇ ਐ। ਤੇਰਾ ਬੋਲਣਾ ਬਿਲਕੁਲ ਝੱਖਣ ਖੁਆਰ ਹੈ, ਕਿਉਂਕਿ ਤੂੰ ਰੋਸ ਗਲਤ ਕਰ ਰਿਹਾ। ਜੋ ਤੈਨੂੰ ਮਿਲਿਆ ਤੇਰੇ ਕਰਮਾਂ ਦੇ ਦੋਸ਼ ਕਰਕੇ ਮਿਲਦਾ।

0: ਸਰਜਣਾ।
1: ਫਿਰ ਸਵਾਲ ਕਈਆਂ ਦਾ ਇਹ ਹੁੰਦਾ ਕਿ ਜੇ ਕੀਤੇ ਕਰਮਾਂ ਦਾ ਦੋਸ਼ ਹੀ ਦੁੱਖ ਭੋਗਣਾ ਫਿਰ ਗੁਰੂ ਦਾ ਨਾਮ ਜਪਣ ਦਾ ਕੀ ਲਾਭ, ਜੇ ਕਰਮਾਂ ਦਾ ਦੁੱਖ ਭੋਗਣਾ ਹੀ ਪੈਣਾ ਫਿਰ ਗੁਰੂ ਕੋਲ ਆਉਣ ਦੀ ਕੀ ਜ਼ਰੂਰਤ। ਇੱਕ ਬੇਨਤੀ ਸਮਝਿਓ ਸਾਧ ਸੰਗਤ, ਕਰਮਾਂ ਦਾ ਦੁੱਖ ਮਨੁੱਖ ਨੂੰ ਭੋਗਣਾ ਪੈਂਦਾ, ਪਰ ਇਹ ਵੀ ਗੱਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਕਹੀ ਕਿਤੇ ਤੂੰ ਗੁਰੂ ਦੇ ਅੱਗੇ ਆ ਕੇ ਆਪਾਂ ਸਰੈਂਡਰ ਕਰ ਦੇ ਕਿ ਮੇਰੇ ਵਸ ਦੀ ਗੱਲ ਨਹੀਂ, ਗੁਰੂ ਅੱਗੇ ਆਪਾਂ ਸਮਰਪਣ ਕਰ, ਗੁਰੂ ਤੇਰੇ ਪਾਪਾਂ ਦੀ ਜ਼ਿੰਮੇਵਾਰੀ ਲੈ ਲੇਗਾ। ਇੱਥੋਂ ਤੱਕ ਗੁਰੂ ਸਮਰੱਥਾ ਰੱਖਦਾ, ਇੱਕ ਵੀ ਕੀਤੇ ਕਰਮ ਦਾ ਫਲ ਤੈਨੂੰ ਭੋਗਣਾ ਨਹੀਂ ਪਏ। ਗੁਰੂ ਕੱਟ ਦਿੰਦਾ ਪਰ ਉਹਦੇ ਵਾਸਤੇ ਤੇਰਾ ਅੰਦਰ ਪੂਰਾ ਵਿਸ਼ਵਾਸ ਔਰ ਪ੍ਰੇਮ ਹੋਣਾ ਚਾਹੀਦਾ। ਦੇਖੋ ਭਗਤਾਂ ਨੇ ਇਹ ਚੀਜ਼ ਅਜ਼ਮਾ ਕੇ ਸੰਸਾਰ ਦੇ ਸਾਹਮਣੇ ਰੱਖੀ। ਬਾਬਾ ਸਦਨਾ ਜੀ ਦਾ ਬਚਨ ਨੇ ਤੁਹਾਨੂੰ ਯਾਦ ਰਹਿੰਦਾ, ਪਹਿਲਾਂ ਉਹਨਾਂ ਨੇ ਇੱਥੋਂ ਗੱਲ ਸ਼ੁਰੂ ਕੀਤੀ, ਨ੍ਰਿਪ ਕੰਨਿਆ ਕੇ ਕਾਰਨ ਇੱਕ ਪਿਆ ਭੇਖ ਧਾਰੀ, ਕਾਮਾਰਥੀ ਸਵਾਰਥੀ ਬਾਕੀ ਪੈ ਸਵਾਰੀ। ਰੱਬ ਨੂੰ ਕਹਿੰਦੇ ਨੇ ਕੋਈ ਕਮਾਰਥੀ ਬੰਦਾ ਕਾਮ ਬਸ ਹੋ ਕੇ ਤੇਰਾ ਭੇਖ ਧਾਰਦਾ, ਔਰ ਜਿੱਦਣ ਤੂੰ ਲਜ ਰੱਖਣ ਤੇ ਆਉਂਦਾ ਉਦਣ ਲਾਜ ਰੱਖਣ ਵਾਲਿਆ ਪਰਮਾਤਮਾ, ਭਾਵੇਂ ਬੰਦੇ ਦੇ ਅੰਦਰ ਗੁਣ ਨਹੀਂ ਪਰ ਤੂੰ ਲਾਜ ਰੱਖਣ ਤੇ ਆ ਜਾਏ ਤਾਂ ਭੇਖ ਧਾਰੀ ਦੀ ਵੀ ਲਾਜ ਰੱਖ, ਤੂੰ ਪਰਦਾ ਢੱਕਣ ਤੇ ਆ ਜਾਏ ਤੇ ਭੇਖ ਧਾਰੀ ਦਾ ਵੀ ਪਰਦਾ ਢੱਕਦੇ। ਐ ਮਾਲਕ ਮੈਨੂੰ ਇੱਕ ਗੁਣ ਦੱਸ, ਜੇ ਫਿਰ ਤੇਰੇ ਕੋਲ ਆ ਕੇ ਕਰਮ ਨਹੀਂ ਨਾਸ਼ ਹੋਣੇ ਤੇਰੇ ਕੋਲ ਆਉਣ ਦਾ ਕੀ ਫਾਇਦਾ। ਰੱਬ ਨਾਲ ਸਿੱਧੀ ਗੱਲ, ਵੇਖੋ ਇਸ ਤਰ੍ਹਾਂ ਮਹਿਸੂਸ ਹੋਇਆ ਜਿਵੇਂ ਬਿਲਕੁਲ ਕੋਈ ਬੰਦਾ ਸ਼ਾਂਤ ਹੋਵੇ, ਉਹਨੂੰ ਕੋਲ ਜਾ ਕੇ ਕੋਈ ਕਵੇ ਤੇਰੇ ਹੁੰਦਿਆਂ ਆਹ ਕੁਝ ਹੋ ਗਿਆ ਤੇਰਾ ਕੀ ਫਾਇਦਾ, ਪਰਤ ਕੇ ਬੰਦੇ ਦੀ ਅੰਦਰੋਂ ਅਣਖ ਜਾਗਦੀ ਹੈ, ਉਹ ਉੱਠ ਕੇ ਬਾਹਾਂ ਟੁੰਗ ਲੈਂਦਾ, ਦੱਸ ਕਰਨਾ ਕੀ ਹੈ, ਕੀਤਾ ਕਿਨੇ ਹੈ, ਉਹਦੀ ਅਣਖ ਝੰਡੋੜੀ ਗਈ। ਰੱਬ ਦੇ ਪਿਆਰੇ ਭਗਤ ਪ੍ਰੇਮ ਵਿੱਚ ਆ ਕੇ ਰੱਬ ਨਾਲ ਇਹ ਗੱਲ ਕਰਦੇ ਨੇ, ਰੱਬ ਜੀ ਤੇਰੇ ਕੋਲ ਆਉਣ ਦਾ ਕੀ ਫਾਇਦਾ, ਤੈਨੂੰ ਯਾਦ ਕਰਨ ਦਾ ਕੀ ਲਾਭ, ਜੇ ਤੇਰੇ ਛੱਡੀ ਇਹ ਮਾਇਆ ਵਿਕਾਰ ਹੀ ਸਾਨੂੰ ਖਾ ਜਾਣ, ਸ਼ੇਰ ਦੇ ਕੋਲ ਆਉਣ ਦਾ ਕੀ ਫਾਇਦਾ, ਜੇ ਗਿੱਦੜ ਹੀ ਖਾ ਜਾਣ। ਤੇ ਫਿਰ ਇਸ ਤਰ੍ਹਾਂ ਰੱਬ ਅੱਗੇ ਅਰਦਾਸ ਕੀਤੀ, ਰੱਬ ਕਹਿੰਦਾ ਹੁਣ ਦੱਸ ਕਰਨਾ ਕੀ ਹੈ, ਇੱਕੋ ਹੀ ਇਸ਼ਾਰਾ ਰੱਬ ਕਰਦਾ ਔਰ ਉਹ ਮਿਹਰ ਦੀ ਨਜ਼ਰ ਦਾ ਇਸ਼ਾਰਾ ਪਰਤ ਕੇ ਸਾਰੇ ਵਿਕਾਰ ਉਹਦੇ ਅੱਗੇ ਚੁੱਕ ਜਾਂਦੇ। ਹੁਣ ਧਿਆਨ ਨਾਲ ਸੁਣਿਓ, ਉੱਥੇ ਭਗਤ ਸਦਨਾ ਜੀ ਨੇ ਕਿਹਾ, ਕਹਿਣਗੇ ਤਬ ਗੁਣ ਕਹਾਂ ਜਗਤ ਗੁਰਾ, ਜੋ ਕਰਮ ਨਾ ਨਾਸੈ ਸਿੰਘ ਸ਼ਰਨ ਕਤ ਜਾਈਏ ਜੋ ਜੰਬਕ ਗ੍ਰਾਸੈ। ਸ਼ੇਰ ਦੀ ਸ਼ਰਨ ਵਿੱਚ ਜਾਣ ਦਾ ਕੀ ਫਾਇਦਾ, ਜੇ ਗਿੱਦੜ ਖਾ ਜਾਣ ਰੱਬ ਫਿਰ ਖਾਣ ਨਹੀਂ ਉਹ ਦਿੰਦਾ। ਉਹ ਸਿੱਖਾ ਗੁਰੂ ਅੱਗੇ ਆ ਕੇ ਇਸ ਤਰ੍ਹਾਂ ਸਮਰਪਣ ਕਰ, ਜਾਂ ਗੁਰੂ ਜਿੱਦਣ ਤੇਰੇ ਸਿਰ ਤੇ ਮਿਹਰ ਦਾ ਹੱਥ ਰੱਖ ਦੇਗਾ ਦੁਨੀਆਂ ਦਾ ਕੋਈ ਵਿਕਾਰ ਤੈਨੂੰ ਖਾ ਨਹੀਂ ਸਕੇਗਾ। ਪਰ ਅਰਦਾਸ ਕਰਨੀ ਪੈਣੀ ਕਿ ਰਾਖ ਪਿਤਾ ਪ੍ਰਭ ਮੇਰੇ, ਮੋਹੇ ਨਿਰਗੁਣ ਸਭ ਗੁਣ ਤੇਰੇ। ਇਸ ਲਈ ਸਿੱਖਾ ਵਿਅਰਥ ਐਵੇਂ ਰੋਸ ਨਾ ਕਰ ਕਿ ਤੈਨੂੰ ਦੁੱਖ ਕਿਉਂ ਲੱਗੇ ਨੇ, ਇਹਨਾਂ ਦਾ ਕਾਰਨ ਤੂੰ ਕੋਈ ਨਾ ਕੋਈ ਪਾਪ ਕੀਤਾ, ਤੇਰੇ ਕਰਮਾਂ ਦਾ ਫਲ ਹੈ, ਬਹੁਤਾ ਬੋਲ ਕੇ ਰੋਸ ਨਾ ਕਰ, ਉਹਦੇ ਅੱਗੇ ਅਰਦਾਸ ਕਰ, ਉਹ ਦੁੱਖ ਹੰਤਾ ਹੈ, ਤੂੰ ਕਿਹਾ ਕਰ ਦੀਨ ਦਰਦ ਦੁੱਖ ਭੰਜਨਾ, ਘੱਟ ਘੱਟ ਨਾਥ ਅਨਾਥ ਸ਼ਰਨ ਤੁਮਾਰੀ ਆਇਓ, ਨਾਨਕ ਕੇ ਪ੍ਰਭ ਸਾਥ, ਉਹ ਤੇਰੇ ਦੁੱਖ

0: ਸੌਗਣ ਐਡਮਿਟ ਕਰ, ਭਾਵ ਮੰਨ ਕਿ ਮੇਰੇ ਤੋਂ ਕੋਈ ਕਰਮ ਹੋਇਆ ਤਾਂ ਇਹ ਦੁੱਖ ਹੈ। ਜਿੱਦਣ ਮੰਨ ਲਏਗਾ ਉਸੇ ਵਕਤ ਗੁਰੂ ਲੀਕ ਫੇਰ ਦਿੰਦਾ, ਪਰਤ ਕੇ ਭੋਗਣਾ ਨਹੀਂ ਪੈਂਦਾ। ਦੇਖੋ ਮਨੁੱਖ ਦੀ ਮੁਸ਼ਕਲ ਹੈ, ਗਲਤੀ ਕਰਕੇ ਮੰਨਦਾ ਨਹੀਂ ਮੈਂ ਕੀਤੀ। ਮਹਾਰਾਜ ਨੇ ਕਿਹਾ ਤੂੰ ਐਡਮਿਟ ਕਰ, ਮੰਨ ਲਾ ਕਿ ਤੇਰੇ ਤੋਂ ਭੁੱਲ ਹੋਈ ਹੈ, ਮੰਨਦਿਆਂ ਸਾਰ ਬਖਸ਼ਿਆ ਜਾਏਗਾ। ਕਿਉਂ? ਉਹ ਤੇ ਬਿਨਾ ਬੋਲਿਆਂ ਤੋਂ ਹੀ ਸਭ ਕੁਝ ਜਾਣਦਾ ਹੈ।
1: ਜਿਨ ਕੰਨ ਕੀਤੇ ਅੱਖੀ ਨਾਕ,
0: ਜਿਸ ਪਰਮਾਤਮਾ ਵਾਹਿਗੁਰੂ ਨੇ ਤੈਨੂੰ ਕੰਨ ਦਿੱਤੇ, ਅੱਖਾਂ ਦਿੱਤੀਆਂ, ਨੱਕ ਦਿੱਤਾ, ਹੁਣ ਤੁਸੀਂ ਕਹੋ ਸਾਰਿਆਂ ਨੂੰ ਦਿੱਤਾ। ਪਰ ਮਾਫ਼ ਕਰਿਓ, ਦੁਨੀਆਂ ਵਿੱਚ ਕਰੋੜਾਂ ਲੋਕ ਐਸੇ ਨੇ ਜਿਨ੍ਹਾਂ ਨੂੰ ਰੱਬ ਨੇ ਸਰੀਰ ਨੂੰ ਕੰਨ ਤਾਂ ਲਾਏ ਨੇ ਪਰ ਸੁਣਨ ਦੀ ਸ਼ਮਤਾ ਨਹੀਂ। ਕਰੋੜਾਂ ਲੋਕ ਐਸੇ ਨੇ ਜਿਨ੍ਹਾਂ ਦੇ ਸਰੀਰ ਨੂੰ ਅੱਖਾਂ ਲਾਈਆਂ ਨੇ ਪਰ ਦੁਨੀਆਂ ਵੇਖ ਨਹੀਂ ਸਕਦੇ। ਉਹ ਬੰਦੇ ਆ ਜਿਹਨੇ ਤੇਰੀਆਂ ਅੱਖਾਂ ਵਿੱਚ ਜੋਤ ਭਰੀ ਹੈ, ਉਹਦਾ ਸ਼ੁਕਰ ਕਰਕੇ ਜਪਿਆ ਕਰ। ਲੱਖਾਂ ਕਰੋੜਾਂ ਲੋਕ ਕੰਨਾਂ ਤੋਂ ਬੋਲੇ ਤੇ ਅੱਖਾਂ ਤੋਂ ਅੰਨੇ ਨੇ, ਔਰ ਇੱਕ ਬੇਨਤੀ ਸਮਝਿਓ, ਕਰੋੜਾਂ ਰੁਪਈਆ ਖਰਚ ਕੇ ਵੀ ਮੈਡੀਕਲ ਸਾਇੰਸ ਕਿਸੇ ਨੂੰ ਅੱਖਾਂ ਨਹੀਂ ਦੇ ਸਕਦੀ ਜੇ ਤੋਂ ਰੱਬ ਖੋਲਵੇ। ਜਿਹਦੇ ਉੱਤੇ ਰੱਬ ਨਜ਼ਰ ਕਰੇ ਉਹਦੇ ਉੱਤੇ ਦੁਨੀਆ ਦੀ ਦਵਾਈ ਕੰਮ ਕਰਦੀ ਹੈ, ਜਿੱਥੇ ਰੱਬ ਦੀ ਨਜ਼ਰ ਨਾ ਹੋਵੇ ਦਵਾਈ ਬਿਲਕੁਲ ਕੰਮ ਨਹੀਂ ਕਰਦੀ। ਇਸ ਲਈ ਗੁਰੂ ਨੇ ਕਿਹਾ ਜਿਹਨੇ ਅੱਖਾਂ ਨੱਕ ਕੰਨ ਦਿੱਤੇ ਨੇ, ਇਸ ਗੱਲ ਨੂੰ ਧੰਨ ਗੁਰੂ ਅਰਜਨ ਦੇ ਮਹਾਰਾਜ ਚੇਤੇ ਕਰਾਉਂਦੇ ਨੇ, ਜੇ ਪ੍ਰਸਾਦ ਸੁਣੇ ਕਰਨ ਨਾਦ, ਜੇ ਪ੍ਰਸਾਦ ਵੇਖੇ ਪੇਖੇ ਬਿਸਮਾਦ, ਜੇ ਪ੍ਰਸਾਦ ਹਸਤ ਕਰ ਚੱਲੇ, ਜੇ ਪ੍ਰਸਾਦ ਸੰਪੂਰਨ ਫਲੇ, ਅਖੀਰ ਤੇ ਕਹਿਣਗੇ ਤਿਸ ਪ੍ਰਭ ਤਿਆਗ ਅਵਰ ਕਤ ਲਾਗੋ, ਗੁਰ ਪ੍ਰਸਾਦ ਨਾਨਕ ਮਨ ਜਾਗੋ। ਉਹਨੂੰ ਛੱਡ ਕੇ ਹੋਰ ਕਿੱਧਰ ਭਟਕਦੇ, ਤੈਨੂੰ ਅੱਖਾਂ ਦੇਖ ਕੇ ਸ਼ਿੰਗਾਰ ਹੀ ਨਹੀਂ ਕੀਤਾ, ਉਹਨੇ ਜੋਤ ਵੀ ਭਰੀ ਹੈ, ਉਹਨੇ ਤੈਨੂੰ ਸ਼ਿੰਗਾਰਿਆ। ਲੱਖਾਂ ਕਰੋੜਾਂ ਲੋਕ ਜ਼ਬਾਨ ਤੋਂ ਗੂੰਗੇ ਪੈਦਾ ਕੀਤੇ ਨੇ, ਦੁਨੀਆਂ ਦੀ ਕੋਈ ਮੈਡੀਕਲ ਸਾਇੰਸ ਬੁਲਾ ਨਹੀਂ ਸਕੀ। ਲੱਖਾਂ ਕਰੋੜਾਂ ਲੋਕ ਪੈਰਾਂ ਤੋਂ ਅਪਾਹਜ ਪੈਦਾ ਕੀਤੇ ਨੇ, ਸਾਰੀ ਉਮਰ ਵੀਲ ਚੇਅਰ ਤੇ ਲੰਘ ਗਈ, ਆਪਣੇ ਪੈਰਾਂ ਤੇ ਨਹੀਂ ਚੱਲ ਸਕੇ। ਉਹ ਬੰਦਿਆ ਤੂੰ ਕਿਹੜਾ ਪੈਸੇ ਭਰੇ ਨੇ, ਰੱਬ ਨੇ ਤੈਨੂੰ ਮੁਫ਼ਤ ਵਿੱਚ ਤੰਦਰੁਸਤੀ ਦਿੱਤੀ, ਕਦੇ ਤਾਂ ਕਹਿ ਦਿਆ ਕਰ ਸਤਨਾਮ ਸ੍ਰੀ ਵਾਹਿਗੁਰੂ। ਅੱਜ ਮਹਾਰਾਜ ਚੇਤੇ ਕਰਾਉਂਦੇ ਰੋਗ ਕਿਉਂ ਲੱਗੇ, ਕਿਉਂਕਿ

0: ਸੀ ਉਸ ਪਰਮਾਤਮਾ ਵਾਹਿਗੁਰੂ ਜੀ ਦਾ ਨਾਮ ਨਹੀਂ ਜਪਿਆ। ਇਹਦੇ ਨਾਲ ਤੇਜ ਤੇਜ ਬੋਲਦਾ, ਇਹਦੇ ਨਾਲ ਬਹੁਤ ਕੁਝ ਬੋਲਦਾ। ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬੜਾ ਪਿਆਰਾ ਜ਼ਿਕਰ ਕੀਤਾ, ਕਹਿੰਦੇ ਕਿਸੇ ਬੰਦੇ ਦੀ ਜੀਭ ਰੱਜਦੀ ਆ ਖਾ ਖਾ ਕੇ। ਕੋਈ ਬੰਦਾ ਕਹਿੰਦਾ ਕਿ ਅੱਜ ਬਹੁਤ ਖਾਣਾ ਖਾ ਲਿਆ, ਬਈ ਅੱਜ ਤਾਂ ਜੀਭ ਦੁਖਣ ਲੱਗ ਪਈ। ਸਵਾਦ ਤਾਂ ਜੀਭ ਹੀ ਲੈਂਦੀ ਨਾ ਕਿ ਆਹ ਚੀਜ਼ ਸਵਾਦ ਹੈ, ਆਹ ਚੀਜ਼ ਸਵਾਦ ਹੈ, ਆਹ ਇੰਨੀ ਕੁ ਦੇ ਦਿਓ, ਆਹ ਚੀਜ਼ ਸਵਾਦ ਹੈ ਥੋੜੀ ਹੋਰ ਦੇ ਦਿਓ, ਮੰਗ ਕੇ ਲੈਂਦਾ। ਜੀਭਾ ਦੇ ਸਵਾਦ ਸਾਰਾ ਦਿਨ ਭੋਗਦਾ, ਕਦੇ ਨੀ ਸ਼ਾਮਾਂ ਨੂੰ ਕਹਿੰਦਾ ਮੇਰੀ ਜੀਭ ਦੁਖਣ ਲੱਗ ਪਈ। ਹਾਂ ਪੇਟ ਦੁਖਣ ਲੱਗ ਜਾਏ ਹੋਰ ਗੱਲ, ਸਾਰਾ ਦਿਨ ਜੀਭ ਨਾਲ ਬੋਲਦਾ, ਕਦੇ ਨੀ ਕਹਿੰਦਾ ਅੱਜ ਤਾਂ ਬਹੁਤ ਬੋਲੇ ਆ ਜੀਭ ਦੁਖਣ ਲੱਗ ਪਈ। ਹਾਂ ਸਿਰ ਦੁਖਣ ਲੱਗ ਜਾਏ ਹੋਰ ਗੱਲ ਹੈ, ਪਰ ਬੰਦਿਆ ਤੇਰੀ ਜੀਭ ਬੋਲਦਿਆਂ ਨੀ ਥੱਕਦੀ, ਤੇਰੀ ਜੀਭ ਖਾਂਦਿਆਂ ਨੀ ਥੱਕਦੀ। ਗੁਰੂ ਅਰਜਨ ਸਾਹਿਬ ਨੇ ਕਿਹਾ ਅਸਲੀ ਰੂਪ ਵੇਖਣਾ ਜੀਭ ਦਾ, ਉਦੋਂ ਵੇਖਿਓ ਜਦੋਂ ਇਹ ਕਿਸੇ ਨਾਲ ਝਗੜਾ ਕਰਦੀ ਹੈ, ਦਸਵੇਂ ਘਰ ਜਾ ਕੇ ਸੁਣਦੀ ਹੈ, ਉਹ ਕੁਝ ਬੋਲਦੀ ਹੈ ਜਿਹੜਾ ਨਹੀਂ ਵੀ ਬੋਲਣਾ ਹੁੰਦਾ। ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਖਾਂਦਿਆਂ ਨੀ ਥੱਕਦੀ, ਬੋਲਦਿਆਂ ਨੀ ਥੱਕਦੀ, ਇਹ ਜੀਭਾ ਤੂੰ ਰਸ ਮਾਣਦਿਆਂ ਨੀ ਥੱਕਦੀ। ਜਦੋਂ ਤੈਨੂੰ ਕਈ ਦਾ ਨਾਮ ਜਪ ਫਿਰ ਤੈਨੂੰ ਮੌਤ ਪੈ ਜਾਂਦੀ। ਮੌਤ ਇਹ ਸਿੱਧਾ ਸ਼ਬਦ ਮਹਾਰਾਜ ਨੇ ਲਿਖਿਆ, ਜਿਹੜਾ ਬੰਦਾ ਕੋਈ ਕੰਮ ਨਾ ਕਰੇ ਤੇ ਬਜ਼ੁਰਗ ਕਹਿੰਦੇ ਨੇ ਉਹ ਖਾਣ ਪੀਣ ਨੂੰ ਤੂੰ ਤੱਕਣੇ, ਕੰਮ ਨੂੰ ਮੌਤ ਪੈਂਦੀ ਹੈ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਕੰਮ ਤੈਨੂੰ ਕਰਨਾ ਚਾਹੀਦਾ, ਜੇਬਾ ਨਾਮ ਜਪਣ ਨੂੰ ਤੈਨੂੰ ਮੌਤ ਪੈਂਦੀ। ਹੇ ਜੇਬੇ ਰਸ ਗੇ ਮਧੁਰ ਪ੍ਰਿਆ ਤੋਂ ਇੰਗ ਸਤ ਹਤੰ ਪਰਮ ਬਾਦੰ, ਝੂਠ ਬੋਲਣ ਲੱਗਿਆ ਨੀ ਥੱਕਦੀ, ਪਰਮ ਬਾਦੰ ਝਗੜਾ ਕਰਨ ਲੱਗਿਆ ਨੀ ਥੱਕਦੀ, ਪਰ ਇੱਕ ਤੈਨੂੰ ਦੁੱਖ ਹੈ ਅਵਰ ਤੇਥੇ ਸ਼ੁੱਧ ਅਛਰਣੇ, ਤੈਨੂੰ ਨਾਮ ਜਪਣ ਲਈ ਕਹੀਏ ਤੂੰ ਥੱਕ ਜਾਂਦੀ ਤੇ ਤੂੰ ਬੋਲ ਨੀ ਹੁੰਦਾ। ਅੱਜ ਗੁਰੂ ਨਾਨਕ ਸਾਹਿਬ ਕਹਿੰਦੇ ਜਿਸ ਨੇ ਤੈਨੂੰ ਜੇਬਾ ਦਿੱਤੀ ਕਦੇ ਤੂੰ ਨਾਮ ਨੀ ਜਪਿਆ।
1: ਜਿਨ ਮਨ ਰੱਖਿਆ ਅਗਨੀ ਪਾਈ,
0: ਜਿਸ ਨੇ ਇਹ ਸਰੀਰ ਦੀ ਅਗਨ ਦੇ ਅੰਦਰ ਤੇਰਾ ਮਨ ਰੱਖਿਆ, ਤੈਨੂੰ ਸੰਸਾਰ ਦੇ ਅੰਦਰ ਅੰਦਰ ਉਧਰ ਉਧਰ ਦੀ ਅਗਨ ਦਿੱਤੀ, ਜੋ ਤੂੰ ਖਾਂਦੇ ਉਹ ਪੱਕ ਜਾਂਦਾ, ਤੈਨੂੰ ਅੱਗ ਦੇ ਵਿੱਚ ਪਾਲਿਆ ਹੋਇਆ, ਤੈਨੂੰ ਮਾਤਾ ਦੀ ਉਧਰ ਦੇ ਅਗਨ ਵਿੱਚ ਰੱਖਿਆ, ਤੇਰੇ ਆਪਣੇ ਉਧਰ ਵਿੱਚ ਅੱਗ ਰੱਖੀ, ਜੋ ਤੂੰ ਖਾਂਦਾ ਉਹ ਭੋਜਨ ਪੱਕਦਾ, ਕੱਚਾ ਖਾਂਦਾ ਉਹ ਪੱਕ ਜਾਂਦਾ। ਇੰਨੀਆਂ ਦਾਤਾਂ ਦੇਣ ਵਾਲੇ ਨੂੰ ਕਦੇ ਚੇਤੇ ਨੀ ਕੀਤਾ।
1: ਵਾਜੈ ਪਾਵਣ ਆਖੈ ਸਭ ਜਾਈ,
0: ਮਹਾਰਾਜ ਜੀ ਸਮਝਾਉਂਦੇ ਇਸ ਸੰਸਾਰ ਦੇ ਅੰਦਰ ਜੋ ਕੁਝ ਵੀ ਆ ਤੇਰੇ ਸਰੀਰ ਵਿੱਚ ਹਵਾ ਸਵਾਸ ਵੱਜ ਰਹੇ ਨੇ, ਇਸ ਪਵਨ ਕਰਕੇ ਤੂੰ ਚੱਲ ਰਿਹਾ, ਇਹ ਪਵਨ ਕਿਹਨੇ ਭਰੀ ਹੈ, ਕਿਤੋਂ ਬਾਹਰੋਂ ਲੈ ਕੇ ਲੱਖਾਂ ਰੁਪਈਆ ਲੈਂਦੇ ਨੇ ਜਿੱਦਣ ਕਿਸੇ ਨੂੰ ਆਕਸੀਜਨ ਦੇਣੀ ਪੈ ਜਾਏ, ਔਰ ਪਰਤ ਕੇ ਵੈਂਟੀਲੇਟਰ ਤੋਂ ਇੱਕ ਮਿੰਟ ਨੀ ਲੰਘਦਾ ਲਾਂਦੇ ਸਾਰ ਬੰਦਿਆ ਤੂੰ ਮਿੱਟੀ ਹੋ ਜਾਂਦਾ। ਜਿਹੜੇ ਰੱਬ ਨੇ ਜਨਮ ਤੋਂ ਲੈ ਕੇ ਹੁਣ ਤੱਕ ਤੈਨੂੰ ਹਵਾ ਦਿੱਤੀ, ਕਦੇ ਤੇ ਇਸ ਸਵਾਸ ਨਾਲ ਕਿਹਾ ਕਰ ਸਤਨਾਮ ਸ੍ਰੀ ਵਾਹਿਗੁਰੂ। ਕਰੋੜਾਂ ਰੁਪਈਆ ਖਰਚ ਕੇ ਸਭ ਕੁਝ ਖਰੀਦਿਆ ਜਾ ਸਕਦਾ, ਆ ਜਿਹੜੀ ਹਵਾ ਚੱਲਦੀ ਇੱਕ ਸਵਾਸ ਨੀ ਖਰੀਦਿਆ ਜਾ ਸਕਦਾ। ਮਹਾਰਾਜ ਕਹਿੰਦੇ ਉਹਦਾ ਸਿਮਰ ਕਰਿਆ ਕਰ,
1: ਚੀਤਾ ਮੋਹ ਪ੍ਰੀਤ ਸਵਾਦ,
0: ਤੇ ਜਿਸ ਬੰਦੇ ਨੇ ਦੁਨੀਆਂ ਦੇ ਮੋਹ ਵਿੱਚ ਆ ਵੀ ਮੇਰਾ ਮੋਹ ਵਿੱਚ ਸਵਾਦ ਭੋਗਦਾ ਰਿਹਾ, ਇਹ ਭੋਗਦਿਆਂ ਇਹਨਾਂ ਸਵਾਦਾਂ ਵਿੱਚੋਂ ਰੋਗ ਵੀ ਨਿਕਲੇ, ਔਰ ਕੱਲੇ ਤਨ ਦੇ ਰੋਗ ਨੀ। ਮਹਾਰਾਜ ਨੇ ਕਿਹਾ ਮਨ ਦਾ ਰੋਗ ਪੈਦਾ ਹੋਇਆ, ਉਹਨੂੰ ਅੱਜ ਗੁਰੂ ਨਾਨਕ ਸਾਹਿਬ ਦਾਗ ਕਹਿੰਦੇ ਹਨ। ਸਜੇ ਸਜੇ ਇੱਕ ਇੱਕ ਪਾਪ, ਦੋ ਦੋ ਪਾਪ, ਇੱਕ ਇੱਕ ਝੂਠ, ਦੋ ਦੋ ਪਾਪ, ਜ਼ਿੰਦਗੀ ਵਧਦਿਆਂ ਇਹ ਪੰਜਾਵਾਂ ਸੱਠਾਂ ਸੱਤਰਾਂ ਸਾਲਾਂ ਵਿੱਚ ਦਾਗੀ ਹੋ ਜਾਂਦਾ, ਬੜੇ ਦਾਗ ਲੱਗ ਜਾਂਦੇ ਨੇ, ਫਿਰ ਇਹਨੂੰ ਆਪਣੇ ਅੰਦਰ ਦੇ ਦਾਗ ਦਿਸਦੇ ਨੇ ਪਰ ਉਹਨਾਂ ਨੂੰ ਛਪਾਉਂਦਾ। ਮਹਾਰਾਜ ਨੇ ਕਿਹਾ ਦੁਨੀਆਂ ਤੋਂ ਛਿਪ ਜਾਣਗੇ, ਜਿੱਦਣ ਰੱਬ ਦੀ ਦਰਗਾਹ ਵਿੱਚ ਜਾਣਾ ਇਹ ਦਾਗ ਛੁਪਣੇ ਨਹੀਂ। ਹਾਂ ਇਹ ਦਾਗ ਜੇ ਕੋਈ ਮਿਟਾ ਸਕਦਾ, ਤੇਰੇ ਗੁਰੂ ਵਿੱਚ ਤਾਕਤ ਹੈ, ਉਹ ਮਿਟਾ ਵੀ ਦੇਗਾ, ਤੈਨੂੰ ਨਵਾਂ ਨਰੋਆ ਵੀ ਕਰ ਦੇਗਾ, ਪਰ ਜੇ ਤੂੰ ਕਵੇਂ ਅਕਲ ਸਿਆਣਪ ਨਾਲ ਉੱਥੇ ਤੂੰ ਦਾਗੀ ਹੋ ਕੇ ਜਾਣਾ, ਦਾਗੀ ਬੰਦੇ ਨੂੰ ਦੋਸ਼ੀ ਬੰਦੇ ਨੂੰ ਰੱਬ ਦੀ ਦਰਗਾਹ ਵਿੱਚ ਥਾਂ ਨਹੀਂ ਮਿਲਦੀ।
1: ਦਾਗ ਦੋਸ਼ ਮੋਹੇ ਚੱਲਿਆ ਲਾਈ,
0: ਇਹਦੀ ਸੁਰਤ ਦੇ ਮੂੰਹ ਨੂੰ ਦੋਸ਼ ਲੱਗੇ ਹੋਣਗੇ, ਦਾਗ ਲੱਗੇ ਹੋਣਗੇ, ਔਰ ਉੱਥੇ ਫਿਰ ਉਹ ਸਭ ਕੁਝ ਪ੍ਰਗਟ ਹੋਣਾ। ਇਹਨੂੰ ਮਹਾਰਾਜ ਨੇ ਕਿਹਾ ਆਸਾ ਦੀ ਵਾਰ ਅੰਦਰ ਤੁਸੀਂ ਸੁਣਿਆ ਨੰਗਾ ਦੋਜਕ ਚੱਲਿਆ ਤਾਂ ਦਿਸੈ ਖਰਾ ਡਰਾਵਣਾ, ਜਿਹੜੇ ਔਗਣ ਅੰਦਰ ਪਏ ਨੇ ਨਾ ਉੱਥੇ ਰੱਬ ਨੇ ਕੱਜੇ ਹੋਏ ਨੇ, ਤਾਂ ਆਪਾਂ ਸਾਰੇ ਸੋਹਣੇ ਲੱਗੇ, ਔਰ ਜੇ ਸਾਰਿਆਂ ਦੇ ਔਗਣ ਕਿਤੇ ਸਭ ਨੂੰ ਦਿਸਣ ਲੱਗ ਜਾਣ, ਮਾਫ ਕਰਿਓ ਬੰਦੇ ਦਾ ਰੂਪ ਬੜਾ ਭਿਆਨਕ ਹੈ। ਮੇਰੇ ਗੁਰੂ ਨੇ ਕਿਹਾ ਜਿੱਦਣ ਉੱਥੇ ਜਾਣਾ ਉੱਥੇ ਬਿਲਕੁਲ ਨਗਨ ਜਾਣਾ, ਕੱਲਾ ਕੱਲਾ ਔਗਣ ਦੋਸ਼ ਦਿਖਣਾ, ਤੂੰ ਮੁਕਰਨੇ ਮੈਂ ਕੀਤਾ ਨੀ, ਰੱਬ ਨੇ ਮੁਕਰ ਨੀ ਦੇਣਾ, ਉਹਨੇ ਤੇਰੀ ਫਿਲਮ ਦਿਖਾ ਦੇਣੀ, ਆ ਕੀਤਾ ਤੂੰ। ਮਹਾਰਾਜ ਫਿਰ ਰਸਤਾ ਕੀ ਹੈ? ਕਹਿਣ ਲੱਗੇ ਐਡਮਿਟ ਕਰ, ਮਨ ਲਾ ਕੇ ਤੇਤੋਂ ਔਗਣ ਹੋਏ ਨੇ, ਹੱਥ ਜੋੜ ਕੇ ਗੁਰੂ ਅੱਗੇ ਕਹਿ, ਗੁਰੂ ਔਗਣ ਮਿਟਾ ਦੇਗਾ। ਉਹ ਜਾਣਦਾ ਸਭ ਕੁਝ ਹੈ, ਪਰ ਇੱਕ ਆਸ ਰੱਖਦਾ ਤੂੰ ਮੂੰਹ ਤੋਂ ਕਵੇ। ਖਿਆਲ ਕਰਿਓ, ਵਕੀਲ ਤੋਂ, ਡਾਕਟਰ ਤੋਂ ਔਰ ਗੁਰੂ ਤੋਂ ਕੋਈ ਗੱਲ ਛੁਪਾਉਣੀ ਨਹੀਂ ਚਾਹੀਦੀ। ਵਕੀਲ ਜਾਣਦਾ ਨਹੀਂ ਬੰਦੇ ਨੇ ਕੀਤਾ ਕਤਲ ਕਿ ਨਹੀਂ ਕੀਤਾ, ਡਾਕਟਰ ਜਾਣਦਾ ਨਹੀਂ ਇਹਦੇ ਸਰੀਰ ਵਿੱਚ ਰੋਗ ਕੀ ਹੈ। ਮਾਫ਼ ਕਰਿਓ, ਗੁਰੂ ਸਭ ਕੁਝ ਜਾਣਦਾ। ਮਹਾਰਾਜ ਨੇ ਕਿਹਾ ਜਿਵੇਂ ਦੁਨੀਆ ਵਿੱਚ ਵਕੀਲ ਤੋਂ ਕੋਈ ਛੁਪਾਵੇ ਇੱਕ ਦਿਨ ਜੇਲ੍ਹ ਵਿੱਚ ਪੈਂਦਾ, ਡਾਕਟਰ ਤੋਂ ਛੁਪਾਵੇ ਇੱਕ ਦਿਨ ਰੋਗ ਭਿਆਨਕ ਬਣਦਾ, ਜੇ ਤੂੰ ਗੁਰੂ ਤੋਂ ਛੁਪਾ ਕੇ ਰੱਖੇਗਾ ਇਹ ਤੂੰ ਦਰਗਾਹ ਵਿੱਚ ਦਾਗੀ ਤੇ ਦੋਸ਼ੀ ਹੋ ਜਾਏਗਾ।
1: ਹਰ ਗਹਿ ਬੈਸਣ ਨਾਹੀਂ ਜਾਏ,
0: ਫਿਰ ਬੈਸਣ ਨੂੰ ਤੈਨੂੰ ਥਾਂ ਨਹੀਂ ਮਿਲੇਗੀ, ਬਿਲਕੁਲ ਥਾਂ ਨਹੀਂ ਮਿਲੇਗੀ। ਉਸ ਵਕਤ ਤੈਨੂੰ ਰਿਟਰਨ ਕਰ ਦਿੱਤਾ ਜਾਏਗਾ, ਮੋੜ ਦਿੱਤਾ ਜਾਏਗਾ, ਤੇਰੇ ਲਈ ਜੂਨ ਤਿਆਰ ਹੋਏਗੀ। ਫਿਰ ਕਈ ਜਨਮ ਪੈ ਕੀਟ ਪਤੰਗਾ, ਕਈ ਜਨਮ ਗਜ ਮੀਨ ਕਰੂੰਗਾ, ਤੇਰੇ ਲਈ ਸਜ਼ਾ ਤਿਆਰ ਹੋਏਗੀ, ਭੋਗਣੀ ਪਏ। ਮਹਾਰਾਜ ਨੇ ਇੱਕ ਬਸੰਤ ਰਾਗ ਅੰਦਰ ਸ਼ਬਦ ਆਇਆ, ਉਹ ਮੈਂ ਤੁਹਾਨੂੰ ਸ਼ਰਵਣ ਕਰਾ ਦਾ, ਧਿਆਨ ਨਾਲ ਸੁਣੇ। ਉੱਥੇ ਮਹਾਰਾਜ ਨੇ ਜ਼ਿਕਰ ਕੀਤਾ, ਬੰਦਾ ਉਹ ਬਜਾਏ ਦਾ ਅਰਥ ਹੈ ਹੰਕਾਰੀ ਬੜਾ ਹੁੰਦਾ। ਕਿਹੜੀ ਚੀਜ਼ ਵੇਖ ਕੇ? ਸਭ ਤੋਂ ਪਹਿਲਾਂ ਤਾਂ ਆਪਣਾ ਪਹਿਰਾਵਾ ਹੀ ਦੇਖ ਕੇ ਹੰਕਾਰੀ ਹੋ ਜਾਂਦਾ। ਸੋਹਣਾ ਬੜਾ, ਪੱਗ ਬੜੀ ਸੋਹਣੀ ਅੱਜ ਬੱਧ ਹੋਈ ਹੈ, ਅੱਜ ਤੇ ਬਹੁਤ ਸੋਹਣਾ ਦਾੜਾ ਲੱਗਦਾ, ਅੱਜ ਮੇਰਾ ਮੂੰਹ ਬੜਾ ਸੋਹਣਾ, ਅੱਜ ਮੈਂ ਕੱਪੜੇ ਬਹੁਤ ਸੋਹਣੇ ਪਾਏ ਨੇ। ਆਪਣੇ ਆਪ ਨੂੰ ਸ਼ੀਸ਼ੇ ਚ ਵੇਖ ਕੇ ਹੰਕਾਰੀ ਹੁੰਦਾ, ਘਰੋਂ ਨਿਕਲਦਾ, ਪਰਿਵਾਰ ਵੇਖਦਾ, ਹਵੇਲੀ ਵੇਖਦਾ, ਕਾਰਾਂ ਵੇਖਦਾ, ਹੰਕਾਰ ਵਿੱਚ ਰਹਿੰਦਾ। ਇੱਕ ਮੁਸਲਮਾਨ ਵਿਦਵਾਨ ਨੇ ਗੱਲ ਬੜੀ ਪਿਆਰੀ ਲਿਖੀ, ਕਹਿੰਦਾ ਇੱਕ ਦਿਨ ਬੜੀ ਟੌਰ ਕੱਢ ਕੇ ਸੋਹਣੇ ਕੱਪੜੇ ਪਾ ਕੇ ਹੰਕਾਰ ਵਿੱਚ ਤਣਿਆ, ਜਦੋਂ ਨਿਕਲਿਆ ਥੋੜਾ ਅੱਡੀਆਂ ਚੁੱਕ ਕੇ ਛਾਤੀ ਤਾਣ ਕੇ ਤੁਰ ਰਿਹਾ ਸੀ, ਲੋਕ ਮਿਲਦੇ ਸਨ, ਸੇਠ ਆਇਆ, ਸਲਾਮ ਹੋ ਰਹੀ ਸੀ, ਕੋਈ ਹੱਥ ਚੁੱਕ ਕੇ ਹੱਥ ਜੋੜ ਕੇ ਚੁੱਕਦਾ, ਕੋਈ ਸਲਾਮ ਕਰਦਾ, ਜਿਵੇਂ ਜਿਵੇਂ ਲੋਕ ਚੁੱਕ ਰਹੇ ਸਨ ਤਿਵੇਂ ਤਿਵੇਂ ਅੰਦਰ ਹੰਕਾਰ ਨਾਲ ਭਰਦਾ ਸੀ। ਪੈਰਾਂ ਵਿੱਚ ਉਹ ਪੰਜਾਬੀ ਜੁੱਤੀ ਪਾਈ ਸੀ, ਤੁਰਦਿਆਂ ਤੁਰਦਿਆਂ ਜ਼ਮੀਨ ਵੱਲ ਨਿਕਲ ਗਿਆ, ਉਸ ਜ਼ਮੀਨ ਵੱਲ ਜਿਹੜੀ ਸ਼ਮਸ਼ਾਨ ਘਾਟ ਵੱਲ ਪੈਂਦੀ ਸੀ। ਰਸਤੇ ਵਿੱਚ ਜਿੰਨੇ ਕੰਮ ਕਰਮਚਾਰੀ ਸਭ ਮੱਥਾ ਟੇਕ ਰਹੇ ਸਨ, ਬੰਦਾ ਫੁੱਲਦਾ ਗਿਆ ਹੰਕਾਰ ਨਾਲ ਤੁਰਦਿਆਂ ਤੁਰਦਿਆਂ, ਅਚਨਚੇਤ ਰੇਤੇ ਤੇ ਪੈਰ ਰੱਖ ਹੋ ਰਹੇ ਸਨ, ਭੁਲੇਖਾ ਪੈ ਗਿਆ, ਪੈਰ ਰੱਖਦਾ ਧਰਤੀ ਵੀ ਦਬਦੀ ਹੈ, ਪੈਰ ਰੱਖਦਾ ਤੇ ਧਰਤੀ ਵੀ ਦਬਦੀ ਹੈ। ਚਾਰ ਕਦਮ ਅੱਗੇ ਗਿਆ, ਇੱਕ ਕਿਸੇ ਮੁਰਦੇ ਦੀ ਹੱਡੀ ਜਿਹੜੀ ਸ਼ਮਸ਼ਾਨ ਘਾਟ ਵਿੱਚੋਂ ਕਿਸੇ ਤਰ੍ਹਾਂ ਰੁੜਦੀ ਰੁੜਦੀ ਠੋਕਰਾਂ ਵੱਜਦਿਆਂ ਰਸਤੇ ਵਿੱਚ ਆ ਗਈ ਸੀ, ਉਹਦੀ ਤਿੱਖੀ ਨੋਕ ਪੈਰ ਵਿੱਚ ਵੀ ਇੱਕਦਮ ਦਰਦ ਹੋਇਆ, ਤਣਿਆ ਹੋਇਆ ਸਰੀਰ ਬਿਲਕੁਲ ਢਿੱਲਾ ਪੈ ਕੇ ਪੈਰ ਫੜ ਕੇ ਬਹਿ ਗਿਆ, ਤਿੱਖੀ ਨੋਕ ਹੱਡੀ ਪੈਰ ਵਿੱਚੋਂ ਕੱਢੀ। ਉਹ ਵਿਦਵਾਨ ਲਿਖਦਾ ਇੰਜ ਲੱਗਾ ਜਿਵੇਂ ਪੈਰ ਵਿੱਚ ਵੱਜੀ ਮੁਰਦੇ ਦੀ ਹੱਡੀ ਬੋਲ ਪਈ ਹੋਵੇ। ਉਹਨੇ ਕੁਝ ਕਿਹਾ, ਇਹ ਭਾਵ ਸਮਝਿਓ, ਇੰਜ ਲੱਗਾ ਜਿਵੇਂ ਮੁਰਦੇ ਦੀ ਹੱਡੀ ਬੋਲ ਪਈ ਹੋਵੇ। ਉਹਨੇ ਇੰਜ ਕਿਹਾ ਉਸ ਹੰਕਾਰ ਵਿੱਚ ਤਣੇ ਬੰਦੇ ਨੂੰ, ਕਹਿੰਦਾ ਜਬ ਹਮ ਘਰ ਸੇ ਨਿਕਲੇ ਤੋ ਬੜੇ ਮਿਹਰਬਾਨ ਥੇ, ਇੱਕ ਤਰਫ ਬੀਆਬਾਨ ਇੱਕ ਤਰਫ ਕਬਰਸਥਾਨ ਥੇ, ਮੁਰਦੇ ਕੀ ਹੱਡੀ ਪਾਉਂ ਸੇ ਟਕਰਾਈ ਔਰ ਕਹਿਣੇ ਲਗੀ, ਅਰੇ ਮੀਆਂ ਜਰਾ ਧਿਆਨ ਸੇ ਚਲੋ ਕਭੀ ਹਮ ਵੀ ਇਨਸਾਨ ਥੇ। ਉਹ ਬੰਦਿਆ ਥੋੜਾ ਧਿਆਨ ਨਾਲ ਚੱਲ, ਕਦੇ ਮੈਂ ਵੀ ਇਨਸਾਨ ਸੀ, ਇਸ ਚਿਖਾ ਵਿੱਚ ਸੜ ਗਿਆ, ਹੱਡੀਆਂ ਰੁਲ ਰਹੀਆਂ। ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਬਚਨ ਕਹੇ, ਪਹਿਰਾਵਾ ਦੇਖੇ ਉਹ ਬਜਾਹੇ, ਇਹ ਸ਼ਬਦ ਸ਼ੁਰੂ ਹੋਏਗਾ ਭਗਤ ਰਵਿਦਾਸ ਜੀ ਦਾ, ਜਿੱਥੇ ਕਹਿਣਗੇ ਤੁਜੈ ਸੁਜੰਤਾ ਕਛੂ ਨਾਹੇ। ਉਹ ਬੰਦਿਆ ਤੈਨੂੰ ਸਮਝ ਨਹੀਂ ਆਉਂਦੀ, ਪਹਿਰਾਵਾ ਦੇਖੇ ਉਹ ਬਜਾਹੇ, ਆਪਣੀ ਟੌਰ ਪੈਸਾ ਪਦਾਰਥ ਘਰ ਮਹਿਲ ਵੇਖ ਕੇ ਹੰਕਾਰ ਵਿੱਚ ਆ ਜਾਂਦਾ। ਅੱਗੇ ਸਾਹਿਬ ਨੇ ਗੱਲ ਕਹੀ, ਕਹਿਣ ਲੱਗੇ ਹੰਕਾਰ ਵਿੱਚ ਆਉਣ ਵਾਲਿਆ, ਪਹਿਰਾਵਾ ਦੇਖੇ ਉਹ ਬਜਾਹੇ, ਗਰਭਵਤੀ ਕਾ ਨਾਹੀ ਠਾਓ। ਹੰਕਾਰ ਵਿੱਚ ਚੱਲਣ ਵਾਲਿਆ ਤੈਨੂੰ ਦਰਗਾਹ ਵਿੱਚ ਥਾਂ ਨਹੀਂ ਮਿਲੇਗਾ, ਦਰਗਾਹ ਬੈਸਣ ਨਾਹੀਂ ਜਾਏ, ਗਰਭਵਤੀ ਕਾ ਨਾਹੀਂ ਠਾਓ। ਅਗਲੀ ਗੱਲ ਕਹੀ, ਤੇਰੀ ਗਰਦਨ ਉੱਪਰ ਲਵੇ ਕਾਉ, ਕਾਉ ਦਾ ਅਰਥ ਹੈ ਕੌ, ਤੇਰੀ ਗਰਦਨ ਦੇ ਉੱਪਰ ਬਹਿ ਕੇ ਮੌਤ ਦਾ ਕਾਂ ਕੁਰਲਾ ਰਿਹਾ, ਜਿੱਦਣ ਹੁਕਮ ਹੋਣਾ ਇਹਨੇ ਝਪਟ ਮਾਰ ਕੇ ਜਿੰਦ ਕੱਢ ਲੈਣੀ, ਕਾਂ ਤੇਰੇ ਸਿਰ ਤੇ ਘੁੰਮਦਾ। ਕਹਿਣ ਲੱਗੇ

0: ਐ ਬਾਵਲੇ ਮੂਰਖ ਮਨੁੱਖ ਕਿਉਂ ਗਰਵ ਕਰਦਾ ਹੈ, ਤੇਰਾ ਮਾਣ ਕਿਹੜੀ ਚੀਜ਼ ਦਾ ਹੈ। ਅਗਲੀ ਗੱਲ ਸੁਣਿਓ, ਕਹਿੰਦੇ ਜੈਸੇ ਭਾਦੋਂ ਥੰਮ ਰਾਜ, ਤੂੰ ਤਿਸ ਤੇ ਖਰੀ ਉਤਾਵਲੀ। ਭਾਦੋਂ ਦੇ ਮਹੀਨੇ ਜਦੋਂ ਤਪਸ਼ ਪੈਂਦੀ ਹੈ, ਧਰਤੀ ਵਿੱਚੋਂ ਮੀਂਹ ਪੈਣ ਤੋਂ ਬਾਅਦ ਧੁੱਪ ਪੈਂਦੀ ਤੇ ਖੁੰਬਾਂ ਫੁੱਟਦੀਆਂ ਨੇ, ਖੁੰਬਾਂ ਪਿੰਡਾਂ ਵਾਲੇ ਜਾਣਦੇ ਨੇ। ਜਦੋਂ ਉਹ ਖੁੰਬ ਨਿਕਲਦੀ ਹੈ, ਬੜੀ ਮੋਟਾ ਰੂਪ ਨਿਕਲਦਾ, ਬੜੀ ਚਮਕਦੀ ਹੈ ਧੁੱਪ ਵਿੱਚ। ਤੇ ਮਹਾਰਾਜ ਨੇ ਕਿਹਾ, ਉਹ ਖੁੰਬ ਜਿਹੜੀ ਧਰਤੀ ਚੋਂ ਭਾਦੋਂ ਦੇ ਮਹੀਨੇ ਉੱਗੀ, ਉਹਦਾ ਤਾਂ ਕੋਈ ਨਾ ਕੋਈ ਟਾਈਮ ਹੈ। ਵੇਖਣ ਵਾਲੇ ਕਹਿ ਸਕਦੇ ਨੇ 5 ਘੰਟੇ ਰਹਿ ਗਈ, 8 ਘੰਟੇ ਰਹਿ ਗਈ, ਉਹ 5-6 ਘੰਟਿਆਂ ਬਾਅਦ ਮੁਰਝਾ ਜਾਂਦੀ ਹੈ। ਉਹਦਾ ਤਾਂ ਕੋਈ ਟਾਈਮ ਰੱਖਿਆ ਜਾ ਸਕਦਾ ਕਿ 5-7 ਘੰਟੇ ਇਹਦੀ ਉਮਰ ਹੈ। ਹੰਕਾਰ ਵਿੱਚ ਤੁਰਨ ਵਾਲਿਆ, ਤੇਰਾ ਤੇ ਪਲ ਦਾ ਵਿਸਾ ਨਹੀਂ, ਤੂੰ ਤੇ ਖੁੰਬ ਤੋਂ ਵੀ ਪਹਿਲਾਂ ਜਾਣਾ। ਖੁੰਬ ਤੇ ਅਜੇ 5-7 ਘੰਟੇ ਗਰੰਟੀ ਹੈ ਉਹਦੀ, ਜਿਹੜੀ ਭਾਦੋਂ ਦੇ ਮਹੀਨੇ ਉੱਗੀ, ਉਹ 5-7 ਘੰਟੇ ਗਰੰਟੀ ਹੈ ਰਹਿ ਸਕਦੀ, ਤੇਰੀ ਤੇ ਇੱਕ ਪਲ ਦੀ ਗਰੰਟੀ ਨਹੀਂ। ਸਾਹ ਆਇਆ ਤੇ ਤੂੰ ਦਮ ਆਇਆ ਤੇ ਆਦਮੀ ਹੈ, ਨਾ ਆਇਆ ਤੇ ਮੁਰਦਾ ਮਿੱਟੀ। ਉੱਥੇ ਮਹਾਰਾਜ ਨੇ ਕਿਹਾ, ਤੂੰ ਕਾਹੇ ਗਰਬੈ ਬਾਬਲੀ, ਜੈਸੇ ਭਾਦੋਂ ਖੁੰਬ ਰਾਜ, ਤੂੰ ਤਿਸਤੇ ਖਰੀ ਉਤਾਬਲੀ। ਮਹਾਰਾਜ ਫਿਰ ਕਰਨਾ ਕੀ ਚਾਹੀਦਾ? ਕਹਿਣ ਲੱਗੇ, ਸਾਧੂ ਦੀ ਸੰਗਤ ਵਿੱਚ ਜਾ। ਜੇ ਤੂੰ ਸਾਧੂ ਕੋਲ ਚਲਾ ਗਿਆ, ਗੁਰੂ ਕੋਲ ਚਲਾ ਗਿਆ, ਤੇ ਗੁਰੂ ਇੱਕ ਕੰਮ ਕਰੇਗਾ, ਹੰਕਾਰ ਵਿੱਚ ਕੀਤੇ ਹੋਏ ਪਾਪ ਤੇਰੇ ਮਿਟੇ, ਪਾਪ ਸਭ ਕੋਟ ਕੋਟ, ਸਾਧੂ ਕੀ ਜੋਲੇ ਓਟ, ਗੁਰੂ ਦੀ ਓਟ ਲਈ ਤੇਰੇ ਕਰੋੜਾਂ ਪਾਪ ਨਾਸ਼ ਕਰ ਦੇਗਾ। ਕਹਿ ਰਵਿਦਾਸ ਜੋ ਜਪੈ ਨਾਮ, ਤਿਸ ਜਾਤ ਨਾ ਜਨਮ ਨਾ ਜੋਨ ਕਾਮ। ਨਾ ਤੂੰ ਜਾਤ ਜਨਮ ਜੋਨ ਕੁਝ ਨੀ ਕਿਸੇ ਪਾਏਗਾ, ਗੁਰੂ ਦਾ ਨਾਮ ਜਪਿਆ ਕਰ। ਜਿੱਦਣ ਗੁਰੂ ਦੀ ਸੰਗਤ ਵਿੱਚ ਗਿਆ, ਨਾਮ ਜਪਾ ਕੇ ਤੇਰੇ ਕਰੋੜਾਂ ਪਾਪ ਨਾਸ਼ ਕਰ। ਅੱਜ ਮਹਾਰਾਜ ਜੀ ਬਖਸ਼ਿਸ਼ ਕਰਦੇ, ਜਿਹੜਾ ਦਾਗੀ ਤੇ ਦੋਸ਼ੀ ਹੋਏਗਾ, ਦਰਗਾਹ ਵਿੱਚ ਉਹਨੂੰ ਥਾਂ ਨਹੀਂ ਮਿਲੇਗੀ, ਉਸੇ ਵਕਤ ਰਿਟਰਨ ਉਹਨੂੰ ਧਰਤੀ ਤੇ ਦੁੱਖਾਂ ਲਈ ਭੇਜ ਦਿੱਤਾ ਜਾਏਗਾ। ਮਹਾਰਾਜ ਜੀ ਬਖਸ਼ਿਸ਼ ਕਰਦੇ, ਫਿਰ ਆਸ ਕੀ ਹੈ? ਹੁਣ ਆਖਰ ਤੇ ਕਹਿੰਦੇ, ਨਿਰਾਸ਼ ਨਾ ਹੋ ਜਾਈ, ਹੰਕਾਰ ਕੀਤਾ, ਰੋਗ ਲੱਗਾ, ਦਾਗੀ ਹੋਇਆ, ਕੋਈ ਦੋਸ਼ ਲੱਗਾ ਤੇਰੇ ਸਿਰ ਤੇ, ਉਹ ਨਿਰਾਸ਼ ਨਾ ਹੋ ਜਾਈ। ਅੱਜ ਆਪਣੇ ਕਰੋੜਾਂ ਪਾਪ ਗੁਰੂ ਕੋਲ ਲੈ ਕੇ ਅੱਗੇ ਤੋਂ ਤੋਬਾ ਕਰਦੇ ਨਹੀਂ ਕਰਾਂਗਾ, ਜਾਂ ਗੁਰੂ ਤੇਰੇ ਕਰੋੜਾਂ ਪਾਪਾਂ ਦੀ ਜ਼ਿੰਮੇਵਾਰੀ ਚੁੱਕ ਲਏਗਾ। ਬਸ ਸ਼ਰਤ ਹੈ ਕਿ ਗਾਂਹ ਤੋਂ ਚੋਰ ਨਾ ਕਰੀ, ਕਿਉਂਕਿ ਚੋਰ ਕੀ ਹਮਾ ਭਰੇ ਨਾ ਕੋਏ, ਚੋਰ ਕੀਆ ਚੰਗਾ ਕਿਉਂ ਹੋਏ। ਅੱਜ ਤੂੰ ਗੁਰੂ ਤੋਂ ਚੋਰੀ ਚੋਰੀ ਬਹੁਤ ਕੁਝ ਕਰ ਲੈਂਦਾ, ਤੇਰੀ ਹਮਾ ਨੀ ਭਰੀ ਜਾਣੀ, ਜਾਂ ਅੱਗੇ ਤੋਂ ਕਹਿ ਦਾਤਾ ਤੇਰੇ ਤੋਂ ਚੋਰੀ ਕੁਝ ਨੀ ਕਰਾਂਗਾ, ਗੁਰੂ ਤੇਰੇ ਨਾਲ ਖੜਾ, ਕਰੋੜਾਂ ਪਾਪਾਂ ਦੀ ਜ਼ਿੰਮੇਵਾਰੀ। ਅੱਜ ਮਹਾਰਾਜ ਕਹਿੰਦੇ, ਨਿਰਾਸ਼ ਨਾ ਹੋਈ, ਹੁਣ ਤੇਰੇ ਤੇ ਕਿਰਪਾ ਹੋ ਸਕਦੀ ਹੈ।
1: ਕਰਮ ਮਿਲੈ ਆਖਣ ਤੇਰਾ ਨਾਉ,
0: ਜੇ ਤੇਰੇ ਤੇ ਕਰਮ ਬਖਸ਼ਿਸ਼ ਹੋ ਗਈ, ਕਰਮ ਮੀਨੰ ਕਿਰਪਾ, ਜੇ ਕਿਰਪਾ ਬਖਸ਼ਿਸ਼ ਨਦਰ ਹੋ ਗਈ, ਤਾਂ ਗੁਰੂ ਨੇ ਤੇਰੇ ਕੋਲੋਂ ਆਪੇ ਅਖਵਾ ਲੈਣਾ ਨਾਮ, ਸਤਨਾਮ ਸ੍ਰੀ ਵਾਹਿਗੁਰੂ। ਫਿਰ ਇਹਦੇ ਨਾਲ ਤੈਨੂੰ ਕੀ ਮਿਲੇਗਾ?
1: ਲਗ ਤਰਣਾ ਹੋਰ ਨਹੀਂ ਥਾਉ,
0: ਹੋਰ ਕੋਈ ਥਾਂ ਨਹੀਂ ਤੇਰੇ ਬਚਣ ਦਾ, ਇੱਕੋ ਹੀ ਰਸਤਾ। ਗੁਰੂ ਨੇ ਕਰਮ ਨਦਰ ਕਰ ਦਿੱਤੀ, ਤੂੰ ਸਰੈਂਡਰ ਕਰ, ਗੁਰੂ ਨਦਰ ਕਰਕੇ ਤੈਨੂੰ ਨਾਮ ਜਪਾਏਗਾ, ਔਰ ਥੋੜਾ ਜਪਿਆ ਨਾਮ ਵੀ ਤੈਨੂੰ ਦਰਗਾਹ ਵਿੱਚ ਛਡਾ ਦੇਗਾ। ਇਹ ਗੁਰੂ ਦੀ ਜ਼ਿੰਮੇਵਾਰੀ ਹੈ। ਜਦੋਂ ਜਾਮਣੀ ਭਰੀ ਜਾਂਦੀ ਹੈ, ਉੱਥੇ ਲਿਖੇ ਨਹੀਂ ਪੁੱਛੇ ਜਾਂਦੇ, ਪਰ ਉਹਦੇ ਵਾਸਤੇ ਤੈਨੂੰ ਕਹਿਣਾ ਪੈਣਾ, ਮੈਂ ਨਾਹੀ ਕਸ਼ਹੋ ਨਾਹੀ ਕਿਸ਼ਾਹੇ ਨਾ ਮੋਰਾ, ਅਸਰ ਲੱਜਾ ਰੱਖ ਲਿਓ ਸਦਨਾ ਜਨ ਤੋਰਾ। ਇੱਕ ਕਸਾਈ ਵੀ ਰੱਬ ਵਿੱਚ ਭੇਦ ਹੁੰਦਾ, ਕਿੱਥੇ ਬੱਕਰੇ ਵੱਢਣ ਵਾਲੇ ਕਸਾਈ ਨੂੰ ਚੁੱਕ ਕੇ ਗੁਰੂ ਗ੍ਰੰਥ ਸਾਹਿਬ ਵਿੱਚ ਬਿਠਾ ਦਿੱਤਾ, ਇੱਕੋ ਹੀ ਕਾਰਨ ਹੈ, ਉਹ ਨਾਮ ਨੇ ਬਿਠਾਇਆ। ਜਿੱਦਣ ਕੋਈ ਅੰਦਰੋਂ ਸਰੈਂਡਰ ਕਰਕੇ ਕਹਿੰਦਾ ਕਿ ਮੇਰਾ ਮੁੱਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਅੱਜ ਮਹਾਰਾਜ ਨੇ ਕਿਹਾ ਇਹੀ ਰਸਤਾ ਤੈਨੂੰ ਤਾਰਨ ਦਾ ਹੈ।
1: ਜੇ ਕੋ ਡੁੱਬੈ ਫਿਰ ਹੋਵੇ ਸਾਰ,
0: ਜਿਹੜਾ ਤਰਨ ਦੀ ਕੋਸ਼ਿਸ਼ ਕਰ ਰਿਹਾ, ਹੱਥ ਪੈਰ ਮਾਰਦਾ ਮੈਂ ਲੰਘ ਜਾਂਦਾ, ਉਹਨੂੰ ਨਿਜੇ ਗੁਰੂ ਤਾਰਦਾ। ਜਿਹੜਾ ਆਪਣੇ ਆਪ ਨੂੰ ਕਵੇ ਮੇਰੇ ਚ ਸਮਰੱਥਾ ਹੀ ਨਹੀਂ ਤਰਨ, ਆਪਣਾ ਆਪ ਛੱਡ ਦੇ ਗੁਰੂ ਤੇ, ਜਿੱਦਣ ਡੁੱਬੇਗਾ ਗੁਰੂ ਤੇਰੀ ਸਾਰ ਲਏਗਾ, ਤੇਰੀ ਸੰਭਾਲ ਕਰੇਗਾ। ਆਪਣੀ ਕੋਸ਼ਿਸ਼ ਯਤਨ ਅਕਲ ਛੱਡ ਦੇਈ, ਹੱਥ ਜੋੜ ਕੇ ਕਹਿੰਦਾ ਤਾ ਮੇਰੀ ਮਤ ਥੋੜੀ, ਮੇਰੇ ਕੋਲ ਇੰਨੀ ਅਕਲ ਮਤ ਨਹੀਂ, ਮਹਾਰਾਜ ਮੇਰੀ ਮਤ ਥੋੜੀ ਹੈ, ਆਪੇ ਸਿਰ ਤੇ ਹੱਥ ਰੱਖ ਕੇ ਕਿਰਪਾ ਕਰ ਦਿਓ। ਫਿਰ ਗੁਰੂ ਅੱਗੇ ਸਮਰਪਣ ਕਰ, ਤੇ ਮਹਾਰਾਜ ਕਹਿੰਦੇ ਉਹ ਤੈਨੂੰ ਸੰਭਾਲ ਕਰੇਗਾ। ਇੱਕ ਬੇਨਤੀ ਸੁਣ ਲਿਓ, ਸਮਾਂ ਸਮਾਪਤ ਹੋ ਗਿਆ, ਧਿਆਨ ਨਾਲ। ਭਾਈ ਗੁਰਦਾਸ ਸਾਹਿਬ ਨੇ ਜ਼ਿਕਰ ਕੀਤਾ ਦੀਵੇ ਦਾ ਇਸ਼ਕ ਕਰਕੇ ਪਤੰਗਾ ਆਉਂਦਾ ਉਸਾੜ ਦਿੰਦਾ, ਪਰ ਉਹਦੀ ਪ੍ਰੀਤ ਬੜੀ ਕਾਬਿਲ ਹੈ। ਦੂਜੀ ਗੱਲ, ਮੱਛੀ ਪਾਣੀ ਨਾਲ ਪ੍ਰੀਤ ਕਰਦੀ ਹੈ, ਬਦਲੇ ਚ ਪਾਣੀ ਕੁਝ ਨਹੀਂ ਦਿੰਦਾ। ਰਹੀਮ ਨੇ ਇੱਕ ਥਾਂ ਤੇ ਦੁਆ ਲਿਖਿਆ, ਪੰਛੀ ਤੇ ਉੜ ਜਾਂਦੇ ਨੇ, ਪਾਣੀ ਸੁੱਕ ਜਾਏ ਕਿਸੇ ਤਲਾਬ ਵਿੱਚ, ਪੰਛੀ ਉੜ ਜਾਂਦੇ ਨੇ ਕਿਤੇ ਹੋਰ ਚਲੇ ਜਾਣਗੇ, ਉਹ ਦੱਸੋ ਮੱਛੀ ਕਿੱਥੇ ਜਾਵੇ, ਉਹਨੂੰ ਕਿਹੜਾ ਖੰਭ ਲੱਗੇ ਨੇ, ਉਹ ਵਿਚਾਰੀ ਵਿੱਚ ਤੜਫ ਜਾਂਦੀ, ਉਹ ਮਰਦੀ ਹੈ। ਉਹਦੀ ਪ੍ਰੀਤ ਦੀ ਗੱਲ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਆਈ, ਪਰ ਬਦਲੇ ਵਿੱਚ ਪਾਣੀ ਕੁਝ ਨਹੀਂ ਦਿੰਦਾ। ਸਿੱਖਾ, ਕਿਤੇ ਗੁਰੂ ਨਾਲ ਤੂੰ ਪ੍ਰੀਤ ਕਰਕੇ ਵੇਖ, ਉਹ ਬਾਕੀ ਪ੍ਰੀਤਾਂ ਦੁਖਦਾਈ ਨੇ, ਤਾਂ ਵੀ ਮੱਛੀਆਂ ਤੇ ਭੌਰੇ ਔਰ ਪਤੰਗੇ ਪ੍ਰੀਤ ਕਰਦੇ ਨੇ, ਤੇਰੀ ਪ੍ਰੀਤ ਸੁਖਦਾਈ ਹੈ, ਕਰਕੇ ਵੇਖਿਆ ਕਰ, ਇਹ ਪ੍ਰੀਤ ਕਦੇ ਤੈਨੂੰ ਦੁੱਖ ਨਹੀਂ ਦੇਗੀ। ਤੂੰ ਇੱਕ ਕਦਮ ਗੁਰੂ ਵੱਲ ਤੁਰੇਗਾ, ਗੁਰੂ ਕਰੋੜਾਂ ਕਦਮ ਅੱਗੇ ਹੋ ਜਾਏਗਾ। ਦੀਪਕ ਪੈ ਆਵਤ ਪਤੰਗ ਪ੍ਰੀਤ ਰੀਤ ਲੱਭ, ਦੀਪਕ ਪ੍ਰੀਤ ਮਿਲੈ ਜਾ ਰਹੇ, ਅਲ ਚਲ ਆਵਦ ਕਵਲ ਪੈ ਸਨੇਹ ਕਰ, ਕਮਲ ਸੰਪਟ ਬਾਂਧ ਪ੍ਰਾਣ ਪਰ ਹਾਰ ਹੈ, ਮਨ ਵਚ ਕ੍ਰਮ ਜਲ ਮੀਨ ਲਿਵ ਲੀਨ ਗਤ, ਬਿਸ਼ਰਤ ਰਾਖ ਨ ਸਤਤ ਗੈ ਡਾਰ ਹੈ, ਦੁਖਦਾਈ ਪ੍ਰੀਤ ਕੈ ਪ੍ਰਤੀਤ ਕੈ ਮਰੈ ਨਾ ਟਰੈ, ਗੁਰਸਿੱਖ ਸੁਖਦਾਈ ਪ੍ਰੀਤ ਕਿਉਂ ਵਿਸਾਰ। ਤੇਰੀ ਤੇ ਸੁੱਖਾਂ ਵਾਲੀ ਪ੍ਰੀਤ ਹੈ, ਤੂੰ ਇੱਕ ਕਦਮ ਆਉਂਦਾ, ਗੁਰੂ ਕਰੋੜਾਂ ਕਦਮ ਅੱਗੇ ਹੁੰਦਾ, ਫਿਰ ਤੂੰ ਕਿਉਂ ਨੀ ਗੁਰੂ ਵੱਲ ਤੁਰਦਾ? ਪ੍ਰੀਤ ਕਰਕੇ ਵੇਖ, ਜਿਹੜੇ ਨਿਪਾਣੇ ਨਿਮਾਣੇ ਤੇ ਨਿਤਾਣੇ ਹੋ ਗਏ, ਕਲਗੀ ਤਰ ਦਸ਼ਮੇਸ਼ ਪਿਤਾ ਸੱਚੇ ਪਾਤਸ਼ਾਹ ਦੇ ਮਹਿਲ, ਮਾਤਾ ਸੁੰਦਰ ਕੌਰ ਜੀ ਦੇ ਕੋਲ ਕਿਸੇ ਨੇ ਇੱਕ ਬੱਚਾ ਛੱਡ ਦਿੱਤਾ। ਮਹਾਰਾਜ ਗਰੀਬ ਆ, ਪਾਲਿਆ ਨੀ ਜਾਣਾ, ਔਰ ਜਦੋਂ ਛੱਡ ਦਿੱਤਾ ਉਹ ਬੱਚਾ, ਮਾਂ ਨੇ ਪਾਲਿਆ, ਉਹਨੂੰ ਕੀਰਤਨ ਸਿਖਾਇਆ, ਉਹਨੂੰ ਗੁਣ ਸਿਖਾਏ। ਇੱਕ ਸਮਾਂ ਆਇਆ ਜਿੱਦਣ 16 ਸਾਲ ਦਾ ਕਰਕੇ ਉਹਨੂੰ ਸਿੱਖ ਕੌਮ ਦੇ ਇੱਕ ਬਹੁਤ ਵੱਡੇ ਜਰਨੈਲ ਜੋਧੇ ਤੇ ਨਾਮ ਰਸੀਏ ਦੇ ਕੋਲ ਛੱਡ ਦਿੱਤਾ, ਔਰ ਕਿਹਾ ਇਸ ਦਾ ਖਿਆਲ ਰੱਖਣਾ ਬੇਟਾ। ਨਾਲ ਹੁਕਮਨਾਮਾ ਦਿੱਤਾ, ਮਾਤਾ ਸੁੰਦਰ ਕੌਰ ਜੀ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੋਂ ਬਾਅਦ ਪੰਥ ਦੀ ਅਗਵਾਈ ਵੀ ਕੀਤੀ। ਅਨੇਕਾਂ ਹੁਕਮਨਾਮੇ ਅੱਜ ਮਾਤਾ ਸੁੰਦਰ ਕੌਰ ਜੀ ਦੇ ਮਿਲਦੇ ਨੇ। ਔਰ ਜਦੋਂ ਉਸ ਬੱਚੇ ਨੂੰ ਛੱਡ ਦਿੱਤਾ, ਕਿਹਾ ਖਿਆਲ ਰੱਖਿਓ ਇਹ ਸਾਡਾ ਬੱਚਾ ਹੈ, ਬੜੇ ਪਿਆਰ ਨਾਲ ਪਾਲਿਆ। ਮੈਂ ਅੱਗੇ ਵੀ ਇੱਕ ਵਾਰ ਬੇਨਤੀ ਕੀਤੀ, ਦਿੱਲੀ ਰਹਿਣ ਕਰਕੇ ਉਹ ਹਿੰਦੀ ਬੋਲਦਾ ਸੀ, ਉਹਨੇ ਬੋਲਦਿਆਂ ਬੋਲਦਿਆਂ ਹਮ ਤੋ ਤੁਮ ਤੋ ਕਹਿਣਾ ਖਾਲਸਿਆਂ ਨੇ ਮਖੌਲ ਕੀਤਾ। ਇੱਕ ਦਿਨ ਰੋ ਕੇ ਕਹਿੰਦਾ ਜਥੇਦਾਰ ਨੂੰ ਹੱਥ ਜੋੜ ਕੇ, ਨਵਾਬ ਕਪੂਰ ਸਿੰਘ ਜੀ ਹੁਰਾਂ, ਕਹਿਣ ਲੱਗਾ ਜਥੇਦਾਰ ਜੀ, ਮੈਨੂੰ ਤੇ ਘਰ ਹੀ ਭੇਜ ਦਿਓ ਜਾਂ ਮਾਤਾ ਸੁੰਦਰ ਕੌਰ ਜੀ ਕੋਲ ਭੇਜ, ਮੈਨੂੰ ਤੇ ਕਿਤੇ ਹੋਰ ਛੁੱਟੀ ਦੇ ਦਿਓ, ਇਹ ਮੈਨੂੰ ਮਖੌਲ ਕਰਦੇ ਨੇ, ਮੈਨੂੰ ਮਜ਼ਾਕ ਕਰਦੇ ਨੇ। ਤੇ ਨਵਾਬ ਕਪੂਰ ਸਿੰਘ ਨੇ ਬਾਹੋਂ ਫੜ ਕੇ ਕਿਹਾ, ਅੱਖਾਂ ਵਿੱਚ ਅੱਖਾਂ ਪਾ ਕੇ, ਓਏ ਬੱਚੇ, ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਖਾਲਸੇ ਨੇ, ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਾਜਿਆ ਖਾਲਸਾ, ਇਹਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਸੀ, ਇਹਨਾਂ ਹੀ ਕੀ ਕਿਰਪਾ ਤੇ ਸਜੇ ਹਮ ਹੈ, ਨਹੀਂ ਮੋਸੇ ਗਰੀਬ ਕਰੋੜ ਪਰੇ, ਇਹਦੇ ਮਜ਼ਾਕ ਮਖੌਲ ਦਾ ਗੁੱਸਾ ਨਾ ਕਰੀ, ਇਸ ਖਾਲਸੇ ਨੇ ਮੇਰੇ ਵੱਲ ਵੇਖ, ਘੋੜਿਆਂ ਦੀ ਲਿੱਦ ਚੁੱਕਣ ਵਾਲੇ ਨੂੰ ਨਵਾਬੀ ਦੇ ਦਿੱਤੀ, ਓਏ ਤੂੰ ਮਨ ਨੀਵਾਂ ਰੱਖ ਕੇ ਇਸ ਖਾਲਸਾ ਪੰਥ ਦੀ ਸੇਵਾ ਕਰੀ, ਤੈਨੂੰ ਪਤਾ ਨੀ ਕੀ ਦੇ ਦੇਗਾ। ਪਰਤ ਕੇ ਕਿਰਪਾ ਹੋਈ, ਉਸੇ ਬੱਚੇ ਨੂੰ ਖਾਲਸਾ ਪੰਥ ਨੇ ਬਹੁਤ ਵੱਡੀ ਪਦਵੀ ਦਿੱਤੀ, ਕੱਲੇ ਨਵਾਬ ਦੀ ਨਹੀਂ, ਖਾਲਸਾ ਪੰਥ ਨੇ ਫਿਰ ਪਦਵੀ ਦਿੱਤੀ ਸੁਲਤਾਨ ਨੇ ਉਲ ਕੌਮ ਨਵਾਬ ਜੱਸਾ ਸਿੰਘ ਅਲੂਵਾਲ, ਐਡੀ ਵੱਡੀ ਪਦਵੀ ਦਿੱਤੀ। ਇਹ ਸਭ ਕੁਝ ਮਾਂ ਸੁੰਦਰ ਕੌਰ ਜੀ ਦੀ ਅਸੀਸ ਸੀ। ਅਰਦਾਸ ਕਰਿਓ ਕਲਗੀਧਰ ਪਾਤਸ਼ਾਹ, ਇਹ ਗੁਰੂ ਰਾਮਦਾਸ ਸੱਚੇ ਪਾਤਸ਼ਾਹ, ਸਾਡੇ ਸੀਸ ਤੇ ਹੱਥ ਰੱਖੋ, ਅਸੀਂ ਤੁਹਾਡੀ ਕਿਰਪਾ ਨਜ਼ਰ ਲੈ ਸਕੀਏ, ਫਿਰ ਗੁਰੂ ਸਾਰੇ ਦੁੱਖਾਂ ਰੋਗਾਂ ਦੀ ਤੇ ਗੁਨਾਹਾਂ ਦੀ ਜ਼ਿੰਮੇਵਾਰੀ ਲੈ ਲੈਂਦੇ ਹਨ।
2: ਨਾਨਕ ਸਾਚਾ ਸਰਬ ਦਾਤਾਰ,
0: ਫਿਰ ਜਦੋਂ ਕੋਈ ਡੁੱਬਦਾ ਉਹਦੀ ਸੰਭਾਲ ਵੀ ਕਰਦਾ, ਉੱਤੇ ਸਿਲੰਡਰ ਕਰਦਾ, ਆਪਣੇ ਆਪ ਨੂੰ ਸਮਰਪਣ ਕਰਦਾ। ਨਾਨਕ ਸਾਚਾ ਸਰਬ ਦਾਤਾਰ, ਉਹ ਬਹੁਤ ਵੱਡਾ ਦਾਤਾ ਹੈ, ਉਹ ਦਿਆਲੂ ਹੈ, ਸਾਡੇ ਔਗਣਾਂ ਤੇ ਤਰਸ ਕਰ ਸਕਦਾ। ਗੁਰੂ ਰਾਮਦਾਸ ਸਾਹਿਬ ਜੀ ਦੇ ਚਰਨਾਂ ਵਿੱਚ ਝੋਲੀ ਅੱਡ ਕੇ ਅਰਦਾਸ ਕਰਿਆ ਕਰੋ, ਮਹਾਰਾਜ ਔਗਣਾਂ ਨਾਲ ਭਰੇ ਆ, ਤੁਸੀਂ ਕਿਰਪਾ ਨਦਰ ਪਾ ਦਿਓ, ਹਮ ਅਵਗਣ ਭਰੇ। ਇੱਕ ਬੇਨਤੀ ਮੈਂ ਕਰਾਂਗਾ ਸਾਧ ਸੰਗਤ, ਹਰਿਮੰਦਰ ਸਾਹਿਬ ਦੀ ਸਰੋਵਰ ਦੀ ਪਰਿਕਰਮਾ ਵਿੱਚ ਕੋਈ ਵੀ ਸਿੱਖ ਬੋਲ ਕੇ ਗੱਲਾਂ ਕਰਕੇ ਨਾ ਤੁਰੇ, ਜਿੰਨਾ ਚਿਰ ਪਰਿਕਰਮਾ ਕਰਨੀ ਅੰਦਰ ਧੰਨ ਗੁਰੂ ਰਾਮਦਾਸ, ਧੰਨ ਗੁਰੂ ਰਾਮਦਾਸ ਕਿਹੋ। ਇਹ ਕੋਈ ਛੋਟਾ ਸਥਾਨ ਨਹੀਂ, ਇੱਥੋਂ ਡਾਇਰੈਕਟ ਦੁਨੀਆਂ ਦਾ ਸੰਚਾਲਨ ਚੱਲਦਾ, ਡਾਇਰੈਕਟ ਹੀਥਰੋ ਹਵਾਈ ਅੱਡੇ ਤੇ, ਹੀਥਰੋ ਹਵਾਈ ਅੱਡਾ ਇੰਗਲੈਂਡ, ਉੱਥੇ ਇੱਕ ਗੋਰੀ ਕੰਮ ਕਰ ਰਹੀ ਸੀ, ਉਹਦੇ ਪਲੇਟ ਲੱਗੀ ਸੀ, ਉਹਦਾ ਨਾਮ ਸੀ ਮਿਸ ਜੀਨ। ਜਦੋਂ ਨੇ ਸਿੱਖ ਨੂੰ ਵੇਖਿਆ, ਮਿਸਟਰ ਸਿੰਘ ਕਿੱਥੇ ਚੱਲੇ ਹੋ, ਇੱਕ ਪੁਸਤਕ ਵਿੱਚ ਜ਼ਿਕਰ ਆਇਆ ਹਰਿਮੰਦਰ ਦਰਸ਼ਨ ਦੇ, ਤਾਂ ਉਹਨੇ ਪੁੱਛਿਆ ਕਿੱਥੇ ਚੱਲੇ ਹੋ, ਉਹਨੇ ਕਿਹਾ ਇੰਡੀਆ, ਉਹਨੇ ਕਿਹਾ ਅੰਮ੍ਰਿਤਸਰ ਜਾਓਗੇ, ਤੇ ਸਿੰਘ ਨੇ ਕਿਹਾ ਹਾਂ ਜੀ, ਪਹਿਲਾਂ ਉਤਰਦਿਆਂ ਸਾਰ ਮੈਂ ਹਰਿਮੰਦਰ ਸਾਹਿਬ ਜਾਣਾ, गोरी दी अखां विच वराग आ गया। उस अंग्रेज ने अंग्रेज औरत ने कहा मेरी भी नमस्कार गुरु रामदास साहब जी दे चरणां विच कर दिओ। सिख दा हिरदा चुक गया, कोई मेरे अंदर इन्ना चाओ नहीं जिन्ना इहदे अंदर चाओ बने। ओदियां बातां तों इंज लगदा सी सत्कार उन्हें हिथरो हवाई हवाई अड्डे इंग्लैंड ते दित्ता है। इंज लगदा सी उस बंदे नूं जिवें मैं ते अजे 10-12 घंटिया नूं पहुंचना है, पर इस बीबी दा दित्ता सत्कार जिवें हुणे गुरु रामदास साहिब दे चरणां चला गया। ओह 12 घंटिया बाद पहुंचे हरिमंदर साहिब, इत्थे दर्शनी ड्योढ़ी विच रो पिया। पता क्यों? जदों उन्हें सामने नजर मारी ओदियां अखां नूं इह दिसिया जिहड़ी अंग्रेज औरत हिथरो हवाई अड्डे इंग्लैंड मिली सी ਉਹ ਮੇਰੇ ਤੋਂ ਪਹਿਲਾਂ ਗੁਰੂ ਰਾਮਦਾਸ ਸਾਹਿਬ ਦੇ ਚਰਨਾਂ ਜਿਵੇਂ ਥੱਟੇ ਗਈ, ਮੇਰੇ ਤੋਂ ਵੀ ਪਹਿਲਾਂ। ਉਹ ਸਿੱਖਾਂ ਇੰਨਾ ਵੱਡਾ ਸਥਾਨ ਹੈ, ਇੱਥੋਂ ਦਾ ਪ੍ਰਸਾਰਣ ਵਿਦੇਸ਼ਾਂ ਵਿੱਚ ਲੋਕਾਂ ਨੂੰ ਸੁਰਤ ਨਾਲ ਸੁਣਦਾ। ਵਿਦੇਸ਼ ਤੋਂ ਬੈਠਿਆਂ ਦੀ ਸੁਰਤ ਕਰਕੇ ਇੱਥੇ ਹਾਜ਼ਰੀ ਲੱਗਦੀ, ਤੂੰ ਤੇ ਸਰੀਰ ਕਰਕੇ ਆਉਂਦਾ, ਤੂੰ ਕਿਉਂ ਸੰਸਾਰੀ ਗੱਲਾਂ ਕਰ। ਆਓ ਗੁਰੂ ਦੇ ਚਰਨਾਂ ਚ ਝੋਲੀਆਂ ਭਰੀਏ। ਸਭ ਦਾ ਧੰਨਵਾਦ, ਕੋਟਨ ਕੋਟ ਸ਼ੁਕਰ ਪਿਤਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਜੋ ਆਪ ਤਰੁੱਟ ਕੇ ਬਖਸ਼ਿਸ਼ ਕਰਦੇ ਹਨ। ਕਰੋੜਾਂ ਵਾਰ ਸ਼ੁਕਰਾਨਾ ਗੁਰੂ ਰਾਮਦਾਸ ਸਾਹਿਬ ਜੀ ਦਾ, ਜੋ ਸੀਸ ਤੇ ਹੱਥ ਰੱਖ ਕੇ ਯੋਗ ਨਹੀਂ ਇਸ ਤਰਸ ਕਰ ਦਿੰਦੇ ਨੇ, ਦਇਆ ਕਰਦੇ। ਆਪ ਸੰਗਤ ਦਾ ਧੰਨਵਾਦ। ਗੁਰੂ ਇਸੇ ਤਰ੍ਹਾਂ ਸੀਸ ਤੇ ਹੱਥ ਰੱਖਣ, ਸਾਨੂੰ ਸਾਰਿਆਂ ਨੂੰ ਆਪਣੇ ਚਰਨਾਂ ਦੀ ਸੇਵਾ ਵਿੱਚ ਪਿਆਰ ਬਖਸ਼ਿਸ਼ ਕਰਨ। ਆਓ ਆਖਰੀ ਪੰਕਤੀਆਂ ਸੁਣ ਕੇ ਆਪਾਂ ਸੀਸ

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਕੈਲਗਰੀ ਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ ਡੇਜਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
2: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-4444
1: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210 23 32nd ਐਵਨਿਊ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਿਓ ਬੈਂਕੁਇਟ ਹਾਲ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਵਿਆਹ ਸ਼ਾਦੀ ਦੇ ਪ੍ਰੋਗਰਾਮ, ਬਰਥਡੇ ਪਾਰਟੀ ਜਾਂ ਹੋਰ ਫੰਕਸ਼ਨ ਸੰਬੰਧੀ ਹਾਲ ਬੁੱਕ ਕਰਨ ਦੀ ਜਾਣਕਾਰੀ ਲੈਣ ਲਈ ਤੁਸੀਂ ਰਿਓ ਬੈਂਕੁਇਟ ਹਾਲ ਨੂੰ 403-633-2000 ਯਾਨੀ 403-633-2000 ਤੇ ਸੰਪਰਕ ਕਰ ਸਕਦੇ ਹੋ। ਰਿਓ ਬੈਂਕੁਇਟ ਹਾਲ ਦਾ ਪਤਾ ਹੈ ਯੂਨਿਟ ਨੰਬਰ 2850 ਹੋਪਵੈਲ ਪਲੇਸ ਨਾਰਥ ਈਸਟ ਕੈਲਗਰੀ।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ M&R ਰੂਫਿੰਗ ਐਂਡ ਸਾਈਟਿੰਗ ਲਿਮਿਟਡ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਰੂਫਿੰਗ, ਸਾਈਡਿੰਗ, ਸਟੁਕੋ, ਸੋਫਟ ਫਿਸ਼ ਜਾਂ ਸਮਾਰਟ ਟ੍ਰਿਮ, ਫਲੈਟ ਰੂਫ ਅਤੇ ਰੈਨੋਵੇਸ਼ਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਰਣਜੀਤ ਵਿਰਕ ਜੀ ਨੂੰ 403-903-0483 ਯਾਨੀ 403-903-0483 ਤੇ ਸੰਪਰਕ ਕਰ ਸਕਦੇ ਹੋ। M&R ਰੂਫਿੰਗ ਐਂਡ ਸਾਈਡਿੰਗ ਲਿਮਿਟਡ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ, 403-225-1111, 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ, ਯੂਨਿਟ ਨੰਬਰ 144, 3670, 63 ਐਵੀਨਿਊ, ਨਾਰਥ ਈਸਟ, ਕੈਲਗਰੀ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983, 825-760-0983।

ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ ਬੌਬੀ ਡੌਡ ਐਟ 403-561-9811 403-561-9811 ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130-4818 ਵੈਸਟ ਵਿੰਡਸ ਡਰਾਈਵ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347 403-454-0347 ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue ਸਾਊਥ ਈਸਟ ਕੈਲਗਰੀ ਨੀਅਰ ਸਟੈਂਪੇਡ ਗਰਾਊਂਡ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd Street, ਨੌਰਥ ਈਸਟ ਕੈਲਗਰੀ

0: ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਸਤਿਗੁਰੂ ਸਨਮਾਨਯੋਗ ਪਤਿਤ ਪਾਵਨ ਭਗਤ ਵਛਲ ਸਰਬ ਸੁਖ ਸੰਪੰਨ ਸਰਬ ਦੁੱਖ ਹਰਤਾ ਸਾਂਝੇ ਰਹਿਬਰ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰਦੇਵ ਜੀ ਦੀ ਮਿਹਰਾਮਤ ਜਿਸ ਦੇ ਆਪ ਜੀ ਭਾਗੀਦਾਰ ਬਣ ਰਹੇ ਹੋ ਜੋ ਸਤਿਗੁਰ ਦੀ ਪਾਵਨ ਅਸੀਸ ਕਿਰਪਾ ਅੰਮ੍ਰਿਤ ਗੁਰਬਾਣੀ ਦੇ ਰੂਪ ਅੰਦਰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਜੋ ਸਾਹਿਬ ਜੀ ਦੀ ਪਾਵਨ ਸੰਗਤ ਵਿੱਚ ਆਪ ਵਡਭਾਗੀ ਸਵਾਏ ਮਾਨ ਹੋਏ ਹੋ। ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਸਤਿਗੁਰੂ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਤੋਂ ਜੋ ਪਾਵਨ ਅੰਮ੍ਰਿਤ ਮੁਖ ਵਾਕ ਸਤਿਗੁਰ ਪਿਤਾ ਨੇ ਅੱਜ ਸਮੁੱਚੀ ਮਾਨਵਤਾ ਨੂੰ ਬਖਸ਼ਿਸ਼ ਕੀਤਾ ਹੈ ਗੁਰਦੇਵ ਦੀ ਕਿਰਪਾ ਨਾਲ, ਆਓ ਸਤਿਗੁਰ ਦੇ ਪਾਵਨ ਉਪਦੇਸ਼ ਸੰਦੇਸ਼ ਨੂੰ ਆਪਾਂ ਵਿਚਾਰ ਕੇ ਮਾਨਣ ਦਾ ਯਤਨ ਕਰਦੇ ਹਾਂ। ਦੋ ਚੀਜ਼ਾਂ ਨੇ, ਇੱਕ ਹਾਜ਼ਰੀ ਇੱਕ ਹਜ਼ੂਰੀ। ਮੁਬਾਰਕ ਹੋ ਆਪ ਗੁਰਚਰਨਾਂ 'ਚ ਹਾਜ਼ਰ ਹੋਏ ਹੋ। ਹਾਜ਼ਰੀ ਵੀ ਮੁਬਾਰਕ ਹੈ, ਹਜ਼ੂਰੀ ਵੀ ਗੁਰਦਰ 'ਤੇ ਮੁਬਾਰਕ ਹੈ। ਠੀਕ ਹੈ, ਬਹੁਤੀ ਸੰਗਤ ਗੁਰੂ ਰਾਮਦਾਸ ਸਾਹਿਬ ਦੇ ਚਰਨਾਂ 'ਚ ਤਨ ਕਰਕੇ ਹੁਣ ਹਾਜ਼ਰ ਨਹੀਂ ਹੈ, ਪਰ ਮਨ ਕਰਕੇ ਹਜ਼ੂਰੀ 'ਚ ਹੈ। ਹਾਜ਼ਰੀ ਤਨ ਦੀ ਹੁੰਦੀ ਹੈ, ਹਜ਼ੂਰੀ ਮਨ ਦੀ ਹੁੰਦੀ ਹੈ। ਅਤੇ ਮੈਨੂੰ ਕਹਿਣ ਦੇਣਾ, ਹਾਜ਼ਰੀ ਵੀ ਉਹਨਾਂ ਦੀ ਪ੍ਰਵਾਨ ਹੈ ਜਿਨ੍ਹਾਂ ਕੋਲ ਹਜ਼ੂਰੀ ਹੁੰਦੀ ਹੈ। ਗੁਰਦੇਵ ਦਾ ਗੁਰਵਾਕ ਹੈ, ਗੁਰਸਭਾ ਏਵ ਨਾ ਪਾਈਐ, ਨਾ ਨੇੜੈ ਨਾ ਦੂਰ, ਨਾਨਕ ਸਤਿਗੁਰ ਤਾਂ ਮਿਲੈ ਜਾਂ ਮਨ ਰਹੈ ਹਦੂਰ। ਹਾਜ਼ਰੀ ਹਜ਼ੂਰੀ ਕਰਕੇ ਗੁਰੂ ਪ੍ਰਵਾਨ ਕਰਦਾ, ਤੋ ਹਾਜ਼ਰੀ ਤਨ ਦੀ ਹੈ, ਹਜ਼ੂਰੀ ਮਨ ਦੀ ਹੈ। ਆਓ ਜਿੱਥੇ ਆਪਾਂ ਤਨ ਕਰਕੇ ਹਾਜ਼ਰ ਹਾਂ, ਮਨ ਦੀ ਹਜ਼ੂਰੀ ਵੀ ਰੱਖੀਏ। ਗੁਰੂ ਸਤਿਗੁਰ ਜੀ ਦੀ ਪਾਵਨ ਬਖਸ਼ਿਸ਼, ਅੰਮ੍ਰਿਤ ਬਾਣੀ ਦੀ ਅੰਮ੍ਰਿਤ ਵਿਚਾਰ ਅਤੇ ਜੋ ਇਸ ਦਰ ਘਰ ਤੋਂ ਲੜੀਵਾਰ ਪਾਵਨ ਸ਼ਬਦ ਦੀ ਵਿਚਾਰ ਹੁੰਦੀ ਹੈ, ਇਸ ਦੀ ਆਰੰਭਤਾ ਤੋਂ ਪਹਿਲਾਂ ਇੱਕੋ ਵਾਰ ਕਹਿਣ 'ਤੇ ਪਿਆਰ ਸ਼ਰਧਾ ਦੇ ਨਾਲ

ਇਹ ਪਾਵਨ ਅੰਮ੍ਰਿਤ ਮੁੱਖ ਵਾਕ ਧੰਨ ਧੰਨ ਗੁਰੂ ਰਾਮਦਾਸ ਸਾਹਿਬ ਸਤਿਗੁਰ ਪਾਤਸ਼ਾਹ ਜਿਨ੍ਹਾਂ ਦੀ ਉਚਾਰਨ ਕੀਤੀ ਅੰਮ੍ਰਿਤ ਵਾਰ ਜੋ ਵਡਹੰਸ ਰਾਗ ਦੇ ਅੰਦਰ ਸਵਾਏ ਮਾਨ ਹੈ। ਸਤਿਗੁਰੂ ਜੀ ਦੇ ਇਹ ਪਾਵਨ ਅੰਮ੍ਰਿਤ ਬੋਲ ਵਡਹੰਸ ਕੀ ਵਾਰ ਦੀ ਛੇਵੀਂ ਪੌੜੀ ਨਾਲ ਸੰਬੰਧਿਤ ਦੋ ਸਲੋਕ ਸਲੋਕ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਨੇ। ਸਲੋਕ ਰਾਗ ਦੀ ਬੰਦਸ਼ ਚ ਨਹੀਂ ਹੁੰਦਾ। ਜਦੋਂ ਵੀ ਵਾਰ ਹੈ ਵਾਰ ਦਾ ਭਾਵ ਪੌੜੀ ਦੇ ਵਿੱਚ ਹੁੰਦਾ। ਆ ਜਦੋਂ ਵੀ ਤੁਸੀਂ ਰਾਗੀ ਸਹਿਬਾਨਾਂ ਕੋਲੋਂ ਅੰਮ੍ਰਿਤ ਬਾਣੀ ਆਸਾ ਜੀ ਦੀ ਵਾਰ ਸਰਵਣ ਕਰਦੇ ਹੋ ਤੁਸੀਂ ਦੇਖਣਾ ਕਦੇ ਵੀ ਪਹਿਲੋਂ ਪੌੜੀ ਗਾਇਨ ਕੀਤੀ ਜਾਂਦੀ ਹੈ ਫਿਰ ਪੌੜੀ ਪੜ੍ਹੀ ਵੀ ਜਾਂਦੀ ਹੈ। ਸਾਜ ਰੋ ਕੇ ਪੌੜੀ ਨੂੰ ਪੜ੍ਹਿਆ ਵੀ ਜਾਂਦਾ ਦੋ ਵਾਰ। ਗਾਇਆ ਵੀ ਗਿਆ ਪੜ੍ਹਿਆ ਵੀ ਗਿਆ। ਕਿਉਂ? ਕਿਉਂਕਿ ਵਾਰ ਦਾ ਭਾਵ ਪੌੜੀ ਦੇ ਵਿੱਚ ਮੌਜੂਦ ਹੁੰਦਾ ਅਤੇ ਆਪ ਜੀ ਨੂੰ ਗਿਆਤ ਹੈ ਅਭਿਆਸੀ ਬੈਠੇ ਹੋ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ 22 ਵਾਰਾਂ ਚੋਂ 8 ਵਾਰਾਂ ਗੁਰੂ ਰਾਮਦਾਸ ਸਾਹਿਬ ਜੀ ਦੀਆਂ ਨੇ, 6 ਵਾਰਾਂ ਗੁਰੂ ਅਮਰ ਧੰਨ ਧੰਨ ਗੁਰੂ ਅਰਜੁਨ ਦੇਵ ਸਾਹਿਬ ਜੀ ਦੀਆਂ ਨੇ, 4 ਵਾਰਾਂ ਧੰਨ ਗੁਰੂ ਅਮਰਦਾਸ ਸਾਹਿਬ, 3 ਵਾਰਾਂ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਦੀਆਂ ਨੇ। ਤੋ ਇਹ ਵਾਰ ਵਡਹੰਸ ਕੀ ਵਾਰ ਹੈ ਗੁਰੂ ਰਾਮਦਾਸ ਸਾਹਿਬ ਜੀ ਦੇ ਅੰਮ੍ਰਿਤ ਬੋਲ ਸਲੋਕ ਮਹਿਲਾ 3। ਇਹ ਸਲੋਕ ਗੁਰੂ ਅਮਰਦਾਸ ਸਾਹਿਬ ਜੀ ਦੇ ਨੇ। ਸਲੋਕ ਰਾਗ ਬੰਦਸ ਚ ਨਹੀਂ ਹੁੰਦਾ। ਤਾਂ ਹੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੀਰ ਤੇ ਜਦੋਂ ਆਪਾਂ ਪੜ੍ਹਦੇ ਹਾਂ ਸਲੋਕ ਵਾਰਾਂ ਤੇ ਵਧੀਕ ਉਹ ਰਾਗ ਰਹਿਤ ਬਾਣੀ ਹੈ। ਸੋ ਸਤਿਗੁਰੂ ਧੰਨ ਗੁਰੂ ਅਮਰਦਾਸ ਸਾਹਿਬ

ਜਦੋਂ ਗੁਰਦੇਵ ਕੋਲੋਂ ਸ਼ੀਤਲਤਾਈ ਮਿਲਦੀ ਹੈ, ਆ ਠੰਡ ਮਿਲਦੀ ਹੈ, ਬਾਣੀ ਠੰਡਕ ਹੈ, ਬਾਣੀ ਨਾਮ ਅੰਮ੍ਰਿਤ ਹੈ, ਤੇ ਸੱਚ ਜਾਣਿਓ ਗੁਰਬਾਣੀ ਕਹਿੰਦੀ ਹੈ ਜੰਗਲ ਨੂੰ ਜਿਹੜੀ ਅੱਗ ਲੱਗਦੀ ਉਹਨੂੰ ਕਹਿੰਦੇ ਨੇ ਦਾਵਾ ਅਗਣ। ਦਾਵਾ ਅਗਣ ਬਹੁਤ ਤ੍ਰਿਣ ਜਾਲੇ, ਕੋਈ ਹਰਿਆ ਬੂਟ ਰਹਿਓ ਰੀ। ਜੰਗਲ ਦੀ ਅੱਗ ਦਾਵਾ ਅਗਣ ਹੈ, ਪੇਟ ਦੀ ਅੱਗ ਜਠਰ ਅਗਣ ਹੁੰਦੀ ਹੈ ਪੇਟ ਚ, ਜੰਗਲ ਚ ਦਾਵਾ ਅਗਣ ਹੁੰਦੀ ਹੈ, ਮਨ ਚ ਤ੍ਰਿਸ਼ਨਾ ਦੀ ਅਗਣ ਹੈ, ਬਾਣੀ ਚ ਬ੍ਰਹਮ ਅਗਣ ਹੁੰਦੀ ਹੈ। ਜਦੋਂ ਬ੍ਰਹਮ ਅਗਣ ਸਹਿਜੇ ਪ੍ਰਜਾਲੀ ਏਕੈ ਚੋਟ ਸਧਾਇਆ, ਗੁਰਦੇਵ ਕਹਿੰਦੇ ਬਾਣੀ ਦੀ ਨਾਮ ਦੀ ਬ੍ਰਹਮ ਅਗਣ ਜਗੋਂ ਅੰਦਰ ਪ੍ਰਜਲਵਤ ਹੁੰਦੀ ਹੈ ਨਾ, ਗੁਰਦੇਵ ਕਹਿੰਦੇ ਮਨ ਸਾਧਿਆ ਜਾਂਦਾ, ਤ੍ਰਿਸ਼ਨਾ ਅਗਣ ਬੁੱਝ ਜਾਂਦੀ ਹੈ। ਨਾਮ ਨਾਲ, ਬਾਣੀ ਨਾਲ ਜੋ ਸਤਿਗੁਰੂ ਬਖਸ਼ਿਸ਼ ਕਰਦੇ ਨੇ, ਕੱਲ ਤਾਤੀ ਠੰਡਾ ਹਰਨਾ ਹੋ, ਜਾਂ ਆਪਾਂ ਬਚਨ ਪੜ੍ਹਦੇ ਦੁਨੀਆ ਆਤਿਸ਼ ਖੁਨਕ ਨਾਮ ਖੁਦਾਇਆ, ਗੁਰਦੇਵ ਕਹਿੰਦੇ ਦੁਨੀਆ ਅੱਗ ਨਾਲ ਭਰੀ ਹੈ। ਕਿਹੜੀ ਅੱਗ ਹੈ? ਤ੍ਰਿਸ਼ਨਾ ਦੀ। ਕਿਹੜੀ ਅੱਗ ਹੈ? ਹਿੰਸਾ ਦੀ। ਕਿਹੜੀ ਅੱਗ ਹੈ? ਕ੍ਰੋਧ ਦੀ। ਗੁਰਦੇਵ ਨੇ ਵਚਨ ਕੀਤੇ ਨੇ ਤੋ ਸਾਹਿਬ ਜੀ ਕਹਿੰਦੇ ਗੁਰੂ ਕਿਰਪਾ ਕਰਦੇ ਨੇ, ਸਤਿਗੁਰ ਸ਼ੀਤਲ, ਗੁਰਦੇਵ ਬਰਫ ਦੇ ਘਰ ਨੇ, ਗੁਰਦਾਤਾ ਗੁਰ ਹਿਵੈ ਕਰ। ਹਿਵੈ ਕਹਿੰਦੇ ਨੇ ਬਰਫ ਦੀ ਗੁਫਾ, ਹਿਵ ਕਹਿੰਦੇ ਨੇ ਹਿਮਾਲਿਆ ਬਰਫ। ਸਾਹਿਬ ਜੀ ਕਹਿੰਦੇ ਗੁਰੂ ਬਰਫ ਦਾ ਘਰ ਹੈ, ਤਾਂ ਹੀ ਆਏ ਹਾਂ ਨਾ ਆਪਾਂ ਗੁਰਦੇਵ ਕੋਲ, ਠੰਡਕ ਮਿਲਦੀ ਹੈ। ਗੁਰਦਾਤਾ ਗੁਰ ਹਿਵੈ ਕਰ, ਗੁਰ ਦੀਪਕ ਤਿਹ ਲੋਏ, ਅਮਰ ਪਦਾਰਥ ਨਾਨਕਾ ਮਨ ਮਾਨੇ ਸੁਖ ਹੋਏ। ਤੋ ਸਤਿਗੁਰੂ ਸ਼ੀਤਲਤਾ ਬਖਸ਼ਿਸ਼ ਕਰਦੇ ਨੇ, ਤੇ ਸਾਹਿਬ ਕਹਿੰਦੇ ਜਦੋਂ ਗੁਰੂ ਕੋਲੋਂ ਸ਼ੀਤਲਤਾ ਮਿਲਦੀ ਹੈ ਫਿਰ ਜਲੈ ਨਾ ਦੂਜੀ ਵਾਰ, ਫਿਰ ਸੜਦਾ ਨਹੀਂ ਹੈ ਉਹ। ਨਹੀਂ ਤੇ ਸੱਚ ਜਾਣਿਓ ਅੱਗ ਸਾਡਾ ਖਹਿੜਾ ਹੀ ਨਹੀਂ ਛੱਡਦੀ। ਮਾਂ ਦੇ ਉਧਰ ਵਿੱਚ ਵੀ ਅਗਣ ਹੈ, ਜੈਸੀ ਅਗਣ ਉਧਰ ਮੈਂ ਤੈਸੀ ਬਾਹਰ ਮਾਇਆ। ਤੇ ਜਦੋਂ ਸੰਸਾਰ ਤੋਂ ਜਾਂਦੇ ਹਾਂ, ਘਰ ਵਾਲਿਆਂ ਨੇ ਪਹਿਲੋਂ ਲੱਕੜ ਦਾ ਪ੍ਰਬੰਧ ਕੀਤਾ ਹੁੰਦਾ, ਅੱਗ ਨੇ ਖਹਿੜਾ ਛੱਡਿਆ ਹੀ ਨਹੀਂ। ਗੁਰੂ ਕਿਰਪਾ ਕਰਦਾ ਸਾਨੂੰ ਇਸ ਅਗਣ ਤੋਂ, ਤਪਸ਼ ਤੋਂ ਬੁਝਾਉਂਦਾ। ਜਦੋਂ ਮਨ ਪੂਰਨ ਹੋ ਜਾਂਦਾ ਨਾ ਨਾਮ ਕਰਕੇ, ਸੱਜ ਜਾਣਿਓ ਉਦੋਂ ਭਟਕਣਾ ਮਿਟ ਜਾਂਦੀ ਹੈ ਤੇ ਗੁਰੂ ਕੋਲੇ ਸਮਰੱਥ ਹੈ। ਤੇ ਮੈਨੂੰ ਇਹ ਵੀ ਕਹਿਣ ਦੇਣਾ ਹੱਥ ਜੋੜ ਕੇ, ਗੁਰੂ ਇੱਛਾਵਾਂ ਪੂਰੀਆਂ ਹੀ ਨਹੀਂ ਕਰਦਾ, ਬਹੁਤ ਵਾਰ ਮਾਰ ਵੀ ਦਿੰਦਾ, ਯਾਦ ਰੱਖਿਓ। ਗੁਰੂ ਕੋਲ ਇੱਛਾਵਾਂ ਸਮਾ ਵੀ ਜਾਂਦੀਆਂ ਨੇ, ਇਹ ਕਲਾ ਹੈ ਗੁਰੂ ਦੀ। ਤੇ ਇਹ ਵੀ ਨਾ ਸਮਝੋ ਵੀ ਸਭ ਕੁਝ ਮਿਲ ਜਾਣਾ, ਗੁਰੂ ਨੇ ਖੋ ਵੀ ਲੈਣਾ ਹੁੰਦਾ ਬਹੁਤ ਵਾਰ। ਭਾਈ ਮਨ ਜੀ ਦਾ ਇਤਿਹਾਸ ਤੁਸੀਂ ਪੜ੍ਹਦੇ ਹੋ, ਬਾਣੀ ਸੁਣਦੇ ਹੋ। ਫਤਿਹ ਚੰਦ ਮੈਣੀ ਪੁੱਤਰ ਦੀ ਇੱਛਾ ਸੀ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕਿਹਾ ਸੀ ਮਾਂ ਭੁੱਖ ਲੱਗੀ ਹੈ, ਇੱਛਾ ਮੁੱਕ ਗਈ, ਉਹ ਪੂਰੀ ਹੋ ਗਈ ਹੈ। ਤੋ ਸਤਿਗੁਰੂ ਜਦੋਂ ਸ਼ੀਤਲਤਾ ਦੇ ਘਰ ਸ਼ੀਤਲਤਾ ਬਖਸ਼ਿਸ਼ ਕਰਦੇ ਨੇ ਨਾਮ ਬਾਣੀ ਨਾਲ, ਤੋ ਗੁਰਦੇਵ ਜੀ ਕਹਿੰਦੇ ਫਿਰ ਦੁਬਾਰਾ ਤ੍ਰਿਸ਼ਨਾ ਦੀ ਅਗਣ ਦੇ ਵਿੱਚ

ਗਿਆਨ ਲੈਣਾ ਹੈ। ਸੰਸਾਰ 'ਚ ਮਨੋਰੰਜਨ ਮਿਲਦਾ, ਦੋ ਚੀਜ਼ਾਂ ਹੁੰਦੀਆਂ ਨੇ, ਖਿਆਲ ਕਰਿਓ। ਮਨੋਰੰਜਨ ਬਾਹਰੋਂ ਮਿਲਦਾ, ਅੱਜ ਬੜਾ ਵਿਕਦਾ ਬਾਜ਼ਾਰ 'ਚ ਮਨੋਰੰਜਨ, ਅਤੇ ਮਨੋਰੰਜਨ ਵਾਲਿਆਂ ਦੀ ਕੀਮਤ ਵੀ ਬੜੀ ਵੱਡੀ, ਠੀਕ ਹੈ ਉਹ ਬਾਜ਼ਾਰ ਦੀਆਂ ਚੀਜ਼ਾਂ ਨੇ, ਗਿਆਨ ਦੀ ਕੋਈ ਕੀਮਤ ਨਹੀਂ। ਇਸ ਵਾਸਤੇ ਮਨੋਰੰਜਨ 'ਚ ਮਨ ਭਟਕਦਾ ਹੈ, ਜਿਵੇਂ ਪਾਣੀ ਨਾਲੀ 'ਚ ਰੋੜਨਾ ਹੋਏ ਕਿੰਨਾ ਕੁੱਖ ਹੈ, ਸੁੱਟ ਤੋਂ ਰੁੜ ਜਾਏਗਾ। ਤਾਂ ਕਰਕੇ ਮਨ ਸਾਡਾ ਮਨੋਰੰਜਨ ਵੱਲ ਭੱਜਦਾ, ਗਿਆਨ ਵੱਲ ਨਹੀਂ ਆਉਂਦਾ। ਤੁਸੀਂ ਵੇਖਿਓ, ਗਾਣਾ ਹੈ, ਕੋਈ ਸੰਗੀਤ ਹੈ, ਕੋਈ ਫਿਲਮ ਹੈ, ਕੋਈ ਮੈਚ ਹੈ, ਅਖਬਾਰ ਪੜ੍ਹਿਆ, ਕਦੇ ਆਪਾਂ ਕਿਹਾ ਵੀ ਧਿਆਨ ਨਹੀਂ ਲੱਗਾ, ਮਨੋਰੰਜਨ ਮਿਲ ਰਿਹਾ। ਪਰ ਜਦੋਂ ਬਾਣੀ ਦਾ ਮਸਲਾ ਆਉਂਦਾ, ਕਿਉਂਕਿ ਉੱਥੇ ਮਨ ਵੱਜ ਜਾਂਦਾ, ਗਿਆਨ ਕਾ ਵੱਧਾ ਮਨ ਰਹਿ ਗੁਰ ਬਿਨ ਗਿਆਨ ਨਾ ਹੋਏ, ਤੋ ਗੁਰੂ ਨਾਮ ਬਖਸ਼ਦੈ ਗਿਆਨ ਬਖਸ਼ਦੈ, ਜਿਹਦੇ ਚੋਂ ਸਾਹਿਬ ਕਹਿੰਦੇ ਨਿਰਭੈਤਾ ਮਿਲਦੀ ਹੈ। ਨਹੀਂ ਤੇ ਜਿੰਨਾ ਚਿਰ ਤੱਕ ਸਾਹਿਬ ਕਹਿੰਦੇ ਨਾਮ ਨਹੀਂ, ਜਿਚਰ ਸ਼ਬਦ ਨਾ ਕਰੇ ਵਿਚਾਰ। ਸ਼ਬਦ ਵਿਚਾਰ ਦਾ ਅਰਥ ਹੈ ਡੂੰਘੀ ਸਾਂਝ ਪਾਉਣਾ, ਵਿਚਾਰ ਦਾ ਅਰਥ ਹੁੰਦਾ ਗਹਿਰਾਈ ਦੇ ਨਾਲ ਜੁੜਨਾ। ਤੋ ਜਿੰਨਾ ਚਿਰ ਤੱਕ ਗੁਰਦੇਵ ਕਹਿੰਦੇ ਸ਼ਬਦ ਨਾਲ ਡੂੰਘੀ ਵਿਚਾਰ ਨਹੀਂ ਹੈ, ਗਿਆਨ ਨਹੀਂ ਹੈ, ਨਾਮ ਨਹੀਂ, ਤੇ ਉਹਨਾਂ ਚਿਰ ਤੱਕ ਨਿਰਭੈਤਾ ਪ੍ਰਾਪਤ

ਭੇਖੀ ਦਾ ਅਰਥ ਹੈ ਭੇਖ ਨਾਲ, ਬਣਾਵਟ ਦੇ ਨਾਲ। ਵਿਖਾਵਾ ਆ ਜਾਏ ਨਾ ਜਿੱਥੇ ਬਣਾਵਟ ਬਣ ਜਾਂਦਾ ਹੈ। ਮੇਰੇ ਗੁਰਦੇਵ ਜੀ ਕਹਿੰਦੇ ਜਿਨ੍ਹਾਂ ਨੇ ਇਕੱਲਾ ਭੇਖ ਬਣਾ ਲਿਆ, ਸਵਾਹ ਮੱਲ ਲਈ, ਕੱਪੜੇ ਛੱਡਤੇ ਵੀ ਇੱਦਾਂ ਅਸੀਂ ਤ੍ਰਿਸ਼ਨਾ ਤੋਂ ਬਚ ਜਾਂਗੇ, ਪਰ ਬਚੇ ਕਿੱਥੇ? ਉਹ ਆਇਆ ਸੀ ਨਾ ਜੋਗੀ ਸਵਾਹ ਮਲ ਕੇ, ਉਹ ਬਾਬਾ ਸੁਥਰੇ ਸ਼ਾਹ ਨੇ ਪੁੱਛਿਆ ਸੀ ਕਾਹਦੀ ਸਵਾਹ ਭਾਈ, ਗਾਂ ਦੀ ਕਿਹੜੀ ਗਾਂ, ਕਾਲੀ ਕੇ ਚਿੱਟੀ। ਉਹਨੂੰ ਗੁੱਸਾ ਆ ਗਿਆ, ਉਹ ਚਿਮਟਾ ਲੈ ਕੇ ਬਾਬਾ ਸੁਥਰੇ ਸ਼ਾਹ ਦੇ ਪਿੱਛੇ ਉਹ ਭੱਜ ਕੇ ਗੁਰੂ ਜੀ ਕੋਲ ਆਇਆ। ਕਹਿਣ ਲੱਗੇ ਸਤਿਗੁਰੂ ਜੀ ਵੇਖੋ, ਬਾਹਰ ਸਵਾਹ ਮਲੀ ਅੰਦਰ ਭਾਂਬੜ ਬੋਲਦੇ ਹਨ, ਹੁੰਦਾ ਬਹੁਤ ਵਾਰ, ਬਹੁਤ ਵਾਰ ਐਸਾ ਵਾਪਰਦਾ। ਜ਼ੁਬਾਨ ਤੇ ਇਮਾਨ ਨਹੀਂ ਰਲਦੇ ਅੱਜ, ਜ਼ੁਬਾਨ ਕੁਝ ਹੋਰ ਕਹਿੰਦੀ ਹੈ, ਇਮਾਨ ਕੁਝ ਹੋਰ ਕਹਿੰਦਾ। ਮਾੜਾ ਨਹੀਂ ਹੈ ਕੋਈ ਵੀ ਧਰਮ ਦਾ ਭੇਖ, ਗੁਰੂ ਨਹੀਂ ਨਿੰਦਦੇ, ਕਿਸੇ ਦੂਜੇ ਦੇ ਦੀਵੇ ਨੂੰ ਬੁਝਾ ਕੇ ਆਪਣਾ ਦੀਵਾ ਨਹੀਂ ਕਦੇ ਵੱਡਾ ਹੁੰਦਾ। ਆਪਾਂ ਕਈ ਵਾਰ ਇਸ ਰੂਪ ਚ ਅਰਥ ਲੈ ਜਾਂਦੇ ਹਾਂ, ਅਸਲ ਗੁਰੂ ਸਮਝਾਉਂਦੇ ਨੇ, ਗਿਆਨ ਦਿੰਦੇ ਨੇ। ਤੋ ਗੁਰਦੇਵ ਜੀ ਕਹਿੰਦੇ ਇਕੱਲਾ ਭੇਖ ਬਣਾ ਲਿਆ ਵਿਖਾਵੇ ਵਾਸਤੇ, ਤੇ ਸਾਹਿਬ ਜੀ ਕਹਿੰਦੇ ਉਹਦੇ ਨਾਲ ਕੋਈ ਵੀ ਜੀਵਨ ਨਹੀਂ ਬਦਲਿਆ, ਸਗੋਂ ਭੇਖੀਆਂ ਦੇ ਅੰਦਰ ਜ਼ਿਆਦੀ ਤ੍ਰਿਸ਼ਨਾ ਹੁੰਦੀ ਹੈ ਸੰਸਾਰ ਦੀ। ਸ਼ਾਇਦ ਸੰਸਾਰੀ ਨੂੰ ਇੰਨਾ ਸੰਸਾਰ ਚੇਤੇ ਨਹੀਂ ਆਉਂਦਾ ਜਿੰਨੇ ਪਹਾੜਾਂ 'ਚ ਜੋਗੀ ਬਹਿ ਗਏ ਉਹਨਾਂ ਨੂੰ ਚੇਤੇ ਆਉਂਦਾ। ਉਹ ਜ਼ਿਆਦਾ ਮਨ ਰੁੱਝ ਗਿਆ, ਕਿਉਂਕਿ ਜਿਹੜੀ ਚੀਜ਼ ਨਾਲ ਨਫ਼ਰਤ ਕਰੀਏ ਨਾ ਉਹ ਜ਼ਿਆਦਾ ਚੇਤੇ ਆਉਂਦੀ ਹੈ। ਤੋ ਗੁਰਦੇਵ ਕਹਿੰਦੇ ਭੇਖੀ ਅਗਣ ਨਾ ਬੁੱਝੇ, ਇਕੱਲੇ ਭੇਖ ਨਾਲ ਸ਼ਿੰਗਾਰ ਮਾੜਾ ਨਹੀਂ ਹੁੰਦਾ ਜੇ ਉਹਦੇ ਪਿੱਛੇ ਕਿਰਦਾਰ ਹੋਏ। ਤੇ ਮੈਨੂੰ ਕਹਿਣ ਦੇਣਾ ਭੇਖ ਬਾਹਰੋਂ ਮਿਲਦਾ, ਸ਼ਿੰਗਾਰ ਬਾਹਰੋਂ ਮਿਲਦਾ, ਬਿੰਦੀ ਬਾਹਰੋਂ, ਜਾਂ ਧਰਮ ਦਾ ਵੀ ਸ਼ਿੰਗਾਰ ਮੈਂ ਕਹਿ ਲਾ ਮਾੜਾ ਨਹੀਂ ਹੈ, ਪਰ ਕਿਰਦਾਰ ਜੀਵਨ ਚੋਂ ਪੈਦਾ ਹੁੰਦਾ। ਸ਼ਿੰਗਾਰ ਉਹਨਾਂ ਦਾ ਮੁਬਾਰਕ ਹੈ ਜਿਹਨਾਂ ਕੋਲ ਕਿਰਦਾਰ ਸੀ, ਮੁਬਾਰਕ ਹੈ ਉਹਦੇ ਮੱਥਾ ਟੇਕਣ ਵਾਲਾ ਹੈ। ਉੱਥੇ ਜਿਨਕੇ ਚੋਲੇ ਰੱਤੜੇ ਪਿਆਰੇ ਕੰਤ ਤਿਨਾ ਕੇ ਪਾਸ, ਗੁਰਦੇਵ ਜੀ ਕਹਿੰਦੇ ਉੱਥੇ ਸਤਿਕਾਰਯੋਗ, ਤੂੜ ਤਿਨਾ ਕੀ ਜੇ ਮਿਲਿਆ ਜੀ ਕਹੋ ਨਾਨਕ ਕੀ ਅਰਦਾਸ, ਉੱਥੇ ਸਤਿਕਾਰਯੋਗ ਨੇ। ਪਰ ਇਕੱਲਾ ਭੇਖ ਹੈ ਗੁਰਦੇਵ ਕਹਿੰਦੇ ਬਾਹਰ ਤਿਆਗ ਦਾ, ਉਦਾਸੀ ਦਾ, ਪਰ ਅੰਦਰ ਬਹੁਤ ਤ੍ਰਿਸ਼ਨਾ ਹੈ। ਤੋ ਚਿੰਤਾ ਹੈ ਮਨ ਮਾਹੇ, ਮਨ 'ਚ ਬਹੁਤ ਚਿੰਤਾ ਹੈ, ਚਿੰਤਾ ਤਾਂ ਹੀ ਵਾਪਰੀ ਹੈ ਨਾ ਜਦੋਂ ਰੱਬ ਮੈਂ ਪ੍ਰਧਾਨ ਹੋ ਜਾਂਦੀ, ਜਿਹਨੂੰ ਰੱਬ 'ਤੇ ਵਿਸ਼ਵਾਸ ਹੈ ਨਾ ਚਿੰਤਾ ਨਹੀਂ ਹੈ। ਅਤੇ ਮੈਨੂੰ ਕਹਿਣ ਦੇਣਾ ਕਿਉਂ ਚਿੰਤਾ ਵਾਪਰੀ ਅੱਜ, ਜਿੰਨਾ ਭਵਿੱਖ ਬਾਰੇ ਜ਼ਿਆਦਾ ਸੋਚਾਂਗੇ ਉਨੇ ਚਿੰਤਤ ਹੋਵਾਂਗੇ। ਅੱਜ ਕਿਉਂ ਚਿੰਤਤ ਆਪਾਂ? ਕਿਰਪਾ ਹੈ ਗੁਰੂ ਦੀ ਸਭ ਸਾਡੇ 'ਤੇ, ਬਖਸ਼ਿਸ਼ ਹੈ ਗੁਰੂ ਰਾਮ

0: ਦਾਸ ਸਾਹਿਬ ਜੀ ਦੀ। ਪਰ ਚਿੰਤਾ ਕਿਉਂ ਹੈ? ਕਿਉਂਕਿ ਭਵਿੱਖ ਬਾਰੇ ਜ਼ਿਆਦਾ ਸੋਚਣ ਲੱਗ ਪਏ ਹਾਂ। ਉੱਤੇ ਰੱਬ ਦੇ ਹੱਥ ਹੈ, ਗੁਰਦੇਵ ਕਹਿੰਦੇ, ਉੱਤੇ ਕਰਤਾ ਕਰੇ ਸੋ ਹੋਏ, ਮੇਰੇ ਹਰ ਜੀਓ ਸਭ ਕੋ ਤੇਰਾ ਬਸ, ਅਸਾਂ ਜੋਰ ਨਾਹੀਂ ਜੇਖ ਚ ਕਰ ਹਮ ਸਾਕੇ, ਜਿਉਂ ਭਾਵੈ ਤਿਵੇਂ ਬਖਸ਼। ਅਤੇ ਜਦੋਂ ਵਾਕਿਆ ਹੀ ਕਬੂਲ ਕਰ ਲਏਗਾ ਨਾ ਮਨ, ਗੁਰਦੇਵ ਕਹਿੰਦੇ ਉੱਥੇ ਚਿੰਤਾ ਨਹੀਂ, ਬਾਹਰੋਂ ਭੇਖ ਹੈ, ਵਾਹਿਗੁਰੂ ਦਾ ਚਿੰਤਨ ਨਹੀਂ। ਇਕੱਲੇ ਭੇਖ ਨਾਲ ਗੁਰਦੇਵ ਕਹਿੰਦੇ ਤ੍ਰਿਸ਼ਨਾ ਚਿੰਤਾ ਨਹੀਂ ਮਿਟਦੀ।
1: ਵਰਮੀ ਮਾਰੀ ਸਾਪ ਨਾ ਮਰਾ ਤਿਉ ਨਗੁਰੇ ਕਰਮ ਕਮਾਹੇ।
0: ਵਰਮੀ ਦਾ ਅਰਥ ਹੈ ਖੁੱਡ। ਹੁਣ ਕੋਈ ਖੁੱਡ ਨੂੰ ਕੁੱਟੀ ਜਾਏ ਸੱਪ ਥੋੜਾ ਮਰੇਗਾ। ਕੋਈ ਤਨ ਨੂੰ ਦੁੱਖ ਦਿੰਦਾ ਰਹੇ, ਕੱਪੜੇ ਛੱਡ ਦਏ, ਪਦਾਰਥ ਛੱਡ ਦਏ, ਬਾਹਰੋਂ ਬਾਹਰੋਂ ਮਨ ਨੂੰ ਥੋੜਾ ਕੋਈ ਫਰਕ ਪੈਣਾ ਹੈ। ਤੋ ਗੁਰਦੇਵ ਜੀ ਕਹਿੰਦੇ ਇਸੇ ਤਰ੍ਹਾਂ ਕਦੇ ਸੱਪ ਨਹੀਂ ਮਰਦਾ ਖੁੱਡ ਨੂੰ ਕੁੱਟਿਆ। ਬਾਹਰ ਦੇ ਮਨ ਹੱਠ ਦੇ ਕਰਮ ਕਰਿਆ, ਵਿਖਾਵੇ ਦੇ ਕਰਮ ਕਰਿਆ ਮਨ ਨੂੰ ਕੋਈ ਫਰਕ ਨਹੀਂ ਪੈਂਦਾ। ਤਾਂ ਕਰਕੇ ਸੱਚ ਜਾਣਿਓ, ਜਿਹੜਾ ਬੀਜ ਫਲ ਤੱਕ ਨਹੀਂ ਨਾ ਜਾਏ, ਆਪਾਂ ਕਹਿੰਦੇ ਮਿਹਨਤ ਬੇਕਾਰ ਚਲੀ ਗਈ। ਬੀਜ ਜਾਂਦਾ ਫਲ ਤੱਕ, ਨਦੀ ਜਾਂਦੀ ਹੈ ਸਮੁੰਦਰ ਤੱਕ, ਕਰਮ ਜਾਣਾ ਚਾਹੀਦਾ ਗਿਆਨ ਤੱਕ। ਜਿਹੜਾ ਕਰਮ ਗਿਆਨ ਤੱਕ ਹੀ ਨਹੀਂ ਗਿਆ, ਜਿਹੜਾ ਭੇਖ ਧਰਮ ਤੱਕ ਹੀ ਨਹੀਂ ਗਿਆ, ਉਹ ਫਿਰ ਗੁਰੂ ਨਹੀਂ ਉਹਨੂੰ ਪ੍ਰਵਾਨ ਕਰਦੇ। ਫਿਰ ਸਾਹਿਬ ਕਹਿੰਦੇ ਬਾਹਰ ਤੋਂ ਭਾਈ ਕਰ ਲਓ ਜੋ ਮਰਜ਼ੀ। ਬੜਿਆਂ ਨੇ ਯਤਨ ਕੀਤੇ, ਗ੍ਰਹਿ ਤਜ ਬੰਨ ਖੰਡ ਜਾਈਏ, ਚੁਣ ਖਾਈਏ ਕੰਦਾ, ਅਜੋਂ ਵਿਕਾਰ ਨਾ ਛੋਡੇ ਪਾਪੀ ਮਨ ਮੰਦਾ। ਮਨ ਨੇ ਤੇ ਫਿਰ ਵਿਕਾਰ ਨਹੀਂ ਛੱਡੇ ਸਾਹਿਬ ਜੀ ਕਹਿੰਦੇ। ਤੋ ਇਸ ਵਾਸਤੇ ਸਤਿਗੁਰ ਕਹਿੰਦੇ ਕਿਉਂ? ਕਿਉਂਕਿ ਗੁਰੂ ਤੋਂ ਬਿਨਾਂ ਆਪਾਂ ਬਹੁਤ ਵਾਰ ਆਪਣੇ ਤੌਰ ਤੇ ਜਿੰਨਾ ਮਰਜ਼ੀ ਕਰ ਲਈਏ, ਪਰ ਜਿੰਨਾ ਚਿਰ ਤੱਕ ਗੁਰੂ ਦੀ ਰਹਿਬਰੀ ਨਹੀਂ ਹੈ। ਕਿਉਂਕਿ ਧਰਮ ਦੇ ਜਗਤ 'ਚ ਪ੍ਰਯਾਸ ਮਾੜਾ ਨਹੀਂ ਹੈ, ਪਰ ਪ੍ਰਾਪਤੀ ਪ੍ਰਸਾਦ ਨਾਲ ਆਉਂਦੀ ਹੈ। ਪ੍ਰਸਾਦ ਵਾਪਰਦਾ ਉਦੋਂ ਹੈ ਜਦੋਂ ਆਪਾਂ ਪ੍ਰਯਾਸ ਦੀ ਪਕੜ ਛੱਡ ਦਿੰਦੇ ਹਾਂ। ਬਹੁਤ ਵਾਰ ਆਪਾਂ ਨਾ ਪ੍ਰਯਾਸ ਦੀ ਪਕੜ ਨਹੀਂ ਛੱਡਦੇ, ਮੈਂ ਦਾਨ ਕੀਤਾ, ਮੈਂ ਪੁੰਨ ਕੀਤਾ, ਮੈਂ ਪਾਠ ਕੀਤਾ, ਮੈਂ ਕਥਾ ਕੀਤੀ। ਜਦੋਂ ਪ੍ਰਯਾਸ ਦੀ ਪਕੜ ਛੁੱਟ ਜਾਏ, ਪ੍ਰਸਾਦ ਆਪਣੇ ਆਪ ਵਰਤ ਜਾਂਦਾ। ਤੋਂ ਗੁਰੂ ਨਾਨਕ ਦੇ ਘਰ, ਗੁਰੂ ਰਾਮਦਾਸ ਸਾਹਿਬ ਦੇ ਦਰ ਘਰ ਮੁਬਾਰਕ ਹੈ ਪ੍ਰਯਾਸ ਕਰਨਾ, ਪਰ ਦਾਤ ਪ੍ਰਸਾਦ ਨਾਲ ਵਾਪਰਦੀ ਹੈ। ਅਤੇ ਜਿਹੜਾ ਪ੍ਰਸਾਦ ਦਾ ਅਧਿਕਾਰੀ ਨਹੀਂ ਬਣਿਆ, ਤੋ ਸਾਹਿਬ ਕਹਿੰਦੇ ਨਿਗੁਰੇ ਦਾ, ਜਿਹਦੇ ਕੋਲ ਗੁਰੂ ਦੀ ਜੁਗਤ ਨਹੀਂ, ਗੁਰੂ ਦੀ ਦੀਖਿਆ ਸਿੱਖਿਆ ਨਹੀਂ, ਸਫਲਤਾ ਨਹੀਂ ਮਿਲਣੀ। ਸਿਆਣੇ ਕਹਿੰਦੇ ਨੇ ਕੋਈ ਵੀ ਕੰਮ ਹੈ ਨਾ, ਦੋ ਢੰਗ ਚਾਹੀਦੇ ਨੇ, ਤਾਕਤ ਚਾਹੀਦਾ, ਤਰੀਕਾ ਚਾਹੀਦਾ। ਯਾਦ ਰੱਖਿਓ, ਕਿਸੇ ਬੰਦੇ ਕੋਲ ਤਾਕਤ ਹੈ ਧਨ ਦੀ, ਸਰੀਰ ਦੀ, ਤਰੀਕਾ ਨਹੀਂ ਹੈ, ਕੀ ਕਰੇਗਾ ਉਹ? ਕਿਸੇ ਕੋਲ ਇਕੱਲਾ ਤਰੀਕਾ ਹੈ ਬਸ, ਤਾਕਤ ਹੈ ਹੀ ਨਹੀਂ। ਦੋ ਚੀਜ਼ਾਂ ਜੁੜਨੀਆਂ ਚਾਹੀਦੀਆਂ ਨੇ। ਅਤੇ ਮੈਂ ਬੇਨਤੀ ਕਰਾਂ, ਤਾਕਤ ਰੱਬ ਨੇ ਦਿੱਤੀ, ਸਰੀਰ ਤਾਕਤ ਹੈ, ਧਨ ਤਾਕਤ ਹੈ, ਤਰੀਕਾ ਗੁਰੂ ਬਖਸ਼ਦਾ। ਜਦੋਂ ਰੱਬ ਦੀ ਦਿੱਤੀ ਤਾਕਤ ਗੁਰੂ ਦੇ ਤਰੀਕੇ ਨਾਲ ਵਰਤਦੇ ਹਾਂ, ਯਾਦ ਰੱਖਿਓ ਉਹਦੇ 'ਚੋਂ ਮੁਕਤੀ ਮਿਲ ਜਾਂਦੀ। ਤਾਂ ਹੀ ਸਾਹਿਬ ਕਹਿੰਦੇ ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਗੜ ਸੁਜਾਨੀ। ਜਿੰਨੀ ਤਾਕਤ ਰੱਬ ਦੀ ਹੈ ਅਤੇ ਤਰੀਕਾ, ਆ ਵੇਖੋ ਅੱਗ ਤਾਕਤ ਹੀ ਹੈ ਨਾ, ਆ ਤਰੀਕੇ ਨਾਲ ਚੱਲਦੀ ਹੈ, ਗੱਡੀਆਂ ਚੱਲਦੀਆਂ ਸਾਡੀਆਂ, ਮੋਟਰਾਂ ਚੱਲਦੀਆਂ ਨੇ। ਤਾਕਤ ਤਰੀਕੇ ਨਾਲ ਜਦੋਂ ਵਰਤੀ ਜਾਏ ਆਬਾਦ ਕਰਦੀ ਹੈ, ਤਾਕਤ ਦੇ ਪਿੱਛੇ ਤਰੀਕਾ ਨਾ ਹੋਏ ਬਰਬਾਦ ਵੀ ਕਰ ਦਿੰਦੀ ਹੈ। ਤੋ ਗੁਰੂ ਤਰੀਕਾ ਬਖਸ਼ਦਾ, ਗੁਰੂ ਜੁਗਤ ਬਖਸ਼ਦਾ। ਗੁਰ ਕਿਰਪਾ ਜੇ ਨਰ ਕੋ ਕੀਨੀ, ਤੇ ਇਹ ਜੁਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿਓ, ਜਿਉਂ ਪਾਨੀ ਸੰਗ ਪਾਨੀ। ਜੇ ਸਾਹਿਬ ਕਹਿੰਦੇ ਨਿਗੁਰੇ ਆ ਗੁਰੂ ਦੇ ਗਿਆਨ ਤੋਂ, ਬਾਣੀ ਤੋਂ, ਬਾਣੇ ਤੋਂ ਸੱਖਣੇ ਆ, ਬਾਹਰੋਂ ਭਾਵੇਂ ਜਿੰਨੇ ਮਰਜ਼ੀ ਸਦਾਚਾਰ ਬਣਦੇ ਰਹੀਏ, ਭੈ ਨਹੀਂ ਪੈਦਾ ਹੋਣਾ, ਅਦਬ ਨਹੀਂ ਪੈਦਾ ਹੋਣਾ, ਕਰਮ ਅਜਾਈ ਚਲੇ ਜਾਂਦੇ ਨੇ।
1: ਸਤਿਗੁਰ ਦਾਤਾ ਸੇਵੀਐ, ਸ਼ਬਦ ਵਸੈ ਮਨ ਆਏ।
0: ਸਤਿਗੁਰ ਦਾਤਾ ਹੈ ਤੇ ਦਾਤਾ ਕੀ ਹੈ? ਦਿਆਲੂ ਬੜਾ। ਦਾਤਾ ਹੋਛਾ ਨਹੀਂ ਚਾਹੀਦਾ, ਹੋਛਾ ਸ਼ਾਹ ਨਾ ਕੀਚਈ ਫਿਰ ਪਛੋਤਾਈ ਹੈ। ਸਤਿਗੁਰ ਦਾਤਾ ਦਿਆਲ ਹੈ ਜਿਸਨੂੰ ਦਇਆ ਸਦਾ ਹੋਏ। ਗੁਰੂ ਬਹੁਤ ਵੱਡਾ ਦਾਤ ਹੈ, ਪਰ ਤਿਲ ਮਾਤਰ ਵੀ ਤਮਾ ਨਹੀਂ ਹੈ ਗੁਰੂ ਕੋਲ। ਇਹ ਵਡਿਆਈ ਹੈ ਗੁਰੂ ਦੀ ਤੇ ਆਪਾਂ ਜੁਗਤੀ ਸਿੱਖਣੀ ਚਾਹੀਦੀ ਹੈ। ਕੋਈ ਵੀ ਸਿੱਖ ਦੇ ਕੋਲ ਕਰਮ ਹੋਏ ਦਾਵਾ ਨਾ ਹੋਏ, ਆਪਾਂ ਦਾਵਾ ਕਰ ਬੈਠਦੇ ਹਾਂ, ਮਾੜਾ ਨਹੀਂ ਹੈ ਕੋਈ ਵੀ ਕਰਮ। ਕੋਈ ਗੁਰੂ ਜਿੱਥੇ ਕਿਰਪਾ ਕਰਦਾ, ਪਰ ਜਦੋਂ ਦਾਵਾ ਕਰਦੇ ਨੇ, ਗੁਰੂ ਕੋਲ ਦਾਵਾ ਥੋੜ੍ਹਾ, ਰੱਬ ਕੋਲ ਵੀ ਦਾਵਾ ਨਹੀਂ ਹੈ। ਅਕਿਰਤ ਘਣਾ ਨੂੰ ਵਾਹਿਗੁਰੂ ਪਾਲ ਸੰਭਾਲ ਲੈਂਦਾ। ਕਦੇ ਜਣਾਇਆ ਉਹਨੇ ਕਿਸੇ ਮਹਾਂਪੁਰਖ ਨੂੰ, ਕਿਸੇ ਨੇ ਪੁੱਛਿਆ ਵੀ ਜਦੋਂ ਰੱਬ ਨਾਰਾਜ਼ ਹੁੰਦਾ, ਖਿਆਲ ਕਰਿਓ, ਆਖੋ ਸਤਨਾਮ ਸ਼੍ਰੀ, ਫਿਰ ਆਖੋ ਇੱਕ ਵਾਰ ਸਤਨਾਮ ਸ਼੍ਰੀ। ਇੱਕ ਮਹਾਂਪੁਰਖ ਕੋਲੋਂ ਪੁੱਛਿਆ ਵੀ ਰੱਬ ਨਾਰਾਜ਼ ਹੁੰਦਾ, ਤੇ ਮਹਾਂਪੁਰਖ ਮੁਸਕਰਾ ਕੇ ਕਹਿਣ ਲੱਗੇ ਨਹੀਂ, ਕਹਿੰਦਾ ਨਹੀਂ ਫਿਰ ਵੀ ਹੁੰਦਾ, ਤੇ ਰੱਬ ਕੀ ਕਰਦਾ? ਉਹ ਕਹਿਣ ਲੱਗਾ ਜੇ ਰੱਬ ਨਾਰਾਜ਼ ਹੋਏ, ਕਿਸੇ ਦੀ ਰੋਟੀ ਨਹੀਂ ਖਵਾਉਂਦਾ, ਕਿਸੇ ਦਾ ਪਰਿਵਾਰ ਨਹੀਂ ਖਵਾਉਂਦਾ, ਕਿਸੇ ਦੀ ਜਾਨ ਨਹੀਂ ਖਵਾਉਂਦਾ, ਤੇ ਕਹਿਣ ਲੱਗਾ ਕਿੱਦਾਂ ਪਤਾ ਲੱਗੇ ਰੱਬ ਨਾਰਾਜ਼ ਹੋਇਆ? ਕਹਿਣ ਲੱਗਾ ਜਦੋਂ ਰੱਬ ਨਾਰਾਜ਼ ਹੁੰਦਾ ਕਿਸੇ ਦੇ ਕੋਲੋਂ ਆਪਣੀ ਯਾਦ ਖੋ ਲੈਂਦਾ। ਜੇ ਸਮਝ ਲੈ ਤੇਰੇ ਕੋਲ ਰੱਬ ਦੀ ਯਾਦ ਨਹੀਂ, ਜਪ ਨਹੀਂ ਹੈ, ਬਾਣੀ ਨਹੀਂ ਹੈ, ਸਮਝ ਲੈ ਰੱਬ ਦੀ ਨਾਰਾਜ਼ਗੀ ਹੈ। ਗੁਰਦੇਵ ਜੀ ਕਹਿਣ ਲੱਗੇ ਦਾਤਾ ਬੜਾ ਵੱਡਾ ਦਿਆਲੂ, ਸਤਿਗੁਰ ਦਾਤਾ ਹੈ, ਸਰਬੰਸਦਾਨੀ ਹੈ ਗੁਰੂ। ਆ ਸਭ ਕੁਝ ਦੇ ਕੇ ਫਿਰ ਕੋਈ ਦਾਵਾ ਨਹੀਂ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ। ਵੇਖੋ ਹਾਲ ਕੈਸਾ ਖਿਆਲ ਗੁਰੂ ਨੂੰ ਰੱਬ ਦਾ ਰਿਹਾ, ਇਹ ਦਾਤਾ ਹੈ ਗੁਰੂ। ਤੋ ਸਾਹਿਬ ਕਹਿੰਦੇ ਸਤਿਗੁਰ ਨੂੰ ਸੇਵ ਕੇ ਸ਼ਬਦ ਵਸੈ ਮਨ ਆਏ। ਜਦੋਂ ਗੁਰੂ ਦਾ ਸ਼ਬਦ ਬਾਣੀ ਨਾਮ ਮਨ ਚ ਵਸਦਾ ਹੈ,
1: ਮਨ ਤਨ ਸੀਤਲ ਸ਼ਾਂਤ ਹੋਏ, ਤ੍ਰਿਸ਼ਨਾ ਅਗਨ ਬੁਝਾਏ।
0: ਮਨ ਤਨ ਸ਼ੀਤਲ ਨੇ, ਤਨ ਵੀ, ਮਨ ਦਾ ਪ੍ਰਭਾਵ ਤਨ ਤੇ ਹੈ, ਤਨ ਦਾ ਪ੍ਰਭਾਵ ਮਨ ਤੇ ਹੈ, ਇਹ ਦੋਨੋਂ ਚੀਜ਼ਾਂ ਜੁੜੀਆਂ ਨੇ। ਜਿਵੇਂ ਤੁਸੀਂ ਭਾਂਡੇ ਚ ਪਾਣੀ ਪਾ ਦਿਓ ਕਿਸੇ ਚ, ਭਾਂਡੇ ਦਾ ਪ੍ਰਭਾਵ ਪਾਣੀ ਤੇ ਹੈ, ਭਾਂਡੇ ਚ ਪਈ ਚੀਜ਼ ਤੇ ਹੈ, ਤੇ ਭਾਂਡੇ ਚ ਪਈ ਚੀਜ਼ ਦਾ ਪ੍ਰਭਾਵ ਭਾਂਡੇ ਤੇ ਹੁੰਦਾ। ਜੁੜੇ ਨੇ ਤਨ ਮਨ, ਦੋਨਾਂ ਦਾ ਵਿਆਸੀ ਸਿੱਖ ਨੂੰ ਬਣਨਾ ਹੈ। ਤੋ ਗੁਰੂ ਦੋਨਾਂ ਤੇ ਕਿਰਪਾ ਕਰਦਾ, ਤਨ ਵੀ ਸ਼ੀਤਲ ਮਨ ਵੀ ਸ਼ੀਤਲ, ਤ੍ਰਿਸ਼ਨਾ ਅਗਨ ਗੁਰੂ ਬੁਝਾ ਦਿੰਦਾ ਹੈ।
1: ਸੁਖਾਂ ਸਿਰ ਸਦਾ ਸੁਖ ਹੋਏ, ਜਾਂ ਵਿੱਚੋਂ ਆਪ ਗਵਾਏ।
0: ਜਦੋਂ ਆਪਾ ਮਿਟ ਗਿਆ, ਜਿੱਥੇ ਆਪ ਹੈ ਉੱਥੇ ਪਾਪ ਹੈ। ਆਪ ਦਾ ਅਰਥ ਹੈ ਆਪਾ, ਮੈਂ, ਜਿਹੜਾ ਆਪਾ ਮੇਰੀ ਮੈਂ ਚੋਂ ਬਣਿਆ। ਇੱਕ ਹੁੰਦੀ ਹੈ ਅਨਾਤਮ ਦੀ ਮੈਂ, ਇੱਕ ਹੁੰਦੀ ਹੈ ਆਤਮ ਦੀ ਮੈਂ। ਅਨਾਤਮ ਦਾ ਅਰਥ ਹੈ ਜਿਹੜੀ ਚੀਜ਼ ਨੇ ਨਹੀਂ ਰਹਿਣਾ, ਜੇ ਮੈਂ ਉਹਦੇ ਨਾਲ ਜੁੜੀ ਹੈ ਨਾ, ਉਹ ਦੁੱਖਦਾਈ ਹੋਏਗੀ। ਜਿਹੜੀ ਆਤਮ ਦੀ ਮੈਂ ਸਤ ਸਰੂਪ ਦੀ, ਸੁਖਦਾਈ ਹੋਏਗੀ। ਸਾਡੇ ਕੋਲ ਆਪਾ ਬਹੁਤ ਵਾਰ ਅਨਾਤਮ ਦਾ ਹੁੰਦਾ, ਤੇ ਜਿਹਨਾਂ ਚੀਜ਼ਾਂ ਨਾਲ ਮੈਂ ਜੁੜੀ ਹੈ, ਤੇ ਮੈਨੂੰ ਕਹਿਣ ਦੇਣਾ ਕੋਈ ਵੀ ਚੀਜ਼ ਬਾਹਰ ਦੀ ਸਰੀਰ ਤੋਂ ਅੱਗੇ ਨਹੀਂ ਜਾ ਸਕਦੀ। ਭਾਵੇਂ ਜੋ ਮਰਜ਼ੀ ਕਹੋ, ਆਹ ਮੇਰੀ, ਆਹ ਮੇਰੀ, ਆਹ ਮੇਰੀ, ਕਿੰਨਾ ਵੀ ਸੋਹਣਾ ਕੱਪੜਾ ਹੋਏ ਸਰੀਰ ਤੋਂ ਅੱਗੇ ਨਹੀਂ ਜਾਂਦਾ, ਕਿੰਨਾ ਵੀ ਚੰਗਾ ਭੋਜਨ ਹੋਏ ਪੇਟ ਤੋਂ ਅੱਗੇ ਨਹੀਂ ਜਾਂਦਾ, ਅੱਗੇ ਜਾਂਦਾ ਸ਼ਬਦ ਬਾਣੀ ਨਾਮ, ਗੁਰਦੇਵ ਜੀ ਕਹਿੰਦੇ ਨੇ। ਤੋ ਸਭ ਤੋਂ ਵੱਡਾ ਸੁੱਖ ਹੈ ਵਿੱਚੋਂ ਆਪ ਗਵਾਏ, ਜਦੋਂ ਅੰਦਰ ਮੈਂ ਮਿਟ ਜਾਏ ਫਿਰ ਉਹੀ ਉਹ ਮੈਂ ਕਰਕੇ ਦਵੈਤ ਬਣੀ ਹੈ, ਹੈ ਤੇ ਉਹੀ ਉਹ ਹੈ ਨਾ। ਵੇਖੋ ਆਪਾਂ ਕਵਾਂਗੇ ਇੱਕ ਅੰਦਰ ਹੈ ਇੱਕ ਬਾਹਰ ਹੈ ਆਪਾਂ ਕਵਾਂਗੇ ਹੁਣ, ਪਰ ਅਸਲ ਇਹ ਅੰਦਰ ਬਾਹਰ ਕੁਝ ਵੀ ਨਹੀਂ ਹੈ, ਇਹ ਦੀਵਾਰਾਂ ਕਰਕੇ ਬਣੇ ਹੈ। ਮੰਨ ਲਓ ਕਿਸੇ ਕਮਰੇ 'ਚ ਤੁਸੀਂ ਬੈਠੇ ਹੋ, ਮੈਂ ਅੰਦਰ ਬੈਠਾ, ਉਹ ਬਾਹਰ ਬੈਠਾ, ਖਿਆਲ ਕਰੇ ਹੋ, ਅਸਲੋਂ ਅੰਦਰ ਬਾਹਰ ਨਹੀਂ ਹੈ, ਦੀਵਾਰਾਂ ਕਰਕੇ ਅੰਦਰ ਬਾਹਰ। ਜਦੋਂ ਦੀਵਾਰਾਂ ਹਟਾ ਦਈਏ, ਮੰਨ ਲਓ ਬੈਠੇ ਉੱਥੇ ਵੀ ਹੋਈਏ, ਫਿਰ ਥੋੜ੍ਹਾ ਕਹਾਂਗੇ ਵੀ ਮੈਂ ਅੰਦਰ ਹੈ ਉਹ ਬਾਹਰ ਹੈ, ਉਹ ਅੰਦਰ ਬਾਹਰ ਦੀਵਾਰਾਂ ਕਰਕੇ ਬਣੇ। ਤੋ ਇਸੇ ਤਰ੍ਹਾਂ ਦਵੈਤ ਕਰਕੇ ਦੋ ਮੈਂ ਬਣੀ ਹੈ, ਜਦੋਂ ਇਹ ਗੁਰੂ ਮਿਟਾ ਦਿੰਦਾ ਤੋ ਸਾਹਿਬ ਕਹਿੰਦੇ ਸਦਾ ਸੁੱਖ ਵਾਪਰ ਜਾਂਦਾ ਹੈ।
1: ਗੁਰਮੁਖ ਉਦਾਸੀ ਸੋ ਕਰੇ, जे सच रह लिव लाए।
0: गुरु की शरण च पै के उदासी का अर्थ है मन निर्लेप हो जाना, ये अर्थ है नहीं चीजा छड़ देना, ये कतई नहीं है गुरु नानक का सिद्धांत, ना छड़ियां जा सकदियां ने। हां गुरु कोलों पहलों विवेक मिलदा, ख्याल करियो आपां विवेक लै रहे हैं गुरु कोलों, अरदास मंग करदे हैं विवेक दान, विवेक विचों वैराग पैदा हुंदा है, वैराग दे विचों निर्लेपता हुंदी है, जिन्हों साहिब जी उदासी कहिंदे ने। ते कोई लख जतन करे संसार छड़ के संसार नहीं छड़िया जांदा, हां मालक दा मिल जाना ही संसार दा छुट जाना है। ए विस संसार तुम देख दे, ए हर का रूप है हर रूप नदरी आया। तो जे कहांगे संसार छड़ के संसार छड़ांगे, नहीं छड़िया जाना। गुरदेव कहंदे आपा मिट गया, वाहगुरु दे मिलन दे नाल संसार रहिंदा ही नहीं है, भाई कन्हैये वास्ते कोई दूजा रहा ही नहीं है, किथे चौवां पानी दी धार कोई दूजा नजर आया ही नहीं, तेरा कहया सतगुरु तैनू की आखा तू दुई दा पाठ पढ़ाया ही नहीं। तो गुरु मालक दा मिल जाना संसार दा छुट जाना है, ये सच्ची उदासी है। साहब कहंदे सच रह लिव लाए, जो सच विच सदा लिव ला के रखदा है।
1: चिंता मूल ना होवाई हर नाम रजा आगाए।
0: उत्थे चिंता नहीं हुंदी, ये सारे नहीं दावा कर सकते, तुसी बख्शे कर सकते हो, पर बहुत वड्डी बात है जदों गुरु कृपा करदा है तो चिंता मिट गई। गुरदेव जी बचन करदे ने जिथे नाम रजा आघाए, रज जाना केड़ा रज है, ये मन दा रज है, आत्म दी तृप्ति है, उथे फिर चिंता कदे नहीं व्यापदी।
1: नानक नाम बिना नह छूटी है होमे पचहे पचाए।
0: गुरदेव गुरु अमरदास साहब कहंदे नाम बिना छुटकारा नहीं है, नहीं ते मनुख होमे च ही खचत हो जांदा है। साड़ी विथ दा कारण होमे ही है, साड़े दुखां दा कारण ही मैं, पता क्यों दुखी आपां अजकल, अपनी मर्जी चाहुंदे, होमे वाला अपनी मर्जी चाहुंदा है हरेक थां ते, आपां दुखी तां ही आ, परिवार मेरी मर्जी, गवांडी मेरी मर्जी, आपां ते कहने पंथ भी मेरी मर्जी नाल चले, मुश्किल तां आउंदी है, तां ही होमे इकट्ठा नहीं होण दिंदा सानूं, हंकार वखरेवां पैदा करदा ते सिखां च नहीं चाहीदा। गुरु दे पंथ ठीक है, माड़ियां नहीं संपरदावां, सब चंगे आपां, मूल साडा गुरु है, ते गुरु नाल जुड़िया उदों जांदा जदों मैं मिटदी, फिर आपां इक हो जांदे, फिर कोई वैर विरोध उभदा नहीं। तो गुरदेव जी कहंदे इस मैं करके दुख ने, चिंता दुख बने ही तां है, असीं दुखी तां ही आ, मर्जी चलाउने आ, ते मर्जी दा मिट जाना, होमें दा हट जाना, तो साहब जी कहंदे तां ही सुख है, नहीं ते दुख पाउंदे रहिंदे ने।
1: पौड़ी जिन्हें हर हर नाम त्याया तिनी पाए अड़े सर्ब सुखा।
0: गुरु रामदास साहब कहंदे जिन्हों ने हर हर त्याया, सुख माड़े नहीं है, सारी जिंदगी दुखां च थोड़ा रहना है, उन्हों सारे सुख

ਗੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ।

ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ, ਯੂਨਿਟ ਨੰਬਰ 144, 3670, 63।

0: ਗੈਲਗਰੀਜ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6867 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ ਡੇਜਾਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
1: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-4444
0: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210 23 32nd ਐਵਨਿਊ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਸਡੀ ਹੇ ਇੰਜਰੀ ਲਾ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-777-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾ ਦਾ ਪਤਾ ਹੈ ਯੂਨਿਟ ਨੰਬਰ 1507 14 ਐਵਨਿਊ ਸਾਊਥ ਵੈਸਟ ਕੈਲਗਰੀ।

ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ bobby.at403-561-9811 403-561-9811। ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130-4818 ਵੈਸਟ ਵਿੰਡਸ ਡਰਾਈਵ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੌਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007 403-710-0007।

0: प्रोग्राम दा ए हिस्सा तुहाडे तक कैसिडी हे इंजरी लॉ तों तारा कैसिडी जी दे सहयोग नाल पहुंचाया जा रहा है। इन्हां तों किसी भी तरह दे मोटर व्हीकल एक्सीडेंट इंजरी क्लेम बारे कोई भी जानकारी लैण लई तुसी तारा कैसिडी जी नूं 403-770-1099 यानी 403-777-1099 ते संपर्क कर सकते हो। कैसिडी हे इंजरी ला दा पता है, यूनिट नंबर 1507 14 एवेन्यू साउथ वेस्ट कैलगरी।
1: प्रोग्राम दा ए हिस्सा तुहाडे तक रासा प्लेडियम दे सहयोग नाल पहुंचाया जा रहा है। फैमिली डिनर, केटरिंग, स्मॉल बर्थडे पार्टीज अते होर जानकारी लई कॉल करो 403-454-0347 403-454-0347 रासा प्लेडियम दा पता है 202 17th Avenue साउथ ईस्ट कैलगरी नियर स्टैंपेड ग्राउंड।
0: ਇਹ ਪ੍ਰੋਗਰਾਮ ਤੁਹਾਡੇ ਤੱਕ ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਆਪਣੀਆਂ ਤਿੰਨਾਂ ਲੋਕੇਸ਼ਨਸ ਤੋਂ ਹਫ਼ਤੇ ਦੇ 7 ਦਿਨ ਸੇਵਾ ਪ੍ਰਦਾਨ ਕਰਦੇ ਨੇ। ਇਹਨਾਂ ਦੀ ਪਹਿਲੀ ਲੋਕੇਸ਼ਨ ਦਾ ਫੋਨ ਨੰਬਰ ਹੈ 403-266-5200। ਇਹਨਾਂ ਦੀ ਦੂਜੀ ਲੋਕੇਸ਼ਨ ਦਾ ਪਤਾ ਹੈ 7171-80 Avenue ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਦੀ ਤੀਜੀ ਨਵੀਂ ਲੋਕੇਸ਼ਨ ਦਾ ਪਤਾ ਹੈ ਯੂਨਿਟ ਨੰਬਰ 570-65 ਫੈਲਕਨ ਬ੍ਰਿਜ ਬੁਲੇਵਰਡ ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਕੈਲਗਰੀ।

0: ਪਲਾਹਾ ਡੀਜਾਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
1: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-44-44
0: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210 23 32nd ਐਵਨਿਊ ਨਾਰਥ ਈਸਟ ਕੈਲਗਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੈਲਗਰੀ ਦੇ ਇੱਕੋ ਇੱਕ ਪੰਜਾਬੀ ਧਾਰਮਿਕ ਰੇਡੀਓ 102.7 FM ਤੇ ਹੁਣ ਸਰਵਣ ਕਰਦੇ ਹਾਂ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਤੋਂ ਸ਼੍ਰੀ ਰਹਿਰਾ ਸਾਹਿਬ ਜੀ ਦੇ ਪਾਠ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਆਸਾ ਮਹੱਲਾ ਪਹਿਲਾ। ਸੁਣ ਵੱਡਾ ਆਖੈ ਸਭ ਕੋਏ, ਕੇਵਲ ਵੱਡਾ ਡੀਠਾ ਹੋਏ। ਕੀਮਤ ਪਾਏ ਨਾ ਕਹਿਆ ਜਾਏ, ਕਹਿਣ ਵਾਲੇ ਤੇਰੇ ਰਹੇ ਸਮਾਏ। ਵੱਡੇ ਮੇਰੇ ਸਾਹਿਬਾ, ਗਹਿਰ ਗੰਭੀਰਾ ਗੁਣੀ ਗਹੀਰਾ, ਕੋਏ ਨਾ ਜਾਣੈ ਤੇਰਾ ਕੀਤਾ, ਕੇਵਲ ਚੀਰਾ ਰਹਾਉ। ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗੁਰਹਾਈ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ। ਤੁਧ ਵਿਣ ਸਿੱਧੀ ਕਿਨੈ ਨਾ ਪਾਈ ਆ, ਕਰਮ ਮਿਲੈ ਨਾ ਹੀ ਠਾਕ ਰਹਾਈ ਆ। ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰਾ। ਜਿਸ ਤੋਂ ਦੇਹੇ ਤਿਸੈ ਕਿਆ ਚਾਰਾ, ਨਾਨਕ ਸੱਚ ਸਵਾਰ ਨਹਾਰਾ। ਆਸਾ ਮਹੱਲਾ ਪਹਿਲਾ। ਆਖਾਂ ਜੀਵਾਂ ਵਿਸਰੈ ਮਰ ਜਾਓ, ਆਖਣ ਔਖਾ ਸਾਚਾ ਨਾਓ। ਸਾਚੇ ਨਾਮ ਕੀ ਲਾਗੈ ਭੂਖ, ਉਤ ਭੁੱਖੈ ਖਾਏ ਚਲੀ ਹੈ ਦੁੱਖ। ਸੋ ਕਿਉਂ ਵਿਸਰੈ ਮੇਰੀ ਮਾਏ, ਸਾਚਾ ਸਾਹਿਬ ਸਾਚੈ ਨਾਏ ਰਹਾਉ। ਸਾਚੇ ਨਾਮ ਕੀ ਤਿਲ ਵਡਿਆਈ, ਆਖ ਥੱਕੇ ਕੀਮਤ ਨਹੀਂ ਪਾਈ। ਜੇ ਸਭ ਮਿਲ ਕੇ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ। ਨਾ ਉਹ ਮਰੈ ਨਾ ਹੋਵੇ ਸੋਗ, ਦਿੰਦਾ ਰਹਿ ਨਾ ਚੂਕੈ ਭੋਗ। ਗੁਣ ਇਹੋ ਹੋਰ ਨਾ ਹੀ ਕੋਏ, ਨਾ ਕੋ ਹੋਆ ਨਾ ਕੋ ਹੋਏ। ਜੇਵੜ ਆਪ ਤੇਵੜ ਤੇਰੀ ਦਾਤ, ਜਿਨ ਦਿਨ ਕਰਕੇ ਕੀਤੀ ਰਾਤ। ਖਸਮ ਵਿਸਾਰ ਹੈ ਤੇ ਕਮਜਾਤ, ਨਾਨਕ ਨਾਵੈ ਬਾਜ ਸਨਾਤ। ਰਾਗ ਗੂਜਰੀ ਮਹੱਲਾ ਚੌਥਾ। ਹਰ ਕੇ ਜਨ ਸਤਿਗੁਰ ਸਤਿਪੁਰਖਾ, ਬਿਨੋ ਕਰੋ ਗੁਰਪਾਸ। ਹਮ ਕੀਰੇ ਕਿਰਮ ਸਤਿਗੁਰ ਸਰਣਾਈ, ਕਰ ਦਇਆ ਨਾਮ ਪ੍ਰਗਾਸ। ਮੇਰੇ ਮੀਤ ਗੁਰਦੇਵ, ਮੋਕੋ ਰਾਮ ਨਾਮ ਪ੍ਰਗਾਸ। ਗੁਰਮਤਿ ਨਾਮ ਮੇਰਾ ਪ੍ਰਾਨ ਸਿਖਾਈ, ਹਰ ਕੀਰਤ ਹਮਰੀ ਰਹਿਰਾਸ ਰਹਾਉ। ਹਰ ਜਨ ਕੇ ਵਡ ਭਾਗ ਵਡੇਰੇ, ਜਿਨ ਹਰ ਹਰ ਸਰਦਾ ਹਰ ਪਿਆਸ। ਹਰ ਹਰ ਨਾਮ ਮਿਲੈ ਤ੍ਰਿਪਤਾਸੈ, ਮਿਲ ਸੰਗਤ ਗੁਣ ਪ੍ਰਗਾਸ। ਜਿਨ ਹਰ ਹਰ ਹਰਸ ਨਾਮ ਨਾ ਪਾਇਆ, ਤੇ ਭਾਗਹੀਨ ਜਮ ਪਾਸ। ਜੋ ਸਤਿਗੁਰ ਸਰਨ ਸੰਗਤ ਨਹੀਂ ਆਏ, ਤ੍ਰਿਗ ਜੀਵੇ ਤ੍ਰਿਗ ਜੀਵਾਸ। ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿਨ ਧੁਰ ਮਸਤਕ ਲਿਖਿਆ ਲਿਖਾਸ। ਧਨ ਧਨ ਸਤਸੰਗਤ, ਜਿਤ ਹਰਸ ਪਾਇਆ, ਮਿਲ ਜਨ ਨਾਨਕ ਨਾਮ ਪ੍ਰਗਾਸ। ਰਾਗ ਗੂਜਰੀ ਮਹੱਲਾ ਪੰਜਵਾਂ। ਕਾਹੇ ਰੇ ਮਨ ਚਿਤਵੈ ਉਦਮ, ਜਾ ਆਹਰ ਹਰ ਜੀਓ ਪਰਿਆ। ਸੈਲ ਪੱਥਰ ਮਹਿ ਜੰਤੋ ਪਾਏ, ਤਾ ਕਰਜ ਕਾਗੈ ਕਰ ਧਰਿਆ। ਮੇਰੇ ਮਾਧੋ ਜੀ ਸਤਸੰਗਤ ਮਿਲੇ ਸੋ ਤਰਿਆ। ਗੁਰਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ਟ ਹਰਿਆ ਰਹਾਉ। ਜਨਨ ਪਿਤਾ ਲੋਕ ਸੁਤਵਨਤਾ, ਕੋਏ ਨਾ ਕਿਸ ਕੀ ਧਰਿਆ।
ਸਿਰ ਸਿਰ ਰਿਜਕ ਸੰਭਾਹੇ ਠਾਕੁਰ ਕਾਹੇ ਮਨ ਭਾਉ ਕਰਿਆ। ਊਡੇ ਊੜਾਵੈ ਸਹਿ ਕੋਸਾ ਤਿਸ ਪਾਛੈ ਬਚਰੇ ਸ਼ਰਿਆ। ਤਿਨ ਕਵਣ ਖਲਾਵੈ ਕਵਣ ਚੁਗਾਵੈ ਮਨ ਮਹਿ ਸਿਮਰਨ ਕਰਿਆ।

ਮੁਦਾਵਣੀ ਮਹੱਲਾ ਪੰਜਵਾਂ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ। ਅੰਮ੍ਰਿਤ ਨਾਮ ਠਾਕੁਰ ਕਾ ਪਈਓ, ਜਿਸ ਕਾ ਸਬਸ ਉਧਾਰੋ। ਜੇ ਕੋ ਖਾਵੈ ਜੇ ਕੋ ਭੁੰਚੈ, ਤਿਸ ਕਾ ਹੋਏ ਉਧਾਰੋ। ਇਹ ਵਸਤ ਤਜੀ ਨਹਿ ਜਾਈ, ਨਿਤ ਨਿਤ ਰੱਖ ਉਰ ਧਾਰੋ। ਤਮ ਸੰਸਾਰ ਚਰਨ ਲਗ ਤਰੀਐ,

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ। ਅਰਜਨ ਹਰ ਗੋਬਿੰਦ ਨਾ ਸਿਮਰੋ ਸ਼੍ਰੀ ਹਰ ਰਾਏ, ਸ਼੍ਰੀ ਹਰ ਕ੍ਰਿਸ਼ਨ ਤੇ ਆਈਐ ਜਿਸ ਡਿੱਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਐ ਘਰ ਨਾ ਨਿਧਿ ਆਵੈ ਧਾਏ।

ਸੀਸ ਦਿੱਤੇ। ਬੰਦ ਬੰਦ ਕਟਾਏ, ਖੋਪਰੀਆਂ ਲੋਹਾਈਆਂ, ਚਰਖੜੀਆਂ ਤੇ ਚੜੇ, ਆਰਿਆਂ ਨਾਲ ਚਰਾਏ ਗਏ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸੁਆਸਾਂ ਨਾਲ ਨਿਵਾਹੀ।

ਚੇਤੇ ਆਵੇ। ਚੈਤਾਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਛੇ ਆਰੇ ਆਏ ਤਾਂ।

ਦਾਨਾ ਸਿਰਦਾਨ ਨਾਮ ਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ

ਵਾਹਿਗੁਰੂ। ਹੇ ਅਕਾਲ ਪੁਰਖ, ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ, ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ।

ਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ। ਧੰਨ ਧੰਨ ਸਤਿਗੁਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ।

ਕਹੋ ਆਮ ਤਨ ਦੀਓ ਹੈ ਢਾਰ, ਜੋ ਆਵਤ ਸ਼ਰਨ ਠਾਕੁਰ ਪ੍ਰਭ ਤੁਮਰੀ, ਤਿਸ ਰਾਖਹੁ ਕਿਰਪਾ ਧਾਰ। ਜਨ ਨਾਨਕ ਸ਼ਰਨ ਤੁਮਾਰੀ ਹਰਿ ਜੀਓ, ਰਾਖਹੁ ਲਾਜ ਮੁਰਾਰ। ਜਨ ਨਾਨਕ ਸ਼ਰਨ ਤੁਮਾਰੀ ਹਰਿ ਜੀਓ, ਰਾਖਹੁ ਲਾਜ ਮੁਰਾਰ। ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਪੂਰਨ ਕਰਮ ਹੋਏ ਭਰਾ ਮੇਰਾ, ਇਹ ਬੇਨੰਤੀ ਸੁਣ ਭਰਾ ਮੇਰੇ, ਦੇਹ ਨਾਮ ਕਰ ਆਪਣੇ ਚੇਰੇ। ਆਪਣੀ ਸਰਨ ਰਾਖ ਪ੍ਰਭ ਦਾਤੇ, ਗੁਰ ਪ੍ਰਸਾਦ ਕਿਨੈ ਬਿਰਲੈ ਜਾਤੇ। ਸੁਨੋ ਬਿਨੋ ਪ੍ਰਭ ਮੇਰੇ ਮੀਤਾ, ਚਰਨ ਕਮਲ ਵਸਹਿ ਮੇਰੇ ਚੀਤਾ। ਨਾਨਕ ਏਕ ਕਰੈ ਅਰਦਾਸ, ਬਿਸਰ ਨਾਹੀ ਪੂਰਨ ਗੁਣ ਤਾਸ। ਰਾਮਦਾਸ ਸਰੋਵਰ ਨਾਤੇ, ਸਭ ਉਤਰੇ ਪਾਪ ਕਮਾਤੇ। ਹਉ ਆਇਆ ਦੂਰ ਹਉ ਚੱਲ ਕੈ, ਮੈਂ ਤਕੀ ਤਉ ਸਰਨਾਏ ਜੀਓ। ਮੈਂ ਆਸਾ ਰੱਖੀ ਚਿਤ ਮੈਂ,

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਤੀਜਾ। ਹਰ ਜੀਉ ਤੁਧ ਨੋ ਸਦਾ ਸਲਾਹੀ ਪਿਆਰੇ, ਜਿਚਰ ਘਟ ਅੰਤਰ ਹੈ ਸਾਸਾ। ਇੱਕ ਪਲ ਖਿਨ ਵਿਸਰਹਿ ਤੂੰ ਸੁਆਮੀ, ਜਾਣੋ ਬਰਸ ਪਚਾਸਾ। ਹਮ ਮੂੜ ਮੁਗਦ ਸਦਾ ਸੇ ਭਾਈ, ਗੁਰ ਕੈ ਸ਼ਬਦ ਪ੍ਰਗਾਸਾ। ਹਰ ਜੀਉ ਤੁਧ ਨੋ ਸਦਾ ਸਲਾਹੀ ਪਿਆਰੇ, ਜਿਚਰ ਘਟ ਅੰਤਰ ਹੈ ਸਾਸਾ। ਇੱਕ ਪਲ ਖਿਨ ਵਿਸਰਹਿ ਤੂੰ ਸੁਆਮੀ, ਜਾਣੋ ਬਰਸ ਪਚਾਸਾ। ਹਮ ਮੂੜ ਮੁਗਦ ਸਦਾ ਸੇ ਭਾਈ, ਗੁਰ ਕੈ ਸ਼ਬਦ ਪ੍ਰਗਾਸਾ। ਹਰ ਜੀਉ ਤੁਮ ਆਪੇ ਦੇਹੋ ਬੁਝਾਈ, ਹਰ ਜੀਉ ਤੁਧ ਬਿਟਹੁ ਵਾਰਿਆ ਸਦ ਹੀ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਕੈਲਗਰੀ 24 ਘੰਟੇ 7 ਦਿਨ ਪ੍ਰਸਾਰਿਤ ਹੋਣ ਵਾਲੇ ਇੱਕੋ ਇੱਕ ਪੰਜਾਬੀ ਧਾਰਮਿਕ ਰੇਡੀਓ 102.7 FM ਤੇ ਹਰ ਹਫਤੇ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 6 ਵਜੇ ਤੋਂ 8 ਵਜੇ ਤੱਕ ਤੁਸੀਂ ਸੁਣਦੇ ਹੋ ਗੁਰਬਾਣੀ ਵਿਚਾਰ ਪ੍ਰੋਗਰਾਮ, ਪੰਜਾਬੀ ਰੇਡੀਓ ਕੈਲਗਰੀ ਦੇ ਹੋਸਟ ਪ੍ਰੋਫੈਸਰ ਮਨਜੀਤ ਸਿੰਘ ਪਿਆਸਾ ਦੁਆਰਾ।